Saina Saina Balle Hare Saina Saina Balle Hare Sachiya

ਦਰਾਸ ਕਰਨ ਸੰਤ ਜੀਵਨ ਮੈਡੀਕਲ ਕਰਤਾਰ ਮੈਡੀਕਲ ਸੁਪਰ ਪ੍ਰਿੰਟਰਸ ਵੱਲਾ ਸਰਦਾਰ ਲਾਲ ਸਿੰਘ ਜੀਵਨ ਸਿੰਘ ਜੀ ਸੰਤ।

ਲਕਸ਼ਣ ਕਿਰਤ ਕਮਾਟਾ ਬਰਕਤਾ ਪਾਵਣੀਆਂ ਅੰਗ ਸੰਸਾ ਇਹੋ ਨਾਮ। ਸਰਦਾਰ ਬਸੰਤ ਸਿੰਘ ਜੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਜਸਪ੍ਰੀਤ ਸਿੰਘ ਹਜੂਰਾ ਸਿੰਘ ਜੀ ਸੰਧੂ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ ਦੀਰਘ ਆਯੂ ਬਖਸ਼ਣੀ। ਜਨਮ ਦਿਨ ਦੇ ਖੁਸ਼ੀਆਂ ਵਜੋਂ ਕਾਕੀ ਰਿਆ ਕੌਰ ਕੁਲਦੀਪ ਸਿੰਘ ਚੌਹਾਨ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ। ਦੇਵਿੰਦਰ ਸਿੰਘ ਜੀ, ਸਰਦਾਰ ਹਰਪਾਲ ਸਿੰਘ ਜੀ, ਸਰਦਾਰ ਹਾਕਮ ਸਿੰਘ ਜੀ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਜਨਮ ਦਿਨ ਦੇ ਖੁਸ਼ੀਆਂ ਵਜਾਓ ਕਾਕੀ ਮਨਪ੍ਰੀਤ ਕੌਰ ਮਹਿੰਦਰ ਸਿੰਘ ਜੀ ਸ਼ਾਹ ਆਪ ਜੀ ਦੇ ਹਜ਼ੂਰੀ ਵਿੱਚ ਲੰਗਰਾਂ ਲਈ 200 ਰੁਪਏ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ।

ਸਾਹਿਬ ਸਿੰਘ ਜੀ, ਸਾਹਿਬ ਦੀਦਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ।

ਪਿਆ ਵੰਡ ਛਕਿਆ ਧਰਮ ਹਿਤ ਸੀਸ ਦਿੱਤੇ ਸਿੱਖੀ ਸਦਕ ਨਿਆਰਿਆ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਸਾਵੇ ਬਲਾਰੇ। ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅੱਗੇ ਨਾਨਕ ਆਖਲਾ ਕੀ ਚਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਬਿਰਧ ਕੀ ਪੈਦ ਰਹੇ ਬੰਤ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ।

ਛੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਿਕਸ਼ਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ, ਤਰਨ ਤਾਰਨ ਜੀ, ਤਾਪਿਆਣੇ ਜੀ, ਖਡੂਰ ਜੀ, ਗੁਰੂ ਕੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ, ਦਰਸ਼ਨ ਦੀਦਾਰ ਮੇਲੇ ਬੁਲਾਰੇ। ਥੰਮ ਜੀ ਨਨਕਾਣੇ ਜੀ, ਕਰਤਾਰਪੁਰ ਦੀ, ਸ਼੍ਰੀ ਬਾਬੇ ਨਾਨਕ ਡੇਰੇ ਜੀ, ਤਖ਼ਤ ਕੇਸਗੜ੍ਹ ਸਾਹਿਬ।

ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ।

शरण परं हर राय।

ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੋਲੇ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀਆਂ ਪਿਆਰੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਦੇ ਉੱਪਰ ਪਰਮ ਦਇਆਲਤਾ ਕਿਰਪਾਲਤਾ ਬਖਸ਼ਿਸ਼ ਰਹਿਮਤ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਪਾਵਨ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਸਹਿਤ ਗੁਰੂ ਉਪਦੇਸ਼ ਦੇ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ ਵਡਭਾਗੀ ਜਨਾਂ ਨੇ ਨੇਮੀਆਂ ਪ੍ਰੇਮੀਆਂ ਨੇ ਦੂਰੋਂ ਨੇੜਿਓਂ ਦੇਸਾਂ ਪ੍ਰਦੇਸਾਂ 'ਚੋਂ ਚੱਲ ਕੇ ਆ ਕਰਕੇ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਸਤਸੰਗਤ ਰੂਪੀ ਗੋਦ ਦੇ ਅੰਦਰ ਸੁਭਾਇਮਾਨ ਹੋ ਕਰਕੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਤਮਿਕ ਆਨੰਦ ਨੂੰ ਮਾਣਿਆ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਸਤਿਗੁਰੂ ਜੀ ਹੋਰ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਸਭਨਾਂ ਦੇ ਤਾਈਂ ਨਿਹਾਲ ਕਿਰਤਾਰਥ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਅੰਮ੍ਰਿਤਮਈ ਗੁਰਬਾਣੀ ਦੁਆਰਾ ਉਪਦੇਸ਼ ਦੇ ਕਰਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨ੍ਹਾਂ ਦੇ ਪਾਸ ਜਗਿਆਸੂ ਜਨਾਂ ਦੀ ਬੇਨਤੀ ਹੈ, ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀਆਂ ਨੇ ਸਤਿਗੁਰਾਂ ਦਾ ਕੈਸਾ ਤੇਜ ਪ੍ਰਤਾਪ ਜਾਣਿਆ ਹੈ, ਮਹਾਰਾਜ ਕੈਸਾ ਸਰੂਪ ਜਾਣਿਆ ਹੈ, ਕਿਰਪਾ ਕਰਕੇ ਗੁਰੂ ਕੀ ਵਡਿਆਈ ਸਾਡੇ ਤਾਈਂ ਸਰਵਣ ਕਰਵਾਓ ਜੀ। ਤਾਂ ਸਤਿਗੁਰੂ ਗਰੀਬ ਨਿਵਾਜ ਸਲੋਕ ਮਹੱਲਾ ਚੌਥਾ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਭਗਤ ਸਰੋਵਰ ਉਛਲਾ,
0: ਹਜ਼ੂਰ ਫਰਮਾਉਂਦੇ ਨੇ ਹੇ ਭਾਈ ਪੂਰੇ ਸਤਿਗੁਰੂ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਪ੍ਰੇਮਾ ਭਗਤੀ ਦੇ ਭਰੇ ਹੋਏ ਸਰੋਵਰ ਨੇ। ਸਤਿਗੁਰੂ ਜੀ ਸਰੋਵਰ ਰੂਪ ਨੇ ਤੇ ਪ੍ਰੇਮਾ ਭਗਤੀ ਵਿੱਚ ਜਲ ਰੂਪ ਹੈ, ਉਛਲ ਹੈ। ਇਹ ਜੋ ਪ੍ਰੇਮਾ ਭਗਤੀ ਹੈ ਉਛਲ ਉਛਲ ਪੈਂਦੀ ਹੈ। ਅਰਥਾਤ ਸਤਿਗੁਰੂ ਜੀ ਆਪਣੇ ਅੰਮ੍ਰਿਤਮਈ ਬਚਨਾਂ ਦੇ ਨਾਲ ਉਪਦੇਸ਼ ਦਿੰਦੇ ਨੇ, ਕਦੇ ਇਤਿਹਾਸ ਦੇ ਬਚਨਾਂ ਦੇ ਨਾਲ, ਕਦੇ ਪਾਵਨ ਆਪਣੇ ਸ੍ਰੀ ਮੁਖਵਾਕਾਂ ਦੇ ਨਾਲ, ਕਦੇ ਗੁਰਬਾਣੀ ਦੇ ਨਾਲ, ਕਦੇ ਉਕਤੀਆਂ ਜੁਗਤੀਆਂ ਦੇ ਨਾਲ ਜੋ ਨਾਮ ਜਪਣੇ ਦਾ ਉਪਦੇਸ਼ ਦਿੰਦੇ ਨੇ ਨਾ, ਇਹ ਸਤਿਗੁਰੂ ਜੀ ਭਗਤੀ ਰੂਪੀ ਸਰੋਵਰ ਦੇ ਵਿੱਚੋਂ ਭਗਤੀ ਜਲ ਅਥਵਾ ਪ੍ਰੇਮ ਜਲ ਉਛਲ ਉਛਲ ਕੇ ਪੈ ਰਿਹਾ ਹੈ।
1: ਸੁਭਰ ਭਰੇ ਵਹਨ,
0: ਸੁਭਰ ਸੁਭਰ ਦਾ ਭਾਵ ਹੁੰਦਾ ਹੈ ਲਬਾ ਲਬ ਭਰਿਆ, ਨੱਕੋ ਨੱਕ ਭਰਿਆ। ਜੋ ਸਤਿਗੁਰੂ ਜੀ ਭਗਤੀ ਦੇ ਸਰੋਵਰ ਨੇ ਨਾ, ਉਹ ਲਬਾ ਲਬ ਭਰੇ ਹੋਏ ਨੇ ਤੇ ਹਜ਼ੂਰ ਫਰਮਾਉਂਦੇ ਨੇ ਭਰੇ ਵਹਨ, ਭਰ ਭਰ ਕਰਕੇ ਵਹਿ ਰਹੇ ਨੇ। ਅਰਥਾਤ ਭਗਤੀ ਦਾ ਉਪਦੇਸ਼ ਸਤਿਗੁਰੂ ਜੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਬਖਸ਼ਿਸ਼ ਕਰ ਰਹੇ ਹਨ।
1: ਸਤਿਗੁਰ ਮੰਨਿਆ,
0: ਭਾਈਏ ਸਤਿਗੁਰੂ ਜੀ ਦਾ ਸਰੂਪ ਹੈ ਭਗਤੀ ਦਾ ਸਰੋਵਰ ਅਥਵਾ ਭਗਤੀ ਦਾ ਇਸੇ ਪ੍ਰਕਾਰ ਸੋਮਾ ਸਤਿਗੁਰੂ ਜੀ ਨੂੰ ਜਾਣਨਾ ਕਰੀਏ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਪਰਮੇਸ਼ਰ ਰੂਪ ਕਰਕੇ ਮੰਨਿਆ ਹੈ। ਪਾਰ ਬ੍ਰਹਮ ਗੁਰ ਨਾਹੀ ਭੇਦ, ਕਿਉਂਕਿ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਅੰਦਰ ਤੇ ਗੁਰ ਪਰਮੇਸ਼ਰ ਜੀ ਦੇ ਅੰਦਰ ਕੋਈ ਫਰਕ ਨਹੀਂ। ਸਤਿਗੁਰ ਪਰਮੇਸ਼ਰ ਮੇਰਾ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਕਰਕੇ ਮੰਨਿਆ ਹੈ।
1: ਜਨ ਨਾਨਕ ਵਡ ਭਾਗ ਲਹਨ,
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਨੇ, ਭਾਈ ਉਹ ਪ੍ਰਾਣੀ, ਉਹ ਜੀਵ, ਉਹ ਜਗਿਆਸੂ ਦੁਨੀਆਂ ਦੇ ਅੰਦਰ ਧੰਨਤਾ ਦੇ ਸਹਿਤ, ਲਹਨ ਦਾ ਅਰਥ ਹੈ ਜਾਣੇ ਜਾਂਦੇ ਨੇ, ਧੰਨਤਾ ਦੇ ਸਹਿਤ ਜਾਣੇ ਜਾਂਦੇ ਨੇ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਪਰਮੇਸ਼ਰ ਰੂਪ ਕਰਕੇ ਮੰਨਿਆ ਹੈ ਜੀਓ।
1: ਮਹੱਲਾ ਚੌਥਾ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਪਰਥਾਏ ਸਾਨੂੰ ਅੰਮ੍ਰਿਤ ਬਚਨ ਸੁਣਾ ਕਰਕੇ ਕਿਰਤਾਰਥ ਸਾਨੂੰ ਸਫਲਿਆ ਕਰੋ ਜੀ। ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹਜ਼ੂਰ ਫਰਮਾਉਂਦੇ ਹਨ,
1: ਹਰ ਹਰ ਨਾਮ ਅਸੰਖ ਹਰ,
0: ਭਾਈ ਹਰੀ ਪਰਮੇਸ਼ਰ ਜੀ ਸਾਰਿਆਂ ਜੀਵਾਂ ਦੇ ਤਾਈਂ ਹਰਿਆ ਭਰਿਆ ਕਰਨੇ ਵਾਲੇ ਨੇ, ਤੇ ਹਰੀ ਪਰਮੇਸ਼ਰ ਜੀ ਦੇ ਬੇਅੰਤ ਬੇਅੰਤ ਬੇਅੰਤ ਨਾਮ ਨੇ, ਅਸੰਖਾ ਹੀ ਨਾਮ ਨੇ। ਜਿੱਥੇ ਸੰਖਿਆ ਮੁੱਕ ਜਾਵੇ, ਗਿਣਤੀ ਮੁੱਕ ਜਾਵੇ, ਸੋ ਕਹੀਏ ਅਸੰਖ। ਇਤਨੇ ਕੁ ਨਾਮ ਪਰਮੇਸ਼ਰ ਜੀ ਦੇ ਨੇ ਜੋ ਗਿਣਤੀ ਮਿਣਤੀ ਕੋਈ ਸੰਖਿਆ ਕਥਨ ਨਹੀਂ ਕੀਤੀ ਜਾ ਸਕਦੀ।
1: ਗੁਣ ਕਥਨ ਨਾ ਜਾਹੇ,
0: ਐਸੇ ਪਰਮੇਸ਼ਰ ਜੀ ਦੇ ਨਾਮਾਂ ਦਾ ਹੀ ਅੰਤ ਨਹੀਂ ਆਉਂਦਾ ਤੇ ਗੁਣਾਂ ਦਾ ਅੰਤ ਕਿਵੇਂ ਆ ਜਾਵੇਗਾ। ਪਰਮੇਸ਼ਰ ਜੀ ਦੇ ਗੁਣ ਵੀ ਬੇਅੰਤ ਤੋਂ ਬੇਅੰਤ, ਬੇਅੰਤ ਤੋਂ ਬੇਅੰਤ ਨੇ। ਜਿਹੜੇ ਸਮੱਗਰ ਗੁਣ ਨੇ ਨਾ ਪਰਮੇਸ਼ਰ ਜੀ ਦੇ, ਉਹ ਕਥਨ ਕੀਤੇ ਨਹੀਂ ਜਾ ਸਕਦੇ। ਸਾਰੇ ਗੁਣਾਂ ਨੂੰ ਕੋਈ ਕਹਿ ਹੀ ਨਹੀਂ ਸਕਦਾ। ਜਿਵੇਂ ਸੱਤ ਸਮੁੰਦਰਾਂ ਦੇ ਪਾਣੀ ਦੀਆਂ ਕੋਈ ਬੂੰਦਾਂ ਨਹੀਂ ਨਾ ਗਿਣ ਸਕਦਾ ਕਿ ਕਿੰਨੀਆਂ ਬੂੰਦਾਂ ਹੋਣਗੀਆਂ, ਜਿਵੇਂ ਵਰਦੇ ਹੋਏ ਮੀਂਹ ਦੀਆਂ ਬੂੰਦਾਂ ਨਹੀਂ ਨਾ ਗਿਣੀਆਂ ਜਾਂਦੀਆਂ ਕਿ ਕਿੰਨਾ ਛਿੱਟ ਕਿੰਨੀਆਂ ਛਿੱਟਾਂ ਪਈਆਂ ਹੋਣਗੀਆਂ। ਇਸੇ ਪ੍ਰਕਾਰ ਬੇਅੰਤ ਬੇਅੰਤ ਬੇਅੰਤ ਗੁਣ ਨੇ ਪਰਮੇਸ਼ਰ ਜੀ ਦੇ, ਜੋ ਸਾਰੇ ਗੁਣ ਤੇ ਸਾਰੇ ਨਾਮ ਕਥਨ ਨਹੀਂ ਕੀਤੇ ਜਾ ਸਕਦੇ।
1: ਹਰ ਹਰ ਅਗਮ ਅਗਾਧ ਹਰ,
0: ਫਿਰ ਹਰੀ ਪਰਮੇਸ਼ਰ ਜੀ ਹਰ ਕਿਸੇ ਦੇ ਪਾਪਾਂ ਨੂੰ ਹਰ ਲੈਣ ਵਾਲੇ, ਨਾਸ ਕਰ ਦੇਣ ਵਾਲੇ ਨੇ। ਸਭਨਾ ਦੇ ਪਾਈ ਤਾਈ ਸ਼ੁਭ ਗੁਣਾਂ ਦੀ ਹਰਿਆਵਲਤਾ ਦੇਣ ਵਾਲੇ ਨੇ। ਐਸੇ ਪਰਮੇਸ਼ਰ ਜੀ ਅਗਮ ਗਮਾਂ ਤੋਂ ਰਹਿਤ ਨੇ, ਪਿਸੇ ਕਿਸੇ ਪ੍ਰਕਾਰ ਦਾ ਗਮ ਨਹੀਂ, ਕੋਈ ਚਿੰਤਾ ਨਹੀਂ ਪਰਮੇਸ਼ਰ ਜੀ ਨੂੰ। ਅਗਾਧ ਨਿਰਹਲ ਡੂੰਘੇ ਸਰੂਪ ਹਨ, ਅਗਾਧ ਸਰੂਪ ਜਿਸ ਦਾ ਅੰਤ ਨਾ ਪਾਇਆ ਜਾ ਸਕੇ। ਸੋ ਐਸੇ ਅੰਤ ਤਾਈ ਤੋਂ ਰਹਿਤ ਅਗਾਧ ਸਰੂਪ ਵਾਲੇ ਹਨ ਜੀਓ।
1: ਜਨ ਕਿਤ ਵਿਧ ਮਿਲਹਿ ਮਿਲਾਹਿ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਮਿਲਾਹੇ ਮਿਲਾਹੇ ਜਿਨ੍ਹਾਂ ਨੂੰ ਮਿਲਣੇ ਦੀ ਆਸ ਹੈ, ਐਸੇ ਪਰਮੇਸ਼ਰ ਜੀ ਦੇ ਨਾਲ ਤਿੰਨਾਂ ਜੀਵਾਂ ਦੇ ਪਾਸੋਂ ਫਿਰ ਕਿਵੇਂ ਮਿਲਿਆ ਜਾ ਸਕਦਾ ਹੈ ਜੀਓ।
1: ਹਰ ਹਰ ਜਸ ਜਪਤ ਜਪੰਤ ਜਨ,
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਜਿਹੜੇ ਵਾਹਿਗੁਰੂ ਜੀ ਦੇ ਸੰਤ ਜਨ ਪਿਆਰੇ ਗੁਰਸਿੱਖ ਭਗਤ ਹਰ ਹਰ ਹਰ ਵੇਲੇ ਹਰੀ ਪਰਮੇਸ਼ਰ ਜੀ ਦਾ ਜਸ ਕਰਦੇ ਨੇ ਨਾ, ਜਪਤ ਜਪੰਤ ਜਿਹੜੇ ਆਪ ਅੰਮ੍ਰਿਤ ਨਾਮ ਨੂੰ ਜਪਦੇ ਨੇ ਤੇ ਦੂਜਿਆਂ ਨੂੰ ਜਪਾਉਂਦੇ ਹਨ।
1: ਦਿਲ ਨਹੀਂ ਕੀਮਤ ਪਾਏ,
0: ਭਾਈ ਤਿੰਨਾਂ ਦੇ ਨਾਲ ਮਿਲ ਕਰਕੇ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਨਾ ਕਰੀਏ, ਫਿਰ ਉਹ ਪਰਮੇਸ਼ਰ ਜੀ ਦੇ ਗੁਣਾਂ ਨੂੰ ਐਵੇਂ ਬਚਨ ਕਰਕੇ ਵਖਿਆਨ ਕਰਦੇ ਨੇ। ਪਰਮੇਸ਼ਰ ਜੀ ਐਸੇ ਅਗਮ ਅਗਾਧ ਨੇ ਜਿਸ ਦੇ ਗੁਣਾਂ ਦੀ ਇੱਕ ਤਿਲ ਮਾਤਰ ਵੀ ਕੀਮਤ ਨਹੀਂ ਪਾਈ ਜਾ ਸਕਦੀ, ਜਿਸ ਦੀ ਪ੍ਰਾਪਤੀ ਦੀ ਜਿਸ ਦੀ ਵਡਿਆਈ ਦੀ ਕੋਈ ਤਿਲ ਮਾਤਰ ਵੀ ਕੀਮਤ ਨਹੀਂ ਪਾਈ ਜਾ ਸਕਦੀ ਹੈ।
1: ਜਨ ਨਾਨਕ ਹਰ ਅਗਮ ਪ੍ਰਭ,
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਭਾਈ, ਐਸੇ ਹਰੀ ਪਰਮੇਸ਼ਰ ਜੀ ਦੇ ਸਨਮੁਖ ਬੇਨਤੀਆਂ ਕਰਦੇ ਰਹੀਏ। ਹੇ ਅਗਮ ਗਮਤਾਂ ਤੋਂ ਰਹਿਤ ਮਨ ਕਰਕੇ ਵੀ ਅਪਹੁੰਚ ਪ੍ਰਭੂ ਸਰਬ ਕਲਾ ਸਮਰੱਥ ਪਰਮੇਸ਼ਰ ਜੀ, ਸਭਨਾ ਦੇ ਦੁੱਖਾਂ ਪਾਪਾਂ ਨੂੰ ਨਾਸ਼ ਕਰ ਦੇਣ ਵਾਲੇ ਵਾਹਿਗੁਰੂ ਜੀ, ਸਾਨੂੰ ਆਪਣੇ ਰੂਪ ਰੂਪ ਦੇ ਨਾਲ ਸਰੂਪ ਰੂਪ ਦੇ ਨਾਲ ਮੇਲ ਲੈਣਾ ਕਰੋ। ਤੇ ਮਹਾਰਾਜ ਜਿਨ੍ਹਾਂ ਦੇ ਤਾਂ ਹੀ ਹਰੀ ਪਰਮੇਸ਼ਰ ਜੀ ਆਪ ਜੀਆਂ ਨੇ ਆਪਣੇ ਨਾਲ ਮੇਲ ਲਿਆ ਹੈ, ਹਰੀ ਪਰਮੇਸ਼ਰ ਜੀ ਸਾਨੂੰ ਤਿੰਨਾਂ ਦੇ ਮੇਲ ਦੇ ਨਾਲ ਮੇਲ ਕਰਕੇ ਆਪਣੇ ਸ਼ਰਨ ਰੂਪੀ ਲੜ ਦੇ ਨਾਲ ਪੱਲੇ ਦੇ ਨਾਲ ਲਾ ਲਵੋ ਜੀ, ਮਹਾਰਾਜ ਸਾਨੂੰ ਆਪਣੇ ਨਾਮ ਰੂਪ ਪੱਲੇ ਦੇ ਨਾਲ ਲਾ ਲਵੋ ਜੀ, ਇਵੇਂ ਬੇਨਤੀਆਂ ਕਰਦੇ ਰਹੀਏ ਭਾਈ, ਤਾਂ ਪਰਮੇਸ਼ਰ ਜੀ ਦੀ ਪ੍ਰਾਪਤੀ ਹੁੰਦੀ ਹੈ।
1: ਪੌੜੀ
0: ਪੌੜੀ ਵਾਰ ਜਸ ਪਰਮੇਸ਼ਰ ਜੀ ਦਾ ਸਤਿਗੁਰੂ ਜੀ ਉਚਾਰਦੇ ਹਨ,
1: ਹਰ ਅਗਮ ਅਗੋਚਰ ਅਗਮ ਹਰ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੇ ਤਾਈ ਹੋਰ ਹਰੀ ਜਸ ਸਰਵਣ ਕਰਾ ਕੇ ਕਿਰਤਾਰਥ ਕਰੋ। ਤੇ ਹਜ਼ੂਰ ਫਰਮਾਉਂਦੇ ਨੇ ਹਰ ਜੋ ਹਰੀ ਪਰਮੇਸ਼ਰ ਜੀ ਨੇ ਅਗਮ ਮਨ ਕਰਕੇ ਅਗਮ ਨੇ ਮਨ ਕਰਕੇ ਵੀ ਅਪਹੁੰਚਨੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਜਿਸ ਵਾਹਿਗੁਰੂ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ, ਅਗੋਚਰ ਇੰਦਰੀਆਂ ਕਰਕੇ ਵੀ ਅਪਹੁੰਚਨੇ, ਮਨ ਕਰਕੇ ਅਗਮ ਨੇ ਮਨ ਦੀ ਗਮਤਾ ਤੋਂ ਪਰੇ ਨੇ ਇੰਦਰੀਆਂ ਕਰਕੇ ਵੀ ਅਪਹੁੰਚਨੇ, ਐਸੇ ਪਰਮੇਸ਼ਰ ਜੀ ਅਗਮ ਹਰ ਜੋ ਬੇਖੌਫ ਨੇ ਗਮ ਤੋਂ ਰਹਿਤ ਨੇ ਚਿੰਤਾਵਾਂ ਫਿਕਰਾਂ ਤੋਂ ਰਹਿਤ ਹਰੀ ਜੀ ਹਨ।
1: ਕਰ ਹਰ ਦਰਸ਼ਨ ਪਿਖਾ,
0: ਸੋ ਜਿਵੇਂ ਜਗਿਆਸੂਆਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਪ੍ਰਸ਼ਨ ਵਾਚਕ ਪੰਕਤੀ ਉਚਾਰਦੇ ਨੇ, ਜਗਿਆਸੂ ਪੁੱਛਦੇ ਨੇ ਫਿਰ ਵਾਹਿਗੁਰੂ ਜੀ ਦੇ ਐਸੇ ਸਰੂਪ ਨੂੰ ਸਤਿਗੁਰੂ ਜੀ ਕਿਉਂ ਕਰ, ਕਿਸ ਯਤਨ ਕਰਕੇ ਕਿਸ ਵਿਧੀ ਕਰਕੇ ਕਿਸ ਜੁਗਤ ਕਰਕੇ ਐਸੇ ਹਰੀ ਜੀ ਦੇ ਦਰਸ਼ਨ ਨੂੰ ਵੇਖਣਾ ਕਰੀਦਾ ਹੈ।
1: ਕਿਛ ਵਖਰ ਹੋਏ ਸੋ ਵਰਨੀਐ,
0: ਮਹਾਰਾਜ ਐਸੇ ਪਰਮੇਸ਼ਰ ਜੀ ਦਾ ਕੁਛ ਰੂਪ ਰੰਗ ਵਰਣਨ ਕਰੋ ਤੇ ਦੱਸੋ ਤੇ ਇਸ ਨੂੰ ਕਿਵੇਂ ਦੇਖ ਸਕੀਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਕੁਛ ਵਖਰ ਹੋਏ, ਜੇ ਤੇ ਕੋਈ ਵਸਤੂ ਹੋਵੇ ਤੇ ਦੱਸ ਦਈਏ ਕਿ ਉਹ ਇਹੋ ਜਿਹੀ ਹੈ। ਸਾਧ ਸੰਗਤ ਜੀ ਕੋਈ ਵਸਤੂ ਕੋਈ ਵੀ ਹੋਵੇ, ਸੋਨਾ ਹੋਵੇ ਗਹਿਣਾ ਹੋਵੇ ਕੜਾ ਹੋਵੇ, ਦੱਸ ਦਈਦਾ ਨਾ ਇਹੋ ਜਿਹਾ ਹੈ, ਇਹੋ ਜਿਹਾ ਡਿਜ਼ਾਇਨ ਬਣਿਆ, ਇੰਨਾ ਕੁ ਮੋਟਾ ਇੰਨਾ ਕੁ ਆਕਾਰ ਹੈ। ਜੇ ਵਸਤੂ ਕੋਈ ਪਦਾਰਥ ਹੋਵੇ ਦੱਸ ਦਈਏ ਇਹੋ ਜਿਹਾ ਸਵਾਦ ਹੈ ਇਹੋ ਜਿਹਾ ਰੰਗ ਹੈ। ਜੇ ਵਸਤੂ ਕੋਈ ਬਿਲਡਿੰਗ ਇਮਾਰਤ ਹੋਵੇ ਦੱਸ ਦਈਏ ਇੰਨੇ ਕੁ ਸੈਂਕੜੇ ਫੁੱਟ ਚੌੜੀ ਅਤੇ ਇੰਨੇ ਕੁ ਸੈਂਕੜੇ ਫੁੱਟ ਉੱਚੀ ਹੈ। ਜੇ ਦਰਖਤ ਵਰਗੀ ਕੋਈ ਵਸਤੂ ਹੋਵੇ ਦੱਸ ਦਈਏ ਹਰੇ ਪੱਤੇ ਨੇ ਇੰਨੀਆਂ ਡਾਹਣੀਆਂ ਨੇ ਇਹੋ ਜਿਹੇ ਪੱਤੇ ਨੇ ਇਹੋ ਜਿਹਾ ਤਣਾ ਅਤੇ ਪੇਟਾ ਹੈ। ਜੇ ਤਾਂ ਕੋਈ ਵਸਤੂ ਹੋਵੇ ਪਰਮੇਸ਼ਰ ਫਿਰ ਤਾਂ ਦੱਸ ਦਈਏ ਕਿ ਪਰਮੇਸ਼ਰ ਕਿਹੋ ਜਿਹਾ ਹੈ, ਪਰ ਪਰਮੇਸ਼ਰ ਕੋਈ ਵਸਤੂ ਨਹੀਂ। ਇਸ ਕਰਕੇ ਕਹਿਣੇ ਵਿੱਚ ਦੱਸਣੇ ਵਿੱਚ ਵੀ ਪਰਮੇਸ਼ਰ ਜੀਆਂ ਦਾ ਸਰੂਪ ਨਹੀਂ ਆਉਂਦਾ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸੋ ਵਰਨੀਐ, ਵਰਣਨ ਤੇ ਤਾਂ ਕਰੀਏ ਨਾ ਜੇ ਕੋਈ ਵਸਤੂ ਹੋਵੇ। ਪਰਮੇਸ਼ਰ ਜੀ ਦੇਸ਼ ਕਾਲ ਵਸਤੂ ਤੋਂ ਵੀ ਪਰੇ ਰੂਪ ਹਨ,
1: ਰੂਪ ਨਾ ਰੇਖਾ,
0: ਮਹਾਰਾਜ ਕੋਈ ਰੇਖਾ ਕੋਈ ਚਿੰਨ ਕੋਈ ਰੂਪ ਕੁਛ ਤਾਂ ਹੋਵੇਗਾ ਨਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਤੇ ਇਸ ਪਰਮੇਸ਼ਰ ਜੀ ਦਾ ਕੁਛ ਰੂਪ ਵੀ ਕਥਨ ਨਹੀਂ ਕੀਤਾ ਜਾ ਸਕਦਾ, ਨਹੀਂ ਕਹਿਆ ਜਾ ਸਕਦਾ। ਉਹ ਸਾਂਵਲਾ ਹੈ, ਗੋਰਾ ਹੈ, ਕਾਲਾ ਹੈ, ਲੰਬਾ ਹੈ, ਮਧਰਾ ਹੈ, ਭਾਰਾ ਹੈ, ਪਤਲਾ ਹੈ, ਤੇ ਇਸ ਦਾ ਕੁਛ ਰੂਪ ਵੀ ਵਰਣਨ ਨਹੀਂ ਕੀਤਾ ਜਾ ਸਕਦਾ, ਨਾ ਰੇਖਾ, ਤੇ ਇਸ ਦੀਆਂ ਰੇਖਾ ਵੀ ਕਥਨ ਨਹੀਂ ਕੀਤੀਆਂ ਜਾ ਸਕਦੀਆਂ। ਜਿਵੇਂ ਹੱਥਾਂ ਦੇ ਅੰਦਰ ਲਕੀਰਾਂ ਰੇਖਾ ਹੁੰਦੀਆਂ ਨੇ ਨਾ, ਤੇ ਇਸੇ ਪ੍ਰਕਾਰ ਜੋਤਿਸ਼ੀ ਜਨ ਕਹਿੰਦੇ ਜੀ ਇਹ ਧਨ ਦੀ ਰੇਖਾ ਏ, ਇਹ ਉਮਰ ਦੀ ਰੇਖਾ ਏ, ਇਹ ਸੰਜੋਗਾਂ ਦੀ ਰੇਖਾ ਏ, ਪਰ ਪਰਮੇਸ਼ਰ ਜੀ ਐਸੇ ਨੇ ਜਿਨ੍ਹਾਂ ਦੇ ਹੱਥਾਂ ਦੀ ਕੋਈ ਰੇਖਾ ਵੀ ਕਥਨ ਨਹੀਂ ਕੀਤੀ ਜਾ ਸਕਦੀ। ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨਾ ਸਕਤ ਕਿਹ। ਪਰਮੇਸ਼ਰ ਜੀ ਦਾ ਰੂਪ ਰੰਗ ਕੋਈ ਰੇਖਾ ਕੋਈ ਭੇਖ ਕੋਈ ਲਿਬਾਸ ਤੇ ਇਸ ਪਰਮੇਸ਼ਰ ਜੀ ਦਾ ਕੋਈ ਵੀ ਕਥਨ ਨਹੀਂ ਕਰ ਸਕਦਾ ਹੈ।
1: ਜਿਸ ਬੁਝਾਏ ਆਪ ਬੁਝਾਏ ਦੇ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਫਿਰ ਤਿਸ ਦੇ ਸਰੂਪ ਦੀ ਸਮਝ ਕਿਵੇਂ ਆਵੇ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਜਿਸ ਨੂੰ ਸਮਝਾਉਣੇ ਵਾਲੇ ਹੋ ਕਰਕੇ, ਜਿਸ ਨੂੰ ਭਜਾਉਣੇ ਵਾਲੇ ਹੋ ਕਰਕੇ, ਜਿਸ ਨੂੰ ਜਣਾਉਣੇ ਵਾਲੇ ਹੋ ਕਰਕੇ ਪਰਮੇਸ਼ਰ ਜੀ ਆਪਣਾ ਸਰੂਪ ਸਤਿਗੁਰੂ ਜੀ ਦੇ ਦੁਆਰਾ ਜਣਾ ਦਿੰਦੇ ਹਨ। ਉਹੀ ਉਹ ਬੁੱਝਦਾ, ਉਹੀ ਉਹ ਸਮਝਦਾ, ਉਹੀ ਉਹ ਪਛਾਣਦਾ
1: ਹੈ।
0: ਉਹੀ ਉਹ ਜਨ, ਉਹੀ ਉਹ ਪਿਆਰਾ ਵਾਹਿਗੁਰੂ ਜੀ ਦਾ, ਵਾਹਿਗੁਰੂ ਜੀਆਂ ਦੇ ਸਰੂਪ ਰੂਪ ਨੂੰ ਦੇਖਦਾ, ਦਰਸ਼ਨ ਕਰਦਾ ਹੈ।
1: ਸਤ ਸੰਗਤ ਸਤਿਗੁਰ ਚਟ ਸਾਲ ਹੈ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਇਹ ਦੱਸੋ ਸਾਨੂੰ ਸ਼ੁਭ ਗੁਣਾਂ ਦੀ ਦਾਤ ਕਿੱਥੋਂ ਮਿਲੇ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਜੋ ਪੂਰਿਆਂ ਸਤਿਗੁਰਾਂ ਦੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਤ ਸੰਗਤ ਹੈ ਨਾ, ਇਹ ਸਤਿਗੁਰੂ ਜੀ ਦੀ ਸਤ ਸੰਗਤ ਚੱਟ ਸਾਲ ਹੈ। ਚੱਟ ਸਾਲ ਕਿਹਾ ਜਾਂਦਾ ਜਿੱਥੇ ਚਾਟੜੇ ਪੜ੍ਹਨ ਆਉਂਦੇ ਹੋਣ। ਚਾਟੜੇ ਨਾਮ ਬਾਲਕਾਂ ਦਾ, ਜਿੱਥੇ ਬਾਲਕੇ ਜਿੱਥੇ ਬੱਚੇ ਪੜ੍ਹਨ ਆਉਂਦੇ ਹੋਣ, ਅਰਥਾਤ ਚਟਸਾਲ ਨਾਮ ਪਾਠਸ਼ਾਲਾ ਦਾ, ਅੱਜ ਕੱਲ੍ਹ ਸਕੂਲ ਕਹਿ ਦਿੱਤਾ ਜਾਂਦਾ ਇੰਗਲਿਸ਼ ਭਾਸ਼ਾ ਦੇ ਵਿੱਚ। ਪਹਿਲਾਂ ਸਾਧ ਸੰਗਤ ਜੀ ਇਸੇ ਪ੍ਰਕਾਰ ਵਿਦਿਆਲਾ ਕਿਹਾ ਜਾਂਦਾ ਸੀ, ਆਸ਼ਰਮ ਕਿਹਾ ਜਾਂਦਾ ਸੀ, ਚਟਸਾਲ ਕਿਹਾ ਜਾਂਦਾ ਸੀ। ਉਸ ਸਮੇਂ ਦੇ ਵਿਦਿਅਕ ਅਦਾਰਿਆਂ ਦੇ ਇਹ ਨਾਮ ਹੋਇਆ ਕਰਦੇ ਸਨ। ਹਜ਼ੂਰ ਫਰਮਾਉਂਦੇ ਨੇ ਜੋ ਸਤਿਗੁਰੂ ਜੀ ਦੀ ਸਤ ਸੰਗਤ ਹੈ ਨਾ, ਇਹ ਪਾਠਸ਼ਾਲਾ ਹੈ, ਇਹ ਸਿੱਖੀ ਦਾ ਸਕੂਲ ਹੈ, ਜਿੱਥੇ ਸਤਿਗੁਰੂ ਜੀ ਸ਼ੁਭ ਗੁਣਾਂ ਨੂੰ ਪੜ੍ਹਾਉਂਦੇ ਨੇ ਤੇ ਸ਼ੁਭ ਗੁਣਾਂ ਦੀ ਦਾਤ ਦੇਣਾ ਕਰਦੇ ਹਨ।
1: ਜਿਤ ਹਰ ਗੁਣ ਸਿਖਾ।
0: ਜਿਸ ਚਟਸਾਲ ਦੇ ਵਿੱਚ, ਜਿਸ ਸਤ ਸੰਗਤ ਰੂਪੀ ਪਾਠਸ਼ਾਲਾ ਸਕੂਲ ਵਿੱਚ ਜਾ ਕਰਕੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਗੁਣਾਂ ਨੂੰ ਸਿੱਖ ਲਈਦਾ ਹੈ ਜੀਓ।
1: ਧੰਨ ਧੰਨ ਸੋ ਰਸਨਾ ਧੰਨ ਕਰ।
0: ਮਹਾਰਾਜ ਜਿਹੜੇ ਐਸੇ ਸ਼ੁਭ ਗੁਣਾਂ ਨੂੰ ਸਿੱਖ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਸਤ ਸੰਗਤ ਦੁਆਰਾ ਜਪਦੇ ਨੇ, ਆਪ ਜੀ ਤਿੰਨਾਂ ਨੂੰ ਕੈਸਾ ਸਨਮਾਨ ਦਿੰਦੇ ਹੋ? ਹਜ਼ੂਰ ਬਚਨ ਕਰਦੇ ਨੇ ਭਾਈ ਸੋ ਰਸਨਾ, ਉਹ ਰਸਨਾ ਵੀ ਧੰਨ ਧੰਨ ਧੰਨਤਾ ਦੇ ਯੋਗ ਹੈ। ਧੰਨ ਹੀ ਧੰਨ ਕਹਿਣਾ ਕਰੀਏ ਉਸ ਰਸਨਾ ਨੂੰ, ਜਿਸ ਰਸਨਾ ਦੇ ਨਾਲ ਜਪਿਆ ਜਾਂਦਾ ਹੈ ਸਤਨਾਮ
1: ਸ੍ਰੀ
0: ਵਾਹਿਗੁਰੂ। ਧੰਨ ਕਰ, ਕਰ ਨਾਮ ਹੱਥਾਂ ਦਾ ਭਾਈ, ਉਹ ਹੱਥ ਵੀ ਧੰਨਤਾ ਦੇ ਯੋਗ ਨੇ ਜਿਨ੍ਹਾਂ ਹੱਥਾਂ ਦੇ ਨਾਲ ਗੁਰਬਾਣੀ ਲਿਖੀ ਜਾਂਦੀ ਹੈ, ਗੁਰਮੰਤਰ ਵਾਹਿਗੁਰੂ ਲਿਖਿਆ ਜਾਂਦਾ, ਮੂਲ ਮੰਤਰ ਲਿਖਿਆ ਜਾਂਦਾ, ਜਪਜੀ ਸਾਹਿਬ ਜੀ ਦਾ ਪਾਠ ਲਿਖਿਆ ਜਾਂਦਾ, ਨਿਤਨੇਮ ਸਾਹਿਬ ਦਾ ਗੁਟਕਾ ਸਾਹਿਬ ਲਿਖਿਆ ਜਾਂਦਾ, ਪੰਜ ਗ੍ਰੰਥੀ ਦਸ ਗ੍ਰੰਥੀ ਭਾਗ। ਇਸੇ ਪ੍ਰਕਾਰ ਸਾਧ ਸੰਗਤ ਜੀ ਭਗਤ ਬਾਣੀ ਸਤਿਗੁਰੂ ਜੀ ਦੀਆਂ 22 ਵਾਰਾਂ, ਇਸੇ ਪ੍ਰਕਾਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ, ਜਿਨ੍ਹਾਂ ਹੱਥਾਂ ਦੇ ਨਾਲ ਬਾਣੀ ਲਿਖੀ ਜਾਂਦੀ ਹੈ ਨਾ, ਉਹ ਹੱਥ ਧੰਨਤਾ ਦੇ ਯੋਗ ਨੇ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਧੰਨ ਕਰ, ਉਹ ਹੱਥ ਵੀ ਧੰਨਤਾ ਦੇ ਯੋਗ ਨੇ ਜਿਨ੍ਹਾਂ ਦੇ ਨਾਲ ਗੁਰਬਾਣੀ ਲਿਖੀ ਜਾਂਦੀ ਹੈ। ਸਾਧ ਸੰਗਤ ਜੀ ਅੱਜ ਤੇ ਕੰਮ ਸੌਖਾ ਹੋ ਗਿਆ ਨਾ, ਪ੍ਰੈਸ ਦੇ ਵਿੱਚ ਹਜ਼ਾਰਾਂ ਗੁਟਕਾ ਸਾਹਿਬ ਤੇ ਪੋਥੀਆਂ ਸਾਹਿਬ ਇੱਕੇ ਵਾਰ ਛਪ ਜਾਂਦੀਆਂ ਨੇ ਤੇ ਜਗਿਆਸੂਆਂ ਨੂੰ ਆਸਾਨ ਪ੍ਰਾਪਤੀ ਹੋ ਜਾਂਦੀ ਹੈ ਗੁਟਕਾ ਸਾਹਿਬ ਜੀ ਦੀ ਪੋਥੀਆਂ ਦੀ। ਪਹਿਲਿਆਂ ਸਮਿਆਂ ਵਿੱਚ ਜਦੋਂ ਪ੍ਰੈਸਾਂ ਨਹੀਂ ਸਨ ਨਾ ਹੁੰਦੀਆਂ, ਛਾਪੇਖਾਨੇ ਨਹੀਂ ਸਨ ਹੁੰਦੇ, ਗੁਟਕਾ ਸਾਹਿਬ ਤੇ ਪੋਥੀਆਂ ਸਾਰੀਆਂ ਹੱਥਾਂ ਦੇ ਨਾਲ ਹੀ ਲਿਖੀਆਂ ਜਾਇਆ ਕਰਦੀਆਂ ਸਨ, ਜੋ ਬੜੀ ਖੇਚਲਾ ਦਾ ਕੰਮ ਸੀ, ਕਾਗਜ਼ਾਂ ਦਾ ਪ੍ਰਬੰਧ ਕਰਨਾ, ਸਿਆਹੀ ਦਾ ਪ੍ਰਬੰਧ ਕਰਨਾ, ਇਸੇ ਪ੍ਰਕਾਰ ਜੋ ਜਥਾ ਯੋਗ ਕਲਮਾਂ ਦਾ ਪ੍ਰਬੰਧ ਕਰਨਾ, ਫਿਰ ਐਸੇ ਸਥਾਨ ਦਾ, ਇਕਾਂਤ ਦਾ, ਸ਼ਾਂਤੀ ਵਾਲੇ ਸਥਾਨ ਦਾ ਪ੍ਰਬੰਧ ਕਰਨਾ ਜਿੱਥੇ ਕਿਸੇ ਪ੍ਰਕਾਰ ਦੀ ਗੁਰਬਾਣੀ ਨੂੰ ਲਿਖਦਿਆਂ ਹੋਇਆਂ ਵਿਘਨ ਪੈਣੇ ਦੀ ਆਸ਼ੰਕਾ ਹੀ ਨਾ ਹੋਵੇ। ਇਸ ਪ੍ਰਕਾਰ ਸਭ ਕੁਛ ਚੁਣਨਾ ਬੜਾ ਵੱਡਾ ਭਾਰੀ ਕਾਰਜ ਹੋਇਆ ਕਰਦਾ ਸੀ। ਅੱਜ ਵੀ ਗੁਰਮੁਖ ਪਿਆਰੇ ਜਿਹੜੇ ਪਿਆਰ ਵਾਲੇ ਨੇ ਨਾ, ਆਪਣੇ ਹੱਥਾਂ ਤੇ ਜਨਮ ਦੀ ਸਫਲਤਾ ਵਾਸਤੇ ਗੁਰਬਾਣੀ ਨੂੰ ਹੱਥਾਂ ਦੇ ਨਾਲ ਲਿਖਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਧੰਨ ਕਰ, ਉਹ ਹੱਥ ਵੀ ਧੰਨਤਾ ਦੇ ਯੋਗ ਨੇ ਜਿਨ੍ਹਾਂ ਦੇ ਨਾਲ ਗੁਰਬਾਣੀ ਲਿਖੀ ਜਾਂਦੀ ਹੈ।
1: ਧੰਨ ਸੋ ਪਾਤਸ਼ਾਹ ਸਤਿਗੁਰੂ,
0: ਧੰਨ ਹਨ ਪਾਦਾ ਨਾਮ ਪੜ੍ਹਾਉਣ ਵਾਲੇ ਉਸਤਾਦ ਦਾ ਹੋਇਆ ਕਰਦਾ ਸੀ, ਉਦੋਂ ਪਾਂਧਾ ਕਿਹਾ ਜਾਂਦਾ ਸੀ। ਸਾਧ ਸੰਗਤ ਜੀ ਅੱਜ ਕੱਲ੍ਹ ਵੀ ਪਾਂਧੇ ਜਿਹੜੇ ਮੁਨੀਮ ਲੋਕ ਨੇ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਹਿਸਾਬ ਕਿਤਾਬ ਕਰਦੇ ਨੇ। ਉਸ ਸਮੇਂ ਦੇ ਵਿੱਚ ਪਾਂਧਾ ਕਿਹਾ ਜਾਂਦਾ ਸੀ ਪੜ੍ਹਾਉਣ ਵਾਲੇ ਟੀਚਰ ਨੂੰ, ਉਸਤਾਦ ਨੂੰ। ਸਤਿਗੁਰੂ ਜੀ ਬਚਨ ਕਰਦੇ ਹਨ ਧੰਨ ਹਨ ਉਸਤਾਦ ਪੂਰੇ ਸਤਿਗੁਰੂ ਜੀ, ਧੰਨ ਹਨ ਪੂਰੇ ਅਧਿਆਪਕ ਰੂਹਾਨੀਅਤ ਦਾ ਗਿਆਨ ਦੇਣ ਵਾਲੇ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ
1: ਮਿਲ ਹਰ ਲੇਖਾ ਲਿਖਾ
0: ਜਿਨ੍ਹਾਂ ਸਤਿਗੁਰਾਂ ਦੇ ਨਾਲ ਮਿਲ ਕਰਕੇ ਹਰੀ ਪਰਮੇਸ਼ਰ ਜੀ ਦੇ ਗੁਣਾਂ ਦਾ ਲੇਖਾ ਲਿਖਿਆ ਜਾਂਦਾ ਹੈ ਅਰਥਾਤ ਵਾਹਿਗੁਰੂ ਜੀ ਦੇ ਗੁਣਾਂ ਨੂੰ ਲਿਖਿਆ ਜਾਂਦਾ ਹੈ, ਵਡਿਆਈਆਂ ਨੂੰ ਲਿਖਿਆ ਜਾਂਦਾ ਹੈ, ਚੰਗਿਆਈਆਂ ਨੂੰ ਲਿਖਿਆ ਜਾਂਦਾ ਹੈ, ਹਰ ਜਸ ਨੂੰ ਲਿਖਿਆ ਜਾਂਦਾ ਹੈ, ਕੌਤਕਾਂ ਨੂੰ ਲਿਖਿਆ ਜਾਂਦਾ ਹੈ, ਸਾਖੀਆਂ ਨੂੰ ਲਿਖਿਆ ਜਾਂਦਾ ਹੈ ਤੇ ਸਭਨਾਂ ਤੋਂ ਸ੍ਰੇਸ਼ਟ ਅੰਮ੍ਰਿਤਮਈ ਗੁਰਬਾਣੀ ਨੂੰ ਲਿਖਿਆ ਜਾਂਦਾ ਹੈ। ਧੰਨ ਹਨ ਐਸੇ ਪੂਰੇ ਉਸਤਾਦ ਪੂਰੇ ਅਧਿਆਪਕ ਸਤਿਗੁਰੂ ਜੀ ਜਿੱਥੇ ਵਿਵਹਾਰਕ ਕਾਰਜਾਂ ਨੂੰ ਸਿੱਧ ਕਰਦੇ ਨੇ ਉੱਥੇ ਸਾਧ ਸੰਗਤ ਜੀ ਰੂਹਾਨੀਅਤ ਦੇ ਕਾਰਜਾਂ ਨੂੰ ਵੀ ਸਿੱਧ ਕਰਦੇ ਨੇ। ਇਸ ਪ੍ਰਕਾਰ ਦੇ ਰੂਹਾਨੀਅਤ ਦੇ ਉਸਤਾਦ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨਤਾ ਦੇ ਯੋਗ ਨੇ ਜਿਨ੍ਹਾਂ ਦੇ ਨਾਲ ਮਿਲ ਕਰਕੇ ਹਰੀ ਪਰਮੇਸ਼ਰ ਜੀ ਦੇ ਜਸ ਰੂਪੀ ਲੇਖਾਂ ਨੂੰ ਲਿਖਿਆ ਹੈ। ਜਿਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਾਵਨ ਸਰੂਪ ਲਿਖਵਾਇਆ ਹੈ। ਉਪਰੰਤ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਸਿੱਖ ਜਗਤ ਦਾ ਚੌਥਾ ਤਖਤ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਧੰਨ ਸਤਿਗੁਰੂ ਕਲਗੀਧਰ ਸਾਹਿਬ ਜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਾਵਨ ਸਰੂਪ ਕੰਠੋ ਉਚਾਰਨ ਕਰਕੇ ਲਿਖਵਾਇਆ ਹੈ ਤੇ ਬਾਬਾ ਦੀਪ ਸਿੰਘ ਸਾਹਿਬ ਜੀਆਂ ਨੂੰ ਸਹਾਇਕ ਲਿਖਾਰੀ ਲਾਇਆ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਧੰਨ ਹਨ ਉਹ ਸਤਿਗੁਰੂ ਜੀ ਜਿਨ੍ਹਾਂ ਦੇ ਨਾਲ ਮਿਲ ਕਰਕੇ ਜਗਿਆਸੂ ਜਨਾਂ ਨੇ ਗੁਰਸਿੱਖਾਂ ਨੇ ਹਰੀ ਪਰਮੇਸ਼ਰ ਜੀ ਦੇ ਜਸ ਰੂਪੀ ਲੇਖਾਂ ਨੂੰ ਲਿਖਣਾ ਕੀਤਾ ਹੈ ਜੀ, ਉਹ ਲਿਖਤਾਂ ਨੂੰ ਲਿਖਣਾ ਕੀਤਾ ਹੈ ਜੀ। ਉਪਰੰਤ ਬਾਬਾ ਦੀਪ ਸਿੰਘ ਜੀਆਂ ਨੇ ਚਾਰ ਸਰੂਪ ਗੁਰਮੁਖੀ ਭਾਸ਼ਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖੇ, ਇੱਕ ਸਰੂਪ ਅਰਬੀ ਭਾਸ਼ਾ ਦੇ ਵਿੱਚ ਲਿਖਿਆ, ਇੱਕ ਸਰੂਪ ਆਪ ਜੀਆਂ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਲਿਖਿਆ, ਇੱਕ ਸਰੂਪ ਭਾਈ ਮਨੀ ਸਿੰਘ ਸਾਹਿਬ ਜੀਆਂ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀਆਂ ਦਾ ਲਿਖਿਆ। ਇਸੇ ਪ੍ਰਕਾਰ ਭਾਈ ਸੁੱਖਾ ਸਿੰਘ ਜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਾਵਨ ਸਰੂਪ ਲਿਖਿਆ। ਦਮਦਮੀ ਟਕਸਾਲ ਦੇ ਮੁਖੀ ਭਾਈ ਸੰਤ ਸਿੰਘ ਜੀ ਨੇ ਆਪਣੇ ਹੱਥੀਂ 40 ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਲਿਖੇ, ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਾਰ ਹੱਥ ਲਿਖਤ ਸਰੂਪਾਂ ਦਾ ਪ੍ਰਕਾਸ਼ ਬਦਲ ਬਦਲ ਕੇ ਹਰ ਰੋਜ਼ ਹੁੰਦਾ ਹੈ ਨਾ ਸਾਧ ਸੰਗਤ ਜੀ, ਉਹਨਾਂ ਚਾਰ ਸਰੂਪਾਂ ਦੇ ਅੰਦਰ ਇੱਕ ਸਰੂਪ ਅੱਜ ਵੀ ਭਾਈ ਸੰਤ ਸਿੰਘ ਜੀ ਦੀ ਹੱਥ ਲਿਖਤ ਹੈ ਜੋ ਦਮਦਮੀ ਟਕਸਾਲ ਦੇ ਮੁਖੀ ਹੋਏ ਨੇ, ਤੇ 8 ਕੋਨਿਆਂ ਵਾਲਾ ਸਰੂਪ ਸੁਨਹਿਰੀ ਜਿਲਦ ਵਾਲਾ ਮੌਜੂਦ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਤੋਸ਼ੇਖਾਨੇ ਦੇ ਅੰਦਰ ਜੋ ਬਾਬਾ ਦੀਪ ਸਿੰਘ ਸਾਹਿਬ ਜੀਆਂ ਦੀ ਹੱਥ ਲਿਖਤ ਹੈ। ਇਸ ਪ੍ਰਕਾਰ ਗੁਰਮੁਖ ਪਿਆਰੇ ਹੱਥਾਂ ਦੇ ਨਾਲ ਗੁਰਬਾਣੀ ਆਪ ਲਿਖਿਆ ਕਰਦੇ ਸਨ, ਅੱਜ ਵੀ ਲਿਖਦੇ ਨੇ। ਧੰਨ ਹਨ ਐਸੇ ਸਤਿਗੁਰੂ ਜੀ ਜਿਹੜੇ ਹਰ ਜਸ ਕਥਨ ਕਰਾਉਂਦੇ ਨੇ, ਸਤ ਸੰਗਤ ਰੂਪੀ ਚਟਸਾਲ ਪਾਠਸ਼ਾਲਾ ਦੇ ਅੰਦਰ ਬੈਠ ਕਰਕੇ ਸ਼ੁਭ ਗੁਣਾਂ ਦੀ ਦਾਤ ਦਿੰਦੇ ਨੇ, ਸਤ ਸੰਗਤ ਬਖਸ਼ ਕਰਕੇ ਜੀਵਾਂ ਨੂੰ ਕਿਰਤਾਰਥ ਕਰਦੇ ਨੇ, ਤੇ ਜਿਨ੍ਹਾਂ ਸਤਿਗੁਰਾਂ ਦੇ ਨਾਲ ਮਿਲ ਕਰਕੇ ਅੰਮ੍ਰਿਤਮਈ ਗੁਰਬਾਣੀ ਨੂੰ ਲਿਖਿਆ ਜਾਂਦਾ ਹੈ, ਧੰਨ ਹਨ ਐਸੇ ਸਤਿਗੁਰੂ ਜੀ।
1: ਸਲੋਕ ਮਹਲਾ ਚੌਥਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਚੌਥਾ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਹਰ ਹਰ ਨਾਮ ਅੰਮ੍ਰਿਤ ਹੈ।
0: ਜਗਿਆਸੂ ਜਨਾਂ ਦੀ ਬੇਨਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਨਾਮ ਦੀ ਮਹਿਮਾ ਸਾਡੇ ਤਾਈਂ ਸਰਵਣ ਕਰਵਾਓ ਜੀ। ਸਾਧ ਸੰਗਤ ਜੀ, ਪਤਾ ਤੇ ਸਭਨਾਂ ਨੂੰ ਹੀ ਹੈ ਨਾ, ਨਾਮ ਜਪਣਾ ਚਾਹੀਦਾ ਹੈ, ਨਾਮ ਜਪਣਾ ਬੜਾ ਚੰਗਾ ਹੈ, ਨਾਮ ਜਪਣਾ ਬੜਾ ਜ਼ਰੂਰੀ ਹੈ, ਪਰ ਜਪਦੇ ਕਿਉਂ ਨਹੀਂ? ਤਾਂ ਨਹੀਂ ਜਪਦੇ ਕਿਉਂਕਿ ਮਹਿਮਾ ਦਾ ਪਤਾ ਨਹੀਂ, ਮਹਿਮਾ ਸਰਵਣ ਹੀ ਨਹੀਂ ਕਰਦੇ, ਮਹਿਮਾ ਨੂੰ ਪੜ੍ਹਦੇ ਹੀ ਨਹੀਂ। ਸਤਿਗੁਰੂ ਜੀ ਦੇ ਬਚਨ ਨੇ, ਮਨ ਸਮਝਾਵਨ ਕਾਰਨੇ ਕਸ਼ੂਅਕ ਪੜ੍ਹੀਐ ਗਿਆਨ, ਅਤੇ ਵਿਦਵਾਨ ਜਨਾਂ ਦੇ ਵਿਚਾਰ ਨੇ, ਜੇ ਬਹੁਤੀ ਪੜ੍ਹਾਈ ਹਰ ਰੋਜ਼ ਨਹੀਂ ਨਾ ਕਰ ਸਕਦੇ, ਇੰਨਾ ਕੁ ਨਿਯਮ ਜ਼ਰੂਰ ਬਣਾ ਲਓ ਕਿ ਘੱਟੋ ਘੱਟ ਕਿਸੇ ਧਾਰਮਿਕ ਪੁਸਤਕ ਦੇ ਗਿਆਨ ਵਰਧਕ ਕਿਸੇ ਸੋਮੇ ਦੇ ਘੱਟ ਤੋਂ ਘੱਟ 10 ਪੇਜ ਜ਼ਰੂਰ ਪੜ੍ਹਨੇ ਨੇ, 10 ਸਫ਼ੇ ਜ਼ਰੂਰ ਪੜ੍ਹਨੇ ਨੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਹੋ ਸਕਦਾ ਹੈ, ਗੁਰਸਿੱਖਾਂ ਦੀਆਂ ਜੀਵਨੀਆਂ ਹੋ ਸਕਦੀਆਂ ਨੇ, ਸਤਿਗੁਰੂ ਜੀ ਦਾ ਜੀਵਨ ਹੋ ਸਕਦਾ ਹੈ, ਜਿੱਥੋਂ ਸਾਨੂੰ ਗਿਆਨ ਮਿਲੇ, ਜਿੱਥੋਂ ਸਾਨੂੰ ਰੋਸ਼ਨੀ ਮਿਲੇ, ਜੀਵਨ 'ਚੋਂ ਅੰਧਕਾਰ ਮਿਟੇ, ਜਿੱਥੋਂ ਸਾਨੂੰ ਸੱਚ ਦੇ ਰਾਹ 'ਤੇ ਚੱਲਣ ਦੀ ਪ੍ਰੇਰਣਾ ਮਿਟੇ, ਜਿੱਥੇ ਐਸਾ ਉਪਦੇਸ਼ ਸਾਨੂੰ ਪ੍ਰਾਪਤ ਹੁੰਦਾ ਹੋਵੇ ਕਿ ਕੋਈ ਸੰਗਤ 'ਤੇ ਨਹੀਂ ਜਾਣਾ ਜੇ ਬਹੁਤਾ ਨਹੀਂ ਨਾ, ਅਤੇ 10 ਸਫ਼ੇ 10 ਅੰਗ ਜ਼ਰੂਰ ਪਰ ਜ਼ਰੂਰ ਰੋਜ਼ ਪੜ੍ਹਨਾ ਕਰੀਏ। ਮਨ ਸਮਝਾਵਨ ਕਾਰਨੇ ਕਸ਼ੂਅਕ ਪੜ੍ਹੀਐ ਗਿਆਨ। ਜਿੰਨੇ ਸਾਧ ਸੰਗਤ ਜੀ ਵੱਡੇ ਵੱਡੇ ਵਿਆਪਾਰੀ ਅਤੇ ਬਿਜ਼ਨਸਮੈਨ ਨੇ ਨਾ, ਉਹਨਾਂ ਦਾ ਇਹ ਨਿਯਮ ਹੁੰਦਾ ਹੈ ਆਪਣੇ ਬਿਜ਼ਨਸ ਨੂੰ, ਆਪਣੇ ਵਪਾਰ ਨੂੰ ਹੋਰ ਵਧਾਉਣ ਵਾਸਤੇ ਉਹ ਪੁਸਤਕਾਂ ਨੂੰ ਪੜ੍ਹਦੇ ਨੇ, ਉਹ ਸਿੱਖਿਆ ਗ੍ਰਹਿਣ ਕਰਦੇ ਨੇ ਕਿ ਅਸੀਂ ਆਪਣੇ ਬਿਜ਼ਨਸ ਦੇ ਅੰਦਰ ਹੋਰ ਗਰੋਥ ਕਿਵੇਂ ਲੈ ਕੇ ਆਉਣੀ ਹੈ। ਸਾਧ ਸੰਗਤ ਜੀ ਇਸੇ ਪ੍ਰਕਾਰ ਜਗਿਆਸੂ ਨੇ ਨਾ ਨੇਤਾ ਪ੍ਰਤੀ ਗੁਰਮਤ ਗਿਆਨ ਨੂੰ ਪੜ੍ਹਨਾ ਹੈ, ਮੈਂ ਆਪਣੇ ਰੂਹਾਨੀਅਤ ਦੇ ਜੀਵਨ ਦੇ ਵਿੱਚ ਤਰੱਕੀ ਕਿਵੇਂ ਕਰਨੀ ਹੈ, ਗਰੋਥ ਕਿਵੇਂ ਕਰਨੀ ਹੈ, ਜ਼ਰੂਰ ਬਰ ਜ਼ਰੂਰ ਪੜ੍ਹਨਾ ਬਣਾਉਂਦਾ ਹੈ। ਇਸੇ ਪ੍ਰਕਾਰ ਸਭਨਾ ਤੋਂ ਸ਼੍ਰੋਮਣੀ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨਾ। ਬੇਅੰਤ ਗੁਰਸਿੱਖ ਪਿਆਰੇ, ਸਤਿਗੁਰੂ ਜੀ ਦਾ ਪਿਆਰ ਹਾਸਲ ਕਰਨ ਵਾਸਤੇ ਨਾ ਸਹਿਜ ਪਾਠ ਕਰਦੇ ਰਹਿੰਦੇ ਨੇ। ਇੱਕ ਸੰਗਰਾਂਦ 'ਤੇ ਪ੍ਰਾਰੰਭ ਕੀਤਾ, ਦੂਜੀ 'ਤੇ ਭੋਗ ਪਾ ਲਿਆ, ਜਿੱਦਣ ਭੋਗ ਪਾਇਆ ਫਿਰ ਪ੍ਰਾਰੰਭ ਕਰ ਲਿਆ, ਆਉਂਦੀ ਸੰਗਰਾਂਦ ਨੂੰ ਫਿਰ ਭੋਗ ਪਾ ਲਿਆ। ਇਸ ਪ੍ਰਕਾਰ ਮਹੀਨੇ ਵਿੱਚ ਇੱਕ ਸਹਿਜ ਪਾਠ ਕਰਦੇ ਨੇ। ਕੁਛ ਗੁਰਮੁਖ ਪਿਆਰੇ ਛੇ ਛੇ ਮਹੀਨਿਆਂ ਵਿੱਚ, ਕੁਝ ਨੂੰ ਸਾਲਕ ਵੀ ਲੱਗ ਜਾਂਦਾ, ਕੁਛ ਦਾ ਨਿਜ਼ਮ ਹੁੰਦਾ, 10 ਅੰਗ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਜ਼ਰੂਰ ਪਰ ਜ਼ਰੂਰ ਪੜ੍ਹਨੇ ਨੇ, ਪਾਠ ਕਰਨਾ। ਇਸੇ ਪ੍ਰਕਾਰ ਕੁਝ ਦੇ 5 ਅੰਗ, ਕੁਝ ਦੇ 20 ਅੰਗ, ਕੁਛ ਦੇ 50 ਅੰਗ, ਆਪਣਾ ਆਪਣਾ ਨਿਜ਼ਮ ਹੁੰਦਾ। ਧੰਨ ਹਨ ਉਹ ਗੁਰਮੁਖ ਪਿਆਰੇ ਜਿਹੜੇ ਐਸੇ ਨਿਜ਼ਮਾਂ ਦੀ ਪਾਲਣਾ ਕਰਦੇ ਨੇ, ਅਤੇ ਜਿਹੜੇ ਇਹਨਾਂ ਨਿਜ਼ਮਾਂ ਦੀ ਪਾਲਣਾ ਕਰਦੇ ਨੇ ਨਾ ਸਾਧ ਸੰਗਤ ਜੀ, ਉਹਨਾਂ ਤੋਂ ਫਿਰ ਨਾਮ ਕਦੇ ਛੁੱਟਦਾ ਵੀ ਨਹੀਂ। ਇਸ ਪ੍ਰਕਾਰ ਬੇਨਤੀਆਂ ਕਰਦੇ ਨੇ, ਤੋਰੀ ਨਾ ਤੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਨੀ, ਕਿਉਂਕਿ ਗਿਆਨਮਈ ਬਚਨਾਂ ਨੂੰ ਪੜ੍ਹਦੇ ਨੇ, ਗਿਆਨਮਈ ਬਚਨਾਂ ਨੂੰ ਸਰਵਣ ਕਰਦੇ ਨੇ, ਸਤ ਸੰਗਤ ਵਿੱਚ ਆਉਂਦੇ ਨੇ। ਅਤੇ ਜਿਹੜੇ ਸਤ ਸੰਗਤ ਵਿੱਚ ਨਹੀਂ ਆਉਂਦੇ ਉਹ ਸਹਿਜੇ ਨਾਮ ਦੇ ਨਾਲੋਂ ਟੁੱਟ ਜਾਂਦੇ ਨੇ। ਪੇਟ ਮੁੰਡਾ ਹੂੰ ਕੱਟੀਐ ਤਿਸ ਡਾਲ ਸੁਕੰਦੇ, ਜਿਹੜਾ ਦਰਖਤ ਜੜ੍ਹਾਂ ਦੇ ਨਾਲੋਂ ਮੁੱਢ ਦੇ ਨਾਲੋਂ ਕੱਟ ਦਿੱਤਾ ਜਾਵੇ ਨਾ ਉਸ ਦੀਆਂ ਕਰੂੰਬਲੀਆਂ ਉਸਦੇ ਪੱਤੇ ਆਪੇ ਹੀ ਸੁੱਕ ਜਾਂਦੇ ਨੇ। ਉਹਨਾਂ ਨੂੰ ਸੁਕਾਉਣ ਦੀ ਧੁੱਪੇ ਪਾਉਣ ਦੀ ਲੋੜ ਨਹੀਂ, ਭਾਵੇਂ ਛਾਵੇਂ ਭਾਵੇਂ ਗੁਫਾ 'ਚ ਕਿਤੇ ਵੀ ਰੱਖ ਦੇਵੋ, ਜਿਹਦਾ ਮੁੱਢ ਕੱਟਿਆ ਗਿਆ ਪੱਤੇ ਆਪੇ ਹੀ ਸੁੱਕ ਜਾਣੇ ਨੇ। ਜਿਹੜਾ ਸਤ ਸੰਗਤ ਦੇ ਨਾਲੋਂ ਸਤਿਗੁਰੂ ਜੀ ਦੇ ਨਾਲੋਂ ਟੁੱਟ ਗਿਆ, ਸਾਧ ਸੰਗਤ ਜੀ ਜੀਵਨ ਦੇ ਵਿੱਚੋਂ ਸਿਮਰਨ ਆਪੇ ਹੀ ਛੁੱਟ ਜਾਣਾ, ਕਿਉਂਕਿ ਸਤਿਗੁਰੂ ਜੀ ਦੀ ਸੰਗਤ ਛੁੱਟ ਗਈ। ਸਤ ਸੰਗਤ ਕਰਨੇ ਦੇ ਨਾਲ ਹਿਰਦੇ ਨੂੰ ਪਿਆਰ ਲੱਗਦਾ ਹੈ, ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਭ ਸਿੱਖਿਆ ਦੇਣਾ ਕਰਦੇ ਨੇ ਭਾਈ, ਸਭਨਾ ਦੇ ਤਾਈ ਹਰਿਆ ਭਰਿਆ ਕਰਨੇ ਵਾਲੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਨਾ ਉਹ ਜੀਵਨ ਦਾਨ ਦੇਣ ਵਾਲਾ ਹੈ, ਰੂਹਾਨੀਅਤ ਦਾ ਜੀਵਨ ਦੇਣ ਵਾਲਾ ਹੈ, ਅਮਰ ਪਦਵੀ ਦੇਣ ਵਾਲਾ ਹੈ, ਕਿਉਂਕਿ ਨਾਮ ਹੈ ਹੀ ਅੰਮ੍ਰਿਤਮਈ ਹੈ। ਅੰਮ੍ਰਿਤ ਮ੍ਰਿਤ ਨਾਮ ਮੌਤ ਦਾ, ਅੰਮ ਨਾਮ ਰਹਿਤ ਦਾ, ਮੌਤ ਤੋਂ ਰਹਿਤ ਕਰਨ ਵਾਲਾ, ਜਗਿਆਸੂਆਂ ਨੂੰ ਜਨਮ ਮਰਨ ਦੇ ਗੇੜਿਆਂ ਨੂੰ ਕੱਟ ਦੇਣ ਵਾਲਾ ਹੈ। ਭਾਈ ਜੇ ਨਾਮ ਜਪਣਾ ਚਾਹੁੰਦੇ ਹਨ ਫਿਰ ਸਤ ਸੰਗਤ ਦੇ ਨਾਲ ਜੁੜਨਾ ਪਵੇਗਾ, ਹਰ ਰੋਜ਼ ਸਤਿਗੁਰੂ ਜੀ ਦੀ ਗੁਰਬਾਣੀ ਤੇ ਇਤਿਹਾਸ ਪੜ੍ਹਨਾ ਪਵੇਗਾ, ਜਿੱਥੋਂ ਨਾਮ ਜਪਣ ਦੀ ਪ੍ਰੇਰਣਾ ਮਿਲਦੀ ਰਵੇ। ਐਸਾ ਨਾਮ ਜੋ ਅੰਮ੍ਰਿਤਮਈ ਹੈ ਤੇ ਜਨਮ ਮਰਨ ਤੋਂ ਰਹਿਤ ਕਰਨੇ ਵਾਲਾ ਹੈ, ਸਾਰਿਆਂ ਜੀਵਾਂ ਦੇ ਤਾਈਂ ਹਰਿਆ ਭਰਿਆ ਕਰਨੇ ਵਾਲਾ ਹੈ ਜੀ।
1: ਸਤਿਗੁਰ ਭਾਈ
0: ਮਹਾਰਾਜ ਫਿਰ ਜਪਿਆ ਕਿਵੇਂ ਜਾਂਦਾ ਹੈ? ਹਜ਼ੂਰ ਫਰਮਾਉਂਦੇ ਨੇ ਹਰੀ ਪਰਮੇਸ਼ਰ ਜੀ ਦਾ ਨਾਮ ਜਪਣਾ ਕਰੀਏ ਸਤਿਗੁਰੂ ਜੀ ਦੇ ਭਾਏ ਪ੍ਰੇਮ ਕਰਕੇ। ਜਦੋਂ ਤੱਕ ਸਤਿਗੁਰੂ ਜੀ ਦੇ ਨਾਲ ਪ੍ਰੇਮ ਨਾ ਲੱਗੇ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਤੇ ਸਾਧ ਸੰਗਤ ਤੋਂ ਬਿਨਾਂ ਪ੍ਰੇਮ ਨਹੀਂ ਲੱਗਦਾ। ਜਦੋਂ ਤੱਕ ਪ੍ਰੇਮ ਨਹੀਂ ਲੱਗਦਾ ਉਦੋਂ ਤੱਕ ਜਪਿਆ ਨਹੀਂ ਜਾਂਦਾ। ਜਦੋਂ ਸਤਿਗੁਰੂ ਜੀ ਦੇ ਨਾਲ ਪਿਆਰ ਕਰੀਏ ਨਾ ਤੇ ਫਿਰ ਪਿਆਰੇ ਦੇ ਬਚਨ ਮੰਨੇ ਜਾਂਦੇ ਨੇ। ਦੁਨੀਆਂ ਦੇ ਵਿੱਚ ਵੀ ਜਿਸ ਦੇ ਨਾਲ ਪਿਆਰ ਹੋਵੇ, ਚਾਹੇ ਉਹ ਮਾਤਾ ਹੈ, ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਸਪੁੱਤਰ ਹੈ, ਚਾਹੇ ਜੀਵਨ ਸਾਥੀ ਹੈ, ਜਿਸ ਦੇ ਨਾਲ ਪਿਆਰ ਹੋਵੇ ਬਚਨ ਉਸੇ ਦਾ ਮੰਨਿਆ ਜਾਂਦਾ। ਜਿਸ ਦੇ ਨਾਲ ਈਰਖਾ ਹੋਵੇ, ਜਿਸ 'ਤੇ ਕੋਈ ਕ੍ਰੋਧ ਹੋਵੇ, ਉਹਦਾ ਬਚਨ ਕੌਣ ਮੰਨਦਾ? ਕੋਈ ਨਹੀਂ ਮੰਨਦਾ, ਪਿਆਰ ਵਾਲਿਆਂ ਦਾ ਹੀ ਬਚਨ ਮੰਨਿਆ ਜਾਂਦਾ ਹੈ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਸਤਿਗੁਰੂ ਜੀ ਦੇ ਨਾਲ ਪਿਆਰ ਲੱਗ ਜਾਵੇ ਨਾ ਫਿਰ ਤਾਂ ਸਤਿਗੁਰੂ ਜੀ ਦੇ ਬਚਨਾਂ ਦੁਆਰਾ ਹਰੀ ਜੀ ਦਾ, ਪਰਮੇਸ਼ਰ ਜੀ ਦਾ ਨਾਮ ਜਪਿਆ ਜਾਂਦਾ ਹੈ।
1: ਹਰ ਹਰ ਨਾਮ ਪਵਿੱਤ ਹੈ
0: ਭਾਈ, ਹਰੀ ਪਰਮੇਸ਼ਰ ਜੀ ਦਾ ਨਾਮ ਸਾਰਿਆਂ ਦੇ ਤਾਈਂ ਹਰਿਆ ਭਰਿਆ ਕਰਨੇ ਵਾਲਾ ਤੇ ਪਾਪੀਆਂ ਦੇ ਤਾਈਂ ਵੀ ਪਵਿੱਤਰ ਕਰਨੇ ਵਾਲਾ ਹੈ।
1: ਜਪਤ ਸੁਨਤ ਦੁਖ ਜਾ,
0: ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਦਿਆਂ ਹੋਇਆ ਰਸਨਾ ਦੇ ਨਾਲ ਤੇ ਸੁਣਦਿਆਂ ਹੋਇਆ ਕੰਨਾਂ ਦੇ ਨਾਲ ਦੁੱਖ ਜਾਏ, ਸਾਰੇ ਲੋਕ ਤੇ ਪਰਲੋਕ ਦੇ ਦੁੱਖ ਚਲੇ ਜਾਂਦੇ ਨੇ, ਤੇ ਸਾਰਿਆਂ ਤੋਂ ਵੱਡਾ ਜਨਮ ਮਰਨ ਦਾ ਦੁੱਖ ਮਿਟ ਜਾਂਦਾ ਹੈ ਜੀਓ।
1: ਹਰ ਨਾਮ ਤਿਨੀ ਆਰਾਧਿਆ,
0: ਮਹਾਰਾਜ ਇਸ ਅੰਮ੍ਰਿਤ ਨਾਮ ਦੀ ਆਰਾਧਨਾ ਕੌਣ ਕਰਦੇ ਨੇ? ਸਤਿਗੁਰੂ ਜੀ ਬਖਸ਼ਿਸ਼ਾਂ ਭਰੇ ਬਚਨ ਕਰਦੇ ਨੇ ਭਾਈ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਤਿੰਨਾਂ ਸਤਪੁਰਖਾਂ ਨੇ, ਗੁਰਮੁਖ ਜਨਾਂ ਨੇ ਅਰਾਧਿਆ ਹੈ।
1: ਜਿਨ ਮਸਤਕ ਲਿਖਿਆ ਧੁਰ ਪਾਏ,
0: ਜਿਨ੍ਹਾਂ ਦੇ ਮਸਤਕ ਦੇ ਉੱਪਰ, ਮੱਥੇ ਦੇ ਉੱਪਰ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਬੰਦਗੀ ਕਰਨੇ ਦਾ ਸ਼ੁਭ ਲੇਖ ਲਿਖ ਕੇ ਪਾ ਦਿੱਤਾ ਹੈ, ਭਾਈ ਤੂੰ ਬੰਦਗੀ ਕਰੇਗਾ, ਉਹੀ ਉਹ ਵਾਹਿਗੁਰੂ ਜੀ ਦੀ ਬੰਦਗੀ ਵੱਡਿਆਂ ਭਾਗਾਂ ਵਾਲੇ ਕਰਦੇ ਹਨ। ਤੇ ਜਿਹੜੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਪਦੇ ਨੇ ਨਾ ਉਹ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਬੜੇ ਸਨਮਾਨੇ ਜਾਂਦੇ ਨੇ, ਉਹਨਾਂ ਨੂੰ ਵਾਹਿਗੁਰੂ ਜੀ ਦੇ ਸਨਮਾਨ ਰੂਪੀ ਪ੍ਰੇਮ ਰੂਪੀ ਅਦਬ ਰੂਪੀ ਪੌਸ਼ਾਕੇ ਅਥਵਾ ਸਰੂਪਾਓ ਪਹਿਨਾਏ ਜਾਂਦੇ ਹਨ। ਜਿਨ੍ਹਾਂ ਗੁਰਮੁਖਾਂ ਦੇ ਮਨ ਦੇ ਅੰਦਰ ਹਰੀ ਪਰਮੇਸ਼ਰ ਜੀਆਂ ਦਾ ਅੰਮ੍ਰਿਤ ਨਾਮ ਆ ਕਰਕੇ ਵਸਿਆ ਹੈ ਭਾਈ, ਐਵੇਂ ਦਰਗਾਹ ਦੇ ਅੰਦਰ ਉਹ ਸਨਮਾਨੇ ਜਾਂਦੇ ਹਨ ਜਸ ਰੂਪੀ ਪੌਸ਼ਾਕੇ ਪਹਿਨਾ ਕਰਕੇ। ਜਿਵੇਂ ਭਗਤ ਸੈਨ ਜੀ ਨੂੰ ਰਾਜੇ ਨੇ ਆਪਣਾ ਪੁਸ਼ਾਕਾ ਪਹਿਨਾ ਕਰਕੇ ਸਨਮਾਨ ਦਿੱਤਾ ਸੀ ਨਾ, ਇਵੇਂ ਵਾਹਿਗੁਰੂ ਜੀ ਜਸ ਰੂਪੀ ਤੇ ਪ੍ਰੇਮ ਰੂਪੀ ਪੌਸ਼ਾਕਾ ਪਹਿਨਾ ਕਰਕੇ ਵਡਿਆਈਆਂ ਦਿੰਦੇ ਹਨ। ਜਨ ਨਾਨਕ ਤੇ ਮੁਖ ਉਜਲੇ, ਹਜ਼ੂਰ ਫਰਮਾਉਂਦੇ ਨੇ ਭਾਈ ਉਹਨਾਂ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਜਨਾਂ ਦੇ ਮੁਖ ਲੋਕ ਅਤੇ ਪਰਲੋਕ ਦੇ ਅੰਦਰ ਉਜਲੇ ਹਨ, ਸ਼ੋਭਾ ਵਾਲੇ ਹਨ, ਵਡਿਆਈ ਵਾਲੇ ਹਨ, ਪ੍ਰਕਾਸ਼ਮੈ ਹਨ।
1: ਹਰ ਸੁਣਿਆ ਮਨ ਭਾਏ,
0: ਜਿਨ੍ਹਾਂ ਨੇ ਮਨ ਦੇ ਵਿੱਚ ਵਾਹਿਗੁਰੂ ਜੀ ਦਾ ਪਿਆਰ ਗੁਰੂ ਉਪਦੇਸ਼ ਦੁਆਰਾ ਲਾਇਆ ਤੇ ਸਤਿਗੁਰੂ ਜੀ ਦੇ ਬਚਨਾਂ ਦੁਆਰਾ ਹਰੀ ਜੀ ਦੀ ਪ੍ਰਾਪਤੀ ਵਾਲੀ ਬਾਣੀ ਨੂੰ ਸੁਣਿਆ ਹੈ, ਜਿਨ ਹਰ ਸੁਣਿਆ, ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਸੁਣਿਆ, ਮਨ ਭਾਏ ਭਾਈ ਮਨ ਦੇ ਅੰਦਰ ਪਿਆਰ ਨੂੰ ਧਾਰਨ ਕੀਤਾ ਹੈ, ਉਹਨਾਂ ਦੇ ਲੋਕ ਪਰਲੋਕ ਦੇ ਅੰਦਰ ਮੁੱਖ ਉਜਲੇ ਹਨ ਜੀਓ।
1: ਮਹੱਲਾ ਚੌਥਾ,
0: ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਹਰ ਹਰ ਨਾਮ ਨਿਧਾਨ ਹੈ।
0: ਮਹਾਰਾਜ ਨਾਮ ਦਾ ਜਸ ਜਿਵੇਂ ਜਿਵੇਂ ਸੁਣਦੇ ਹਾਂ ਤਿਵੇਂ ਤਿਵੇਂ ਮਨ ਨੂੰ ਸ਼ਾਂਤੀ ਆਉਂਦੀ ਏ, ਧੀਰਜ ਆਉਂਦੀ ਏ, ਚੰਗਾ ਲੱਗਦਾ, ਪਿਆਰੇ ਲੱਗਦੇ ਨੇ, ਆਪ ਜੀ ਦੇ ਬਚਨ ਭਾਉਂਦੇ ਨੇ ਮਨ ਨੂੰ। ਮਹਾਰਾਜ ਕਿਰਪਾਲਤਾ ਕਰਕੇ ਸਾਡੇ ਤਾਈਂ ਹੋਰ ਹਰ ਜਸ ਸਰਵਣ ਕਰਵਾਓ ਤਾਂ ਕਿ ਹਰ ਜਸ ਸਰਵਣ ਕਰਕੇ ਜਪਣੇ ਦਾ ਪਿਆਰ ਪੈਦਾ ਹੋ ਜਾਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜੋ ਪਰਮੇਸ਼ਰ ਜੀ ਸਾਰਿਆਂ ਦੇ ਤਾਈਂ ਹਰਿਆ ਭਰਿਆ ਕਰਨੇ ਵਾਲੇ ਨੇ ਨਾ, ਐਸੇ ਹਰੀ ਜੀ ਦਾ ਹਰੀ ਨਾਮ ਸਾਰਿਆਂ ਸ਼ੁਭ ਗੁਣਾਂ ਦਾ ਖਜ਼ਾਨਾ ਹੈ, ਸਾਰਿਆਂ ਸੁੱਖਾਂ ਦਾ ਖਜ਼ਾਨਾ ਹੈ, ਨੌ ਨਿਧੀਆਂ 18 ਸਿੱਧੀਆਂ ਤੇ ਸਾਰੀਆਂ ਰਿਧੀਆਂ ਦਾ ਵੀ ਖਜ਼ਾਨਾ ਪਰਮੇਸ਼ਰ ਜੀ ਦਾ ਨਾਮ ਹੈ। ਮਹਾਰਾਜ ਇਹ ਅੰਮ੍ਰਿਤ ਨਾਮ ਮਿਲਦਾ ਕਿੱਥੋਂ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਪੂਰਿਆਂ ਸਤਿਗੁਰਾਂ ਤੋਂ ਪਾਇਆ ਜਾਂਦਾ ਹੈ, ਪੂਰੇ ਸਤਿਗੁਰੂ ਜੀ ਤੋਂ ਬਿਨਾਂ ਨਾਮ ਦਾ ਦਾਤਾ ਨਹੀਂ ਹੈ ਕੋਈ। ਸਤਿਗੁਰ ਪੂਰੇ ਨਾਮ ਦੀਆ, ਪੂਰੇ ਸਤਿਗੁਰੂ ਜੀ ਹੀ ਕਿਰਪਾਲਤਾ ਕਰਕੇ ਨਾਮ ਦੀ ਦਾਤ ਦੇਣਾ ਕਰਦੇ ਨੇ। ਸੋ ਇਸੇ ਪ੍ਰਕਾਰ ਸਤਿਗੁਰ ਸਿੱਖ ਕਹੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਦੰਭੀ ਪਖੰਡੀ ਤੇ ਇੱਜ਼ਤਾਂ ਤੇ ਜੀਵਨ ਬਰਬਾਦ ਕਰਦੇ ਨੇ, ਨਾਮ ਨਹੀਂ ਦੇ ਸਕਦੇ ਕਿਉਂਕਿ ਆਪ ਵੀ ਉਹ ਨਾਮ ਦੇ ਰਸੀਏ ਨਹੀਂ, ਉਹ ਕਾਮ ਦੇ ਰਸੀਏ ਨੇ। ਭਾਈ ਨਾਮ ਤੇ ਪੂਰੇ ਸਤਿਗੁਰੂ ਜੀ ਦੇ ਸਕਦੇ ਨੇ, ਪੂਰੇ ਆ ਸਤਿਗੁਰਾਂ ਤੋਂ ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਤੋਂ ਨਾਮ ਪਾਈਦਾ। ਕੁੱਲ ਜਗਤ ਸੰਸਾਰ ਨੇ ਅੰਮ੍ਰਿਤ ਨਾਮ ਦੀ ਦਾਤ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਪਾਈ ਹੈ। ਭਾਈ ਐਸੇ ਆ ਪੂਰਿਆਂ ਸਤਿਗੁਰਾਂ ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਤੋਂ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰੀਦਾ ਹੈ।
1: ਮਸਤਕ ਲਿਖਿਆ,
0: ਮਹਾਰਾਜ ਐਸੇ ਪੂਰੇ ਸਤਿਗੁਰੂ ਜੀ ਮਿਲਦੇ ਕਿਹਨਾਂ ਨੂੰ ਨੇ? ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਦੇ ਮਸਤਕ ਦੇ ਉੱਪਰ, ਮੱਥੇ ਦੇ ਉੱਪਰ, ਭਾਲ ਦੇ ਉੱਪਰ ਸ਼ੁਭ ਲੇਖ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਲਿਖ ਕਰਕੇ ਪਾਇਆ ਹੈ ਕਿ ਤੈਨੂੰ ਪੂਰੇ ਸਤਿਗੁਰੂ ਜੀ ਦੇ ਦਰਸ਼ਨ ਤੇ

0: ਮੂਲ ਨਾ ਮਿਟਾਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅੰਮ੍ਰਿਤ ਨਾਮ ਨੂੰ ਗੁਰੂ ਉਪਦੇਸ਼ ਦੁਆਰਾ ਜਪ ਕਰਕੇ ਤਨ ਮਨ ਠੰਡੇ ਠਾਰ ਹੋ ਗਏ ਹਨ, ਤਿੰਨਾਂ ਦੀ ਸ਼ਾਂਤੀ ਤਿੰਨਾਂ ਨੂੰ ਪ੍ਰਾਪਤ ਹੋਈ ਹੈ। ਸ਼ਾਂਤ ਸ਼ਾਂਤੀ ਉਹਨਾਂ ਦੇ ਮਨ ਦੇ ਅੰਦਰ, ਹਿਰਦੇ ਦੇ ਅੰਦਰ ਆ ਕਰਕੇ ਨਿਵਾਸ ਕਰਨੇ ਵਾਲੀ ਹੋਈ ਹੈ। ਇਸ ਪ੍ਰਕਾਰ ਸ਼ਾਂਤੀ ਸੁਖ ਭਾਈ ਤਿੰਨਾਂ ਨੂੰ ਹੀ ਪ੍ਰਾਪਤ ਹੋਇਆ ਹੈ।
1: ਨਾਨਕ ਹਰ ਹਰ ਚੌਦੇ
0: ਮਹਾਰਾਜ, ਸਾਨੂੰ ਜੋ ਜਨਮ ਮਰਨ ਦਾ ਦੁੱਖ ਲੱਗਾ ਇਹ ਕਿਵੇਂ ਮਿਟ ਜਾਵੇ? ਮਹਾਰਾਜ ਸਾਡਾ ਦਲਿੱਦਰ ਕਿਵੇਂ ਮਿਟ ਜਾਵੇ? ਇਹ ਦਲਿੱਦਰ ਨਹੀਂ ਛੱਡਦਾ। ਤੇ ਹਜ਼ੂਰ ਫਰਮਾਉਂਦੇ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਹੇ ਭਾਈ, ਹਰ ਵੇਲੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਜਿਨ੍ਹਾਂ ਨੇ ਉਚਾਰਿਆ ਹੈ,
1: ਦਾਲਦ ਦੁੱਖ ਲਹਿ ਜਾਏ,
0: ਉਹਨਾਂ ਦਾ ਸਾਰਾ ਜਿਹੜਾ ਦਲਿੱਦਰ ਉਹ ਵੀ ਲਹਿ ਜਾਏ, ਲੱਥ ਜਾਂਦਾ ਹੈ। ਉਹਨਾਂ ਦਾ ਇਸੇ ਪ੍ਰਕਾਰ ਦੁੱਖ ਜਿਹੜਾ ਜਨਮ ਮਰਨ ਦਾ ਹੈ ਉਹ ਵੀ ਸਾਰਾ ਲੱਥ ਜਾਂਦਾ ਹੈ। 84 ਲੱਖ ਜੂਨੀਆਂ ਦੇ ਵਿੱਚੋਂ ਬਹੁੜੋ ਕਿਸੇ ਵੀ ਜੂਨੀ ਨੂੰ ਪ੍ਰਾਪਤ ਨਹੀਂ ਕਰਨਾ ਪੈਂਦਾ। ਇਸ ਪ੍ਰਕਾਰ ਦੁੱਖਾਂ ਤੋਂ ਅਸੰਗ ਹੋ ਜਾਂਦੇ ਹਨ ਉਹ। ਸੋ ਪੌੜੀ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਗਟ ਕਰਦੇ ਹਨ।
1: ਵਾਰਿਆ ਤਿਨ ਕੋ ਸਦਾ ਸਦਾ,
0: ਮਹਾਰਾਜ ਜਿਹੜੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਗੁਰੂ ਉਪਦੇਸ਼ ਦੁਆਰਾ ਹਰ ਵੇਲੇ ਹੀ ਲੈਂਦੇ ਰਹਿੰਦੇ ਨੇ, ਆਪ ਜੀ ਉਹਨਾਂ ਨੂੰ ਕਿੰਨਾ ਕੁ ਪਿਆਰ ਕਰਦੇ ਹੋ, ਮਹਾਰਾਜ ਕਿੰਨਾ ਕੁ ਲਾਡ ਲਡਾਉਂਦੇ ਹੋ ਤਿੰਨਾਂ ਦੇ ਤਾਈਂ, ਕਿਰਪਾ ਕਰਕੇ ਦੱਸੋ ਜੀ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਹਾਓ ਵਾਰਿਆ, ਭਾਈ ਅਸੀਂ ਉਹਨਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਮਹਾਰਾਜ ਕਿਤਨੌਕ ਸਮਾਂ? ਤੇ ਹਜ਼ੂਰ ਬਚਨ ਕਰਦੇ ਨੇ ਸਦਾ ਸਦਾ, ਕੋਈ ਘੜੀ ਨਿਮਖ ਵਾਸਤੇ ਨਹੀਂ, ਸਦਾ ਸਦਾ ਹਮੇਸ਼ਾ ਹਮੇਸ਼ਾ ਉਹਨਾਂ ਨਾਮ ਦੇ ਰਸੀਆਂ ਤੋਂ ਕੁਰਬਾਨ ਤੇ ਬਲਿਹਾਰ ਜਾਂਦੇ ਹਾਂ।
1: ਸਤਿਗੁਰ ਮੇਰਾ ਪਿਆਰਾ ਦੇਖੇ,
0: ਜਿਨ੍ਹਾਂ ਜਗਿਆਸੂ ਜਨਾਂ ਨੇ ਮੇਰੇ ਪਿਆਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੂੰ ਪ੍ਰਤੱਖ ਅੱਖਾਂ ਦੇ ਨਾਲ ਦੇਖਿਆ ਹੈ, ਸਾਖਿਆਤਕਾਰ ਦਰਸ਼ਨ ਕੀਤੇ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ, ਸਾਖਿਆਤਕਾਰ ਦਰਸ਼ਨ ਕੀਤੇ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੇ, ਅਸੀਂ ਉਹਨਾਂ ਗੁਰਮੁਖਾਂ ਤੋਂ ਸਦਾ ਸਦਾ ਕੁਰਬਾਨ ਬਲਿਹਾਰ ਸਦਕੇ ਜਾਣਾ ਕਰਦੇ ਹਾਂ।
1: ਤਿਨਕੋ ਮਿਲਿਆ ਮੇਰਾ ਸਤਿਗੁਰੂ,
0: ਤਿੰਨਾਂ ਗੁਰਮੁਖ ਪਿਆਰਿਆਂ ਨੂੰ ਮੇਰੇ ਪੂਰੇ ਸਤਿਗੁਰ ਦੇਵ ਪਿਤਾ ਜੀ ਮਿਲੇ ਹਨ ਪ੍ਰਤੱਖ ਰੂਪ ਵਿੱਚ।
1: ਜਿਨਕਾ ਧੁਰ ਮਸਤਕ ਲੇਖੇ,
0: ਜਿਨ੍ਹਾਂ ਦੇ ਮੱਥੇ ਦੇ ਉੱਪਰ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਸ਼ੁਭ ਲੇਖਾਂ ਨੂੰ ਲਿਖ ਦਿੱਤਾ ਹੋਇਆ। ਭਾਈ ਗੁਰੂ ਮਿਲ ਜਾਣਾ ਕੋਈ ਛੋਟੀ ਗੱਲ ਨਹੀਂ, ਕਿੰਨੀ ਹੀ ਦੁਨੀਆਂ ਜਨਮ ਲੈਂਦੀ ਏ ਤੇ ਸਾਰਾ ਜਨਮ ਦੁੱਖਾਂ ਵਿੱਚ ਕੱਟ ਕੇ ਨਾ ਤੇ ਨਗੁਰੀ ਮਰ ਜਾਂਦੀ ਏ। ਕਿੰਨੇ ਲੋਕ ਹਰ ਰੋਜ਼ ਮਰਦੇ ਨੇ ਤੇ ਗੁਰੂ ਵਾਲੇ ਕਿੰਨੇ ਕੁ ਨੇ? ਬਹੁਤੇ ਉਹਨਾਂ ਚੋਂ ਨਿਗੁਰੇ ਹੀ ਹੁੰਦੇ ਨੇ। ਸਾਧ ਸੰਗਤ ਜੀ, ਸਤਿਗੁਰੂ ਜੀ ਬਚਨ ਕਰਦੇ ਨੇ ਇਹ ਗੁਰੂ ਕੀ ਪ੍ਰਾਪਤੀ ਹੋਣੀ, ਅਰਥਾਤ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਣੀ, ਧੁਰ ਦਰਗਾਹ ਤੋਂ ਚੰਗੇ ਭਾਗ ਪਰਮੇਸ਼ਰ ਜੀ ਨੇ ਲਿਖੇ ਹੁਣ ਤਾਂ ਹੁੰਦੀ ਹੈ, ਸਾਰਿਆਂ ਨੂੰ ਪੂਰਾ ਗੁਰੂ ਨਹੀਂ ਮਿਲਦਾ। ਤੇ ਸਾਧ ਸੰਗਤ ਜੀ ਫਿਰ ਚਲਾਸੀਆਂ ਚਲਾਕੀਆਂ ਚੁਸਤੀਆਂ ਵੀ ਐਸੀਆਂ ਕਰਦੇ ਨੇ, ਜਿਉ ਨਿਗੁਰਾ ਬਹੁ ਬਾਤਾ ਜਾਣੈ ਉਹ ਹਰ ਦਰਗਾਹ ਹੈ ਭ੍ਰਸ਼ਟੀ। ਉਹ ਫਿਰ ਗਿਆਨਵਾਨ ਬੜੇ ਬਣ ਬਣ ਕੇ ਦਿਖਾਉਂਦੇ ਨੇ ਜਿਹਨਾਂ ਨੇ ਗੁਰੂ ਨੂੰ ਧਾਰਨ ਨਹੀਂ ਕੀਤਾ, ਕਿ ਸਾਰੀ ਦੁਨੀਆਂ ਦਾ ਗਿਆਨ ਸਾਡੇ ਕੋਲ ਹੀ ਹੈ, ਸਾਰੀ ਰੂਹਾਨੀਅਤ ਸਾਡੇ ਕੋਲ ਹੀ ਹੈ, ਸਾਡੇ ਤੋਂ ਵੱਡਾ ਅਧਿਆਤਮਿਕਤਾ ਦੇ ਰਸਤੇ ਉੱਪਰ ਚੱਲਣ ਵਾਲਾ ਕੋਈ ਹੈ ਹੀ ਨਹੀਂ। ਆਪਣੇ ਮੂੰਹੋਂ ਫਿਰ ਮੀਆਂ ਮਿੱਠੂ ਬੜੇ ਬਣਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਐਸੇ ਪ੍ਰਵਾਨ ਨਹੀਂ, ਪ੍ਰਵਾਨ ਉਹ ਨੇ ਜਿਨ੍ਹਾਂ ਨੇ ਪੂਰੇ ਸਤਿਗੁਰਾਂ ਦੇ ਦੀਦਾਰ ਕੀਤੇ, ਜਿਨ੍ਹਾਂ ਦੇ ਮਸਤਕ ਦੇ ਉੱਪਰ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਸ਼ੁਭ ਲੇਖਾਂ ਨੂੰ ਲਿਖ ਦਿੱਤਾ, ਉਹਨਾਂ ਗੁਰਮੁਖਾਂ ਨੂੰ ਪੂਰੇ ਸਤਿਗੁਰੂ ਜੀ ਪ੍ਰਤੱਖ ਰੂਪ ਵਿੱਚ ਮਿਲੇ ਹਨ।
1: ਅਗਮ ਤਿਹਾਇਆ ਗੁਰਮਤੀ,
0: ਫਿਰ ਉਹਨਾਂ ਗੁਰਮੁਖਾਂ ਨੇ ਗੁਰਮਤੀ ਸਤਿਗੁਰੂ ਜੀ ਮਤ ਦੁਆਰਾ, ਸਤਿਗੁਰੂ ਜੀ ਦੀ ਸਿੱਖਾ ਦੁਆਰਾ, ਅਗਮ ਜੋ ਮਨ ਕਰਕੇ ਵੀ ਅਗਮ ਅਗੋਚਰ ਪਰਮੇਸ਼ਰ ਹੈ ਨਾ, ਇਸ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ। ਹਰ ਅਗਮ ਹਰੀ ਪਰਮੇਸ਼ਰ ਜੀ ਜੋ ਗਮਤਾ ਤੋਂ ਰਹਿਤ ਨੇ, ਹਰੀ ਪਰਮੇਸ਼ਰ ਜੀ ਜੋ ਗਮ ਤੋਂ ਰਹਿਤ ਨੇ, ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਗੁਰਸਿੱਖਿਆ ਦੁਆਰਾ ਹਿਰਦੇ ਦੇ ਅੰਦਰ ਧਿਆਇਆ ਹੈ।
1: ਰੂਪ ਨਹੀਂ ਪ੍ਰਭ ਰੇਖਿਆ,
0: ਜਿਸ ਪਰਮੇਸ਼ਰ ਜੀ ਦਾ ਕੋਈ ਰੂਪ ਨਹੀਂ ਕਥਨ ਕੀਤਾ ਜਾ ਸਕਦਾ, ਜਿਸ ਪਰਮੇਸ਼ਰ ਜੀ ਦੀਆਂ ਹੱਥਾਂ ਦੀਆਂ ਰੇਖਾਂ, ਪੈਰਾਂ ਦੀਆਂ ਰੇਖਾਂ ਤੇ ਮੱਥੇ ਦੀਆਂ ਮਸ਼ ਰੇਖਾ, ਕਸ਼ ਰੇਖਾ ਇਤਿਆਦਿਕ ਕੁਛ ਕਥਨ ਨਹੀਂ ਕੀਤੀਆਂ ਜਾ ਸਕਦੀਆਂ ਹਨ।
1: ਬਚਨੀ ਧਿਆਇਆ ਜਿਨ੍ਹਾਂ ਅਗਮ ਹਰ,
0: ਭਾਈ ਸਤਿਗੁਰੂ ਜੀ ਦੀਆਂ ਬਚਨਾਂ ਦੁਆਰਾ, ਇਹ ਸਾਰੀ ਗੁਰਬਾਣੀ ਸਤਿਗੁਰੂ ਜੀ ਦੇ ਬਚਨ ਹੀ ਨੇ ਨਾ, ਅੰਮ੍ਰਿਤਮਈ ਗੁਰਬਾਣੀ ਦੁਆਰਾ, ਜਿਨ੍ਹਾਂ ਨੇ ਮਨ ਦੀ ਗਮਤਾ ਤੋਂ ਰਹਿਤ ਸ਼ੁੱਧ ਮਨ ਕਰਕੇ

0: ਨਾ ਲਖੇ ਜਾਣ ਵਾਲੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ
1: ਤੇ ਠਾਕੁਰ ਸੇਵਕ ਰਲ ਏਕਿਆ।
0: ਉਹ ਸੇਵਕ ਸਤਿਗੁਰੂ ਜੀ ਦੇ ਬਚਨਾਂ ਦੁਆਰਾ ਠਾਕੁਰ ਜੀ ਦੀ ਬੰਦਗੀ ਕਰਕੇ ਠਾਕੁਰ ਜੀ ਦੇ ਨਾਲ ਮਿਲ ਕਰਕੇ ਇੱਕਮੇਕੀ ਹੋ ਰਹੇ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਇਸੇ ਪ੍ਰਕਾਰ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ, ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਬਚਨ ਨੇ ਨਾ, ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇਹ ਇਹ ਜੁਗਤ। ਉਹਨਾਂ ਨੂੰ ਭਾਈ ਇਹ ਜੁਗਤੀ ਮਿਲੀ ਹੈ। ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਜਿਵੇਂ ਬਾਲਟੀ ਭਰੀ ਹੋਵੇ, ਘੜਾ ਭਰਿਆ ਹੋਵੇ ਤੇ ਜਾ ਕੇ ਨਦੀ ਦੇ ਵਿੱਚ ਉਲਟਾ ਦੇਈਏ, ਉਹ ਘੜੇ ਵਾਲਾ ਪਾਣੀ ਨਦੀ ਰੂਪੀ ਹੋ ਜਾਂਦਾ ਨਾ, ਨਦੀ ਦਾ ਵਹਿਣ ਜਾ ਕਰਕੇ ਸਮੁੰਦਰ ਵਿੱਚ ਪੈਂਦਾ ਤੇ ਸਮੁੰਦਰ ਰੂਪੀ ਹੋ ਜਾਂਦਾ ਨਾ। ਇਵੇਂ ਗੁਰਮੁਖ ਪਿਆਰੇ ਹਰੀ ਪਰਮੇਸ਼ਰ ਜੀ ਦਾ ਨਾਮ ਜਪਦਿਆਂ ਜਪਦਿਆਂ ਉਸ ਦੇ ਨਾਲ ਹੀ ਏਕਮਿਕ ਹੋ ਰਹਿੰਦੇ ਹਨ ਤੇ ਹਜ਼ੂਰ ਫਰਮਾਵਣਾ ਕਰਦੇ ਨੇ ਤੇ ਠਾਕੁਰ ਸੇਵਕ ਰਲ ਏਕਿਆ। ਉਹ ਸੇਵਕ ਠਾਕੁਰ ਜੀ ਦੀ ਬੰਦਗੀ ਕਰਕੇ ਠਾਕੁਰ ਜੀ ਦੇ ਨਾਲ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀ ਦੇ ਨਾਲ ਮਿਲ ਕੇ ਇੱਕ ਰੂਪ ਹੀ ਹੋ ਰਹਿੰਦੇ ਹਨ।
1: ਕਹੋ ਮੁਖੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ।
0: ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਹੇ ਨਰੋ, ਸਾਰੇ ਮਿਲ ਕਰਕੇ ਮੁਖੋਂ ਕਹਿਣਾ ਕਰੋ ਨਰ ਹਰੇ। ਜੋ ਪਰਮੇਸ਼ਰ ਜੀ ਸਾਰਿਆਂ ਮਨੁੱਖਾਂ ਦੇ ਤਾਈਂ ਹਰਿਆ ਭਰਿਆ ਕਰਨੇ ਵਾਲੇ ਨੇ ਨਾ, ਮਨ ਕਰਕੇ ਤਿਸ ਨਰ ਹਰੇ ਦੇ ਗੁਣਾਂ ਨੂੰ ਗਾਉਣਾ ਕਰੋ। ਬਾਣੀ ਕਰਕੇ ਵੀ ਕਹਿਣਾ ਕਰੋ ਨਰ ਹਰੇ। ਜੋ ਸਾਰਿਆਂ ਨਰਾਂ ਦੇ ਤਾਈਂ ਜੀਵਾਂ ਦੇ ਤਾਈਂ ਹਰਿਆ ਭਰਿਆ ਕਰਨੇ ਵਾਲੇ ਪਰਮੇਸ਼ਰ ਜੀ ਨੇ, ਬਾਣੀ ਦੇ ਤਾਈਂ ਵੀ ਤਿਸ ਦੇ ਨਾਮ ਨੂੰ ਕਹਿਣਾ ਕਰੋ। ਸਰੀਰ ਕਰਕੇ ਵੀ ਨਰ ਨਰ ਹਰੇ ਹੇ ਨਰੋ, ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਕਹਿਣਾ ਕਰੋ। ਇਸੇ

0: ਹੇ ਪ੍ਰਾਣੀਓ ਸਾਰੇ ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਸ ਮੁਖ ਚੋਂ ਕਹਿਣਾ ਕਰੋ, ਜਿਹੜੇ ਪਰਮੇਸ਼ਰ ਜੀ ਸਤਯੁਗ ਤ੍ਰੇਤਾ ਦੁਆਪਰ ਦੇ ਵਿੱਚ ਵੀ ਜੀਵਾਂ ਦੇ ਤਾਈਂ ਹਰਿਆ ਭਰਿਆ ਕਰਨੇ ਵਾਲੇ ਸਨ, ਜਿਹੜੇ ਪਰਮੇਸ਼ਰ ਜੀ ਹੁਣ ਕਲਯੁਗ ਦੇ ਸਮੇਂ ਦੇ ਵਿੱਚ ਵੀ ਜੀਵਾਂ ਨੂੰ ਹਰਿਆ ਭਰਿਆ ਕਰਨੇ ਵਾਲੇ ਨੇ, ਤੇ ਜਿਹੜੇ ਪਰਮੇਸ਼ਰ ਜੀ ਭਵਿੱਖਤ ਕਾਲ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਅੰਦਰ ਵੀ ਜੀਵਾਂ ਨੂੰ ਹਰਿਆ ਭਰਿਆ ਕਰਦੇ ਰਹਿਣਗੇ ਸ਼ੁਭ ਗੁਣਾਂ ਦੇ ਸਹਿਤ।
1: ਹਰ ਭਗਤ ਵਿਸੇਖਿਆ,
0: ਕਿਉਂਕਿ ਐਸੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਜਪਣੇ ਦਾ ਵੱਡਾ ਭਾਰੀ ਲਾਹਾ ਹੈ। ਭਾਈ ਜਿੰਨੇ ਵੀ ਲਾਹੇ ਦੁਨੀਆਂ ਦੇ ਅੰਦਰ ਕਹੇ ਜਾਂਦੇ ਨੇ ਨਾ, ਭੁੱਖਾ ਕਹਿੰਦਾ ਭੋਜਨ ਛਕ ਲਿਆ, ਇਹੋ ਹੀ ਲਾਹਾ, ਲੋੜਵੰਦ ਕਹਿੰਦਾ ਪਦਾਰਥ ਮਿਲ ਗਿਆ, ਮੇਰੀ ਲੋੜ ਪੂਰੀ ਹੋ ਗਈ, ਮੇਰਾ ਲਾਹਾ ਪੂਰਾ ਹੋ ਗਿਆ। ਇਸੇ ਪ੍ਰਕਾਰ ਸਾਧ ਸੰਗਤ ਜੀ ਬੇਅੰਤ ਪ੍ਰਕਾਰ ਦੇ ਲਾਹੇ, ਅਤੇ ਇਸੇ ਪ੍ਰਕਾਰ ਦੁਨੀਆਂ ਦੇ ਅੰਦਰ ਕੁਝ ਲੋਕ ਹੁੰਦੇ ਨੇ, ਲੋਕਾਂ ਦੀਆਂ ਮਜ਼ਬੂਰੀਆਂ ਤੋਂ ਹੀ ਲਾਹੇ ਖੱਟਦੇ ਨੇ, ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਬੇਅੰਤ ਪ੍ਰਕਾਰ ਦੇ ਲਾਹੇ ਦੁਨੀਆਂ ਵਿੱਚ ਕਹੇ ਜਾਂਦੇ ਨੇ। ਪਰ ਹਰ ਭਗਤ ਵਸੇਖਿਆ, ਹਰੀ ਪਰਮੇਸ਼ਰ ਜੀ ਦੀ ਬੰਦਗੀ ਕਰਨੇ ਦਾ ਜਿਹੜਾ ਲਾਹਾ ਹੈ ਨਾ, ਇਹ ਸਾਰਿਆਂ ਦੇ ਨਾਲੋਂ ਵਿਸ਼ੇਸ਼ ਹੈ। ਦੁਨੀਆਂ ਦੇ ਅੰਦਰ ਕੋਈ ਵੀ ਲਾਹਾ ਪਰਮੇਸ਼ਰ ਜੀ ਦੀ ਬੰਦਗੀ ਕਰਨੇ ਦੇ ਤੁਲ ਨਹੀਂ ਹੈ ਜੀਓ।
1: ਸਲੋਕ ਮਹੱਲਾ ਚੌਥਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਚੌਥਾ ਦੇ ਸਿਰਲੇਖ ਰਾਹੀਂ ਅੰਮ੍ਰਿਤਮਈ ਉਪਦੇਸ਼ ਉਚਾਰਦੇ ਹਨ।
1: ਰਾਮ ਨਾਮ ਰਮ ਰਵ ਰਹੇ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਰਪਾਲਤਾ ਕਰਕੇ ਦੱਸੋ ਇਹ ਸਾਰਾ ਸ੍ਰਿਸ਼ਟੀ ਦਾ ਖੇਲ ਕਿਸਨੇ ਰਚਿਆ? ਹਜ਼ੂਰ ਫਰਮਾਉਂਦੇ ਨੇ ਭਾਈ ਪਰਮੇਸ਼ਰ ਜੀ ਨੇ ਰਚਿਆ। ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਸ ਪਰਮੇਸ਼ਰ ਜੀ ਨੇ ਰਚਿਆ, ਪਰਮੇਸ਼ਰ ਜੀ ਵੱਸਦੇ ਕਿੱਥੇ ਨੇ? ਤੇ ਹਜ਼ੂਰ ਫਰਮਾਉਂਦੇ ਨੇ ਰਾਮ ਨਾਮ ਰਾਮ ਰਵ ਰਹੇ। ਜਿਹੜੇ ਰਾਮ ਜੀ ਸਰਬ ਵਿਆਪੀ ਪਰਮੇਸ਼ਰ ਜੀ, ਜਿਨ੍ਹਾਂ ਦਾ ਨਾਮ ਜਗਤ ਤੋਂ ਜੀਵਾਂ ਨੂੰ ਤਾਰਨੇ ਦੇ ਸਮਰੱਥ ਹੈ, ਉਹ ਸਾਰੀ ਸ੍ਰਿਸ਼ਟੀ ਦੇ ਅੰਦਰ ਜ਼ਰੇ ਜ਼ਰੇ ਦੇ ਅੰਦਰ, ਕਿਣਕੇ ਕਿਣਕੇ ਦੇ ਅੰਦਰ ਪਰਮੇਸ਼ਰ ਜੀ ਰਵ ਰਹੇ, ਵਸ ਰਹੇ ਹਨ।
1: ਰਾਮ ਰਾਮ ਰਾਮ ਰਵੀਤ।
0: ਰਾਮ ਹੇ ਭਾਈ, ਤੇ ਸਰਮੇ ਹੋਏ ਪਰਮੇਸ਼ਰ ਜੀ ਦੇ ਨਾਮ ਨੂੰ ਜਪਣਾ ਕਰ। ਇਸੇ ਪ੍ਰਕਾਰ ਨਾਮ ਨੂੰ ਜਪਣਾ ਕਰੇਗਾ, ਰਮੀਤ ਨਾਮ ਦੇ ਵਿੱਚ ਹੀ ਸਮਾ ਜਾਵੇਗਾ। ਜੋ ਰਮੀਤ ਰਮੇ ਹੋਏ ਪਰਮੇਸ਼ਰ ਜੀ ਨੇ, ਤਿਸ ਦੇ ਨਾਮ ਨੂੰ ਜਪਣਾ ਕਰ, ਨਾਮੀ ਦੇ ਅੰਦਰ ਹੀ ਸਮਾ ਜਾਵੋਗੇ।
1: ਘਟ ਆਤਮ ਰਾਮ ਹੈ।
0: ਜੋ ਜਗਿਆਸੂ ਜਨਾ ਦਾ ਸਵਾਲ ਹੈ, ਮਹਾਰਾਜ ਪਰਮੇਸ਼ਰ ਜੀ ਵੱਸਦੇ ਕਿੱਥੇ ਨੇ? ਹਜ਼ੂਰ ਫਰਮਾਉਂਦੇ ਨੇ ਘਟ ਘਟ ਹਿਰਦੇ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਰਾਮ ਜੀ ਆਤਮ ਰੂਪ ਹੋ ਕਰਕੇ ਭਰਪੂਰ ਹੋ ਰਹੇ ਨੇ। ਸਾਰਿਆਂ ਦੇ ਅੰਦਰ ਜੋ ਆਤਮਾ ਹੈ ਨਾ, ਉਹ ਪਰਮੇਸ਼ਰ ਜੀ ਦੀ ਚੇਤਨ ਦੀ ਅੰਸ਼ ਹੈ। ਇਸ ਪ੍ਰਕਾਰ ਸਾਖੀ ਰੂਪ ਹੋ ਕਰਕੇ, ਆਤਮਾ ਰੂਪ ਹੋ ਕਰਕੇ ਪਰਮੇਸ਼ਰ ਜੀ ਸਾਰਿਆਂ ਦੇ ਅੰਦਰ ਵੱਸਦੇ ਨੇ।
1: ਰੱਬ ਖੇਲ ਗਿਓ ਰੰਗ ਰੰਗੀਤ।
0: ਭਾਈ ਜੋ ਪਰਮੇਸ਼ਰ ਜੀ ਸਾਰਿਆਂ ਰੰਗਾਂ ਦੇ ਅੰਦਰ ਜੀਵਾਂ ਨੂੰ ਰੰਗਣੇ ਵਾਲੇ ਨੇ, ਤੇ ਆਪ ਆਪਣੀ ਮੌਜ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਨੇ, ਇਹ ਸ੍ਰਿਸ਼ਟੀ ਦਾ ਖੇਲ ਸਾਰਾ ਪਸਾਰਾ ਪ੍ਰਭੂ ਪਰਮੇਸ਼ਰ ਜੀ ਨੇ ਆਪਣੇ ਆਪ ਤੋਂ ਕੀਤਾ ਹੈ। ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਸਾਧ ਸੰਗਤ ਜੀ, ਜਿਵੇਂ ਰੇਸ਼ਮ ਦਾ ਕੀੜਾ ਆਪਣੇ ਮੁੱਖ ਦੇ ਵਿੱਚੋਂ ਹੀ ਤਾਰਾ ਕੱਢਦਾ ਨਾ, ਅਤੇ ਕੱਪੜਾ ਬੁਣਿਆ ਜਾਂਦਾ, ਜਿਵੇਂ ਮੱਕੜੀ ਆਪਣੇ ਮੁੱਖ ਦੇ ਵਿੱਚੋਂ ਹੀ ਤਾਰਾ ਕੱਢਦੀ ਹੈ ਅਤੇ ਜਾਲਾ ਬੁਣਿਆ ਜਾਂਦਾ, ਇਸੇ ਪ੍ਰਕਾਰ ਪਰਮੇਸ਼ਰ ਜੀ ਨੇ ਇਹ ਅਡੰਬਰ ਰੂਪੀ ਜੰਜਾਲ ਰੂਪੀ ਸੰਸਾਰ ਆਪਣੇ ਆਪ ਤੋਂ ਰਚਿਆ ਹੈ। ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਇਹ ਸ੍ਰਿਸ਼ਟੀ ਦਾ ਖੇਲ ਪਸਾਰਾ ਸਾਰਾ ਪ੍ਰਭੂ ਪਰਮੇਸ਼ਰ ਜੀ ਨੇ ਆਪਣੇ ਆਪ ਤੋਂ ਹੀ ਕੀਤਾ ਹੈ ਜੀਓ।
1: ਖੇਲ ਗਿਓ ਰੰਗ ਰੀਤ।
0: ਤੇ ਪਰਮੇਸ਼ਰ ਜੀ ਨੇ ਸਾਰਾ ਖੇਲ ਤਮਾਸ਼ਾ ਆਪ ਹੀ ਕਰਨਾ ਕੀਤਾ ਹੈ। ਤੇ ਪਰਮੇਸ਼ਰ ਜੀ ਕੀਓ ਰੰਗ ਰੀਤ, ਜਿਹੋ ਜਿਹੋ ਜੀ ਜੀਵਾਂ ਦੀ ਪ੍ਰਾਰਬਧ ਹੈ, ਉਹ ਜੇ ਰੰਗਾਂ ਵਿੱਚ ਪਰਮੇਸ਼ਰ ਜੀ ਨੇ ਰੰਗੀਤ ਰੰਗ ਦੇਣਾ ਕੀਤਾ ਹੈ ਜੀਓ।
1: ਨਿਕਟ ਵਸਹਿ ਜਗ ਜੀਵਨਾ।
0: ਮਹਾਰਾਜ ਐਸੇ ਪਰਮੇਸ਼ਰ ਜੀ ਵਸਦੇ ਕਿੱਥੇ ਨੇ? ਹਜ਼ੂਰ ਫਰਮਾਉਂਦੇ ਨੇ ਭਾਈ ਦੂਰ ਨਹੀਂ, ਸਾਰਿਆਂ ਜੀਵਾਂ ਦੇ ਨਾਲ ਅੰਗ ਸੰਗ ਹੀ ਵਸਦੇ ਹਨ। ਸਦਾ ਅੰਗ ਸੰਗੇ ਅਭੰਗੰਗ ਵਿਭੂਤੇ ਜਗ ਜੀਵਨਾ। ਜਿਹੜੇ ਪਰਮੇਸ਼ਰ ਜੀ ਸਾਰੇ ਜਗ ਦੇ ਜੀਵਨ ਰੂਪ ਨੇ, ਜਗ ਕਹੀਏ ਜੀਵ, ਸਾਰੇ ਜੀਵਾਂ ਦਾ ਜੀਵਨ ਸਰੂਪ ਨੇ, ਪ੍ਰਾਣਾਂ ਦਾ ਸਾਹਾਂ ਦਾ ਆਧਾਰ ਰੂਪ ਨੇ, ਸਾਰਿਆਂ ਦੇ ਅੰਗ ਸੰਗ ਹੀ ਵਸਦੇ ਹਨ।
1: ਗੁਰਮੀਤ।
0: ਮਹਾਰਾਜ ਫਿਰ ਇਸ ਗੱਲ ਦਾ ਸਾਨੂੰ ਸਰਬਤ ਜੀਵਾਂ ਨੂੰ ਗਿਆਨ ਕੋਈ ਨਹੀਂ, ਇਸ ਦਾ ਕਾਰਨ ਕੀ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਸਤਿਗੁਰੂ ਜੀ ਦੀ ਸਿੱਖਿਆ ਨੂੰ ਮੰਨਿਆ ਨਹੀਂ, ਹਿਰਦੇ ਵਿੱਚ ਧਾਰਨ ਕਰਕੇ ਕਮਾਈ ਨਹੀਂ ਕੀਤੀ, ਤਾਂ ਇਸ ਗੱਲ ਦਾ ਬੋਧ ਨਹੀਂ, ਗਿਆਨ ਨਹੀਂ। ਪਰ ਗਾਸ ਕੀ ਉਹ ਗੁਰਮੀਤ, ਮਿੱਤਰ ਸਤਿਗੁਰਾਂ ਨੇ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰਕਾਸ਼ ਕਰ ਦਿੱਤਾ ਹੈ ਜਿਹੜੇ ਗੁਰੂ ਉਪਦੇਸ਼ ਦੁਆਰਾ ਜਪਦੇ ਨੇ ਸਤਨਾਮ
1: ਸ੍ਰੀ ਵਾਹਿਗੁਰੂ।
0: ਉਹਨਾਂ ਨੂੰ ਸਤਿਗੁਰੂ ਜੀ ਨੇ ਜਣਾ ਦਿੱਤਾ ਹੈ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਈ ਅੜਾ ਮੇਰਾ ਸਾਜਨੜਾ। ਇਸ ਪ੍ਰਕਾਰ ਗੁਰਮਤੀਆਂ ਨੂੰ ਸਤਿਗੁਰੂ ਜੀ ਮਿੱਤਰ ਸਰੂਪ ਜੀ ਨੇ ਪ੍ਰਕਾਸ਼ ਕਰਾ ਦਿੱਤਾ ਹੈ ਕਿ ਵਾਹਿਗੁਰੂ ਜੀ ਅੰਗ ਸੰਗੀ ਵਸਦੇ ਹਨ।
1: ਹਰ ਸਵਾਮੀ ਹਰ ਪ੍ਰਭ ਤਿੰਨ ਮਿਲੇ,
0: ਜੋ ਹਰੀ ਪਰਮੇਸ਼ਰ ਸਵਾਮੀ ਜੀ ਨੇ ਮਾਲਕ ਨੇ ਤ੍ਰਿਲੋਕੀ ਦੇ ਤੇ ਸਭਨਾ ਦੇ ਹਰਿਆ ਭਰਿਆ ਕਰਨੇ ਵਾਲੇ ਨੇ, ਸਰਬ ਕਲਾ ਸਮਰੱਥ ਨੇ, ਤਿੰਨਾਂ ਪ੍ਰਾਣੀਆਂ ਦੇ ਤਾਈ ਮਿਲੇ ਹਨ।
1: ਜਿਨ ਲਿਖਿਆ ਧੁਰ ਹਰ ਪ੍ਰੀਤ,
0: ਜਿਨ੍ਹਾਂ ਦੇ ਮਸਤਕ ਦੇ ਉੱਪਰ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਵਾਹਿਗੁਰੂ ਜੀ ਦੀ ਬੰਦਗੀ ਦੇ ਨਾਲ ਪ੍ਰੀਤ ਕਰਨੀ ਲਿਖ ਦਿੱਤੀ ਏ, ਅਰਥਾਤ ਵਾਹਿਗੁਰੂ ਜੀ ਨੇ ਲਿਖ ਦਿੱਤਾ ਕਿ ਨਾਮ ਦੇ ਨਾਲ ਤੇਰਾ ਪਿਆਰ ਬਣ ਆਵੇਗਾ, ਤੂੰ ਬੰਦਗੀ ਕਰੇਗਾ। ਜਿਸ ਦੇ ਮੱਥੇ ਤੇ ਸ਼ੁਭ ਭਾਗ ਲਿਖ ਕੇ ਪਾ ਦਿੱਤੇ ਨਾ, ਉਹੀ ਉਹ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਹਨ।
1: ਜਨ ਨਾਨਕ ਨਾਮ ਧਿਆਇਆ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਅਸਾਂ ਨੇ ਜਨ ਹੋ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ।
1: ਗੁਰ ਬਚਨ ਜਪਿਓ ਮਨ ਚੀਤ,
0: ਤੇ ਸਤਿਗੁਰੂ ਜੀ ਦੇ ਬਚਨ ਦੁਆਰਾ ਮਨ ਦੇ ਅੰਦਰ ਵੀ ਤਿਸ ਦੇ ਹੀ ਨਾਮ ਨੂੰ ਜਪਿਆ ਹੈ ਤੇ ਚਿੱਤ ਦੇ ਅੰਦਰ ਵੀ ਤਿਸ ਦੇ ਹੀ ਨਾਮ ਨੂੰ ਜਪਿਆ ਹੈ। ਮਹਾਰਾਜ ਕਲਿਆਣ ਕਿੰਨਾ ਦੀ ਹੁੰਦੀ ਹੈ ਕਿਰਪਾ ਕਰਕੇ ਦੱਸੋ। ਤੇ ਹਜ਼ੂਰ ਫਰਮਾਉਂਦੇ ਹਨ ਜੀ,
1: ਮਹੱਲਾ ਚੌਥਾ,
0: ਸੋ ਜਨ ਨਾਨਕ ਨਾਮ ਧਿਆਇਆ। ਹੇ ਭਾਈ, ਜਿਨ੍ਹਾਂ ਨੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਇਆ ਹੈ, ਜਿਨ੍ਹਾਂ ਜਨਾਂ ਨੇ, ਭਗਤ ਜਨਾਂ ਨੇ, ਸੰਤ ਜਨਾਂ ਨੇ, ਜਗਿਆਸੂ ਜਨਾਂ ਨੇ ਧਿਆਇਆ ਹੈ,
1: ਗੁਰ ਬਚਨ ਜਪਿਓ ਮਨ ਚੀਤ,
0: ਜਪਿਆ ਹੈ ਗੁਰੂ ਕੇ ਬਚਨਾਂ ਦੁਆਰਾ, ਧਿਆਇਆ ਹੈ ਗੁਰੂ ਕੇ ਬਚਨਾਂ ਦੁਆਰਾ, ਜਪਣੇ ਵਾਲੇ ਹੋ ਕਰਕੇ ਜਪਿਆ ਬਾਣੀ ਦੁਆਰਾ, ਜਪਣੇ ਵਾਲੇ ਹੋ ਕਰਕੇ ਜਪਿਆ ਹੈ ਮਨ ਦੇ ਅੰਦਰ, ਤੇ ਜਪਣੇ ਵਾਲੇ ਹੋ ਕਰਕੇ ਜਪਿਆ ਹੈ ਚਿੱਤ ਦੇ ਅੰਦਰ। ਜਿਨ੍ਹਾਂ ਨੇ ਬਾਣੀ ਦੁਆਰਾ, ਮਨ ਦੁਆਰਾ, ਚਿੱਤ ਦੁਆਰਾ ਨਾਮ ਨੂੰ ਜਪਿਆ ਨਾ ਭਾਈ, ਉਹਨਾਂ ਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ ਜੀਓ।
1: ਮਹੱਲਾ ਚੌਥਾ,
0: ਗੁਰਦੇਵ ਪਿਤਾ ਜੀ ਦੁਨੀਆਂ ਦੇ ਅੰਦਰ ਬਹੁਤ ਲੋਕ ਸੱਜਣ ਮਿੱਤਰ ਬਣਾਉਂਦੇ ਨੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸਾਨੂੰ ਦੱਸਣਾ ਕਰੋ, ਐਸਾ ਕਿਹੜਾ ਅਸੀਂ ਸੱਜਣ ਬਣਾਈਏ ਜਿਹੜਾ ਲੋਕ ਵਿੱਚ ਵੀ ਨਿਭ ਜਾਵੇ ਤੇ ਪਰਲੋਕ ਵਿੱਚ ਵੀ ਨਿਭ ਜਾਵੇ, ਜਿਹੜਾ ਕਦੇ ਸਾਥ ਛੱਡ ਕੇ ਜਾਵੇ ਨਾ। ਤੇ ਸਤਿਗੁਰਾਂ ਦੇ ਬਚਨ ਨੇ ਨਾ, ਗੱਲੀ ਸੋ ਸੱਜਣ ਵੀਹ ਇੱਕ ਢੁੰਡੇਂਦੀ ਨਾਲ ਹਾਂ, ਤੇ ਹਜ਼ੂਰ ਫਰਮਾਉਂਦੇ ਨੇ ਭਾਈ ਐਸੇ ਸੱਜਣ ਤਾਂ ਫਿਰ ਵਾਹਿਗੁਰੂ ਜੀ ਨੇ। ਸੱਜਣ ਸੱਚਾ ਪਾਤ ਸਾਹੁ ਸਿਰ ਸਾਹਾਂ ਦਾ ਸਾਹੁ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹੁ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਐਸਾ ਸੱਚਾ ਮਿੱਤਰ ਨਹੀਂ ਜਿਸ ਦੇ ਨਾਲ ਮਿੱਤਰਤਾ ਪਾ ਲਈਏ, ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣ ਹਾਰ। ਭਾਈ ਮਿੱਤਰਤਾ ਕਿਹਦੇ ਨਾਲ ਪਾਉਣੀ ਹੈ, ਜਗਤ ਤੇ ਸਾਰਾ ਚੱਲਿਆ ਜਾਣ ਵਾਲਾ ਹੈ, ਜਿਨ੍ਹਾਂ ਨੇ ਜਿਨ੍ਹਾਂ ਦੇ ਨਾਲ ਦੋਸਤੀ ਪਾਈ, ਮਿੱਤਰਤਾ ਹੀ ਪਾਈ, ਕਿੰਨੇ ਮਿੱਤਰ ਅੱਖਾਂ ਦੇ ਸਾਹਮਣੇ ਚਲੇ ਗਏ। ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਚਲਾਏ ਮਾਨ ਸੰਸਾਰ ਦੇ ਨਾਲ ਕਾਹਦੀ ਪ੍ਰੀਤੀ ਪਾਉਣੀ ਹੈ, ਐਸੇ ਸਰੀਰਾਂ ਨੂੰ ਕਾਹਦਾ ਮਿੱਤਰ ਬਣਾਉਣਾ ਜਿਨ੍ਹਾਂ ਨੇ ਅੱਜ ਨਹੀਂ ਤੇ ਕੱਲ੍ਹ ਛੱਡ ਕੇ ਚੱਲਿਆ ਹੀ ਜਾਣਾ, ਜਿਨ੍ਹਾਂ ਦੇ ਨਾਲੋਂ ਵਿਛੋੜਾ ਪੈ ਹੀ ਜਾਣਾ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਸੱਜਣ ਬਣਾਉਣਾ ਤੇ ਫਿਰ ਐਸਾ ਬਣਾਵਣਾ ਕਰੋ।
1: ਹਰ ਪ੍ਰਭ ਸੱਜਣ ਲੋੜ ਲਹੋ,
0: ਹਰੀ ਪ੍ਰਭੂ ਪਰਮੇਸ਼ਰ ਸਰਬ ਕਲਾ ਸਮਰੱਥ ਜੀ ਨੂੰ ਸੱਜਣ ਬਣਾਉਣਾ ਲੋੜ ਲਹੋ, ਲੋੜ ਦਾ ਅਰਥ ਹੈ ਚਾਹੁਣਾ ਕਰੋ, ਵਾਹਿਗੁਰੂ ਜੀ ਨੂੰ ਹੀ ਸੱਜਣ ਬਣਾਉਣ ਦੀ ਚਾਹਤ ਰੱਖੋ ਕਿ ਵਾਹਿਗੁਰੂ ਜੀ ਸਾਡੇ ਸੱਜਣ ਬਣ ਜਾਵੋ, ਵਾਹਿਗੁਰੂ ਜੀ ਸਾਡੇ ਮਿੱਤਰ ਬਣ ਜਾਵੋ, ਵਾਹਿਗੁਰੂ ਜੀ ਸਾਡੇ ਦੋਸਤ ਬਣ ਜਾਵੋ, ਵਾਹਿਗੁਰੂ ਜੀ ਸਾਨੂੰ ਪਿਆਰ ਕਰਨ ਵਾਲੇ ਸਾਡੇ ਸੁਨੇਹੀ ਬਣ ਜਾਵੋ। ਭਾਈ ਵਾਹਿਗੁਰੂ ਜੀ ਨੂੰ ਹੀ ਸੱਜਣ ਬਣਾਉਣ ਦੀ ਚਾਹਤ ਸਦਾ ਰੱਖਣਾ ਕਰੋ।
1: ਭਾਗ ਵਸਾ ਵੱਡ ਭਾਗ,
0: ਮਹਾਰਾਜ ਜੀ ਵਾਹਿਗੁਰੂ ਜੀ ਕਿੰਨਾ ਦੇ ਸੱਜਣ ਬਣਦੇ ਨੇ ਕਿਰਪਾ ਕਰਕੇ ਇਹ ਵੀ ਦੱਸੋ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਵੱਡ ਭਾਗ ਜਿਨ੍ਹਾਂ ਪ੍ਰਾਣੀਆਂ ਦੇ ਵੱਡੇ ਭਾਗ ਨੇ ਨਾ, ਭਾਗ ਵਸੈ ਵਾਹਿਗੁਰੂ ਜੀ ਭਾਗਾਂ ਦੇ ਨਾਲ, ਸ਼ੁਭ ਕਰਮਾਂ ਦੇ ਨਾਲ, ਨਿਸ਼ਕਾਮ ਕਰਮਾਂ ਦੇ ਕਰਕੇ ਉਹਨਾਂ ਦੇ ਹਿਰਦੇ ਦੇ ਅੰਦਰ ਆ ਕਰਕੇ ਵਸਦੇ ਨੇ। ਤੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਸਦੇ ਨੇ ਨਾ, ਐਸੇ ਸੱਜਣ ਸਰੂਪ ਪਰਮੇਸ਼ਰ ਜੀ ਇਸ ਲੋਕ ਦੇ ਅੰਦਰ ਵੀ ਸੱਜਣਤਾ ਹੀ ਨਿਭਾਉਂਦੇ ਨੇ ਤੇ ਪਰਲੋਕ ਦੇ ਅੰਦਰ ਵੀ ਨਿਭਾਉਂਦੇ ਨੇ। ਭਾਈ ਇਹ ਵਾਹਿਗੁਰੂ ਜੀ ਦਾ ਵੱਡਾ ਭਾਰੀ ਪ੍ਰਤਾਪ ਹੈ, ਜੋ ਰਸਤੇ ਦੇ ਵਿੱਚ ਵੀ ਨਾਲ ਚੱਲਦੇ ਨੇ। ਜਿਸ ਵੇਲੇ ਲੋਕ ਤੋਂ ਪਰਲੋਕ ਜਾਈਏ ਨਾ, ਇਸ ਵੇਲੇ ਲੋਕ ਤੋਂ ਪਰਲੋਕ ਦੇ ਰਸਤੇ ਦੇ ਵਿੱਚ ਵੀ ਮਿੱਤਰ ਹੋ ਕਰਕੇ, ਸੱਜਣ ਹੋ ਕਰਕੇ, 36 ਪ੍ਰਕਾਰ ਦੇ ਭੋਜਨ ਰੂਪ ਹੋ ਕਰਕੇ, ਜਲ ਰੂਪ ਹੋ ਕਰਕੇ, ਛਾਇਆ ਰੂਪ ਹੋ ਕਰਕੇ ਨਾਲ ਜਾਂਦੇ ਨੇ, ਸਰਬ ਰੂਪ ਹੋ ਕਰਕੇ ਜੀਵ ਦੇ ਤਾਈ ਦੁੱਖ ਨਹੀਂ ਲੱਗਣ ਦਿੰਦੇ।
1: ਦੇਖਾ ਲਿਆ
0: ਮਹਾਰਾਜ ਐਸੇ ਸੱਜਣ ਸਰੂਪ ਪਰਮੇਸ਼ਰ ਜੀ ਦੇ ਦਰਸ਼ਨ ਕਿਵੇਂ ਕਰੀਦੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ ਪੂਰਿਆਂ ਸਤਿਗੁਰਾਂ ਨੇ ਸੰਤਾਂ ਦੇ ਤਾਈ, ਭਗਤਾਂ ਦੇ ਤਾਈ, ਉੱਤਮ ਅਧਿਕਾਰੀਆਂ ਦੇ ਤਾਈ, ਸ੍ਰੇਸ਼ਟ ਜਗਿਆਸੂਆ ਜਨਾਂ ਦੇ ਤਾਈ ਅੰਮ੍ਰਿਤ ਨਾਮ ਨੂੰ ਜਪਾ ਕਰਕੇ ਪਰਮੇਸ਼ਰ ਜੀ ਦਾ ਪ੍ਰਤੱਖ ਦਰਸ਼ਨ ਦੀਦਾਰ ਦਿਖਾ ਲਿਆ ਹੈ।
1: ਨਾਨਕ ਹਰ ਲੇਵਲਾ
0: ਮਹਾਰਾਜ ਉਹਨਾਂ ਨੂੰ ਕਿਵੇਂ ਦਰਸ਼ਨ ਕਰਾਏ ਨੇ ਤੇ ਚੌਥੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਨਾ ਕਰਦੇ ਨੇ ਹਰ ਲਿਵਲਾਗ ਭਾਈ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਨਾ ਤਿੰਨਾਂ ਪ੍ਰਾਣੀਆਂ ਦੇ ਹਿਰਦੇ ਵਿੱਚ ਅੰਮ੍ਰਿਤ ਨਾਮ ਦੀ ਲਿਵਲਾਗ ਲਾਗ ਗੱਗੇ ਨੂੰ ਸਿਹਾਰੀ ਹੈ ਲਾਗੀ ਲੱਗ ਗਈ ਸੀ। ਪੂਰਿਆ ਸਤਿਗੁਰਾਂ ਨੇ ਨਾਮ ਦੇ ਵਿੱਚ ਲਿਵਲਾ ਦਿੱਤੇ ਤੇ ਅੰਮ੍ਰਿਤ ਨਾਮ ਦੇ ਰਸੀਏ ਬਣਾ ਕਰਕੇ ਤਿੰਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮੇਲ ਦਿੱਤਾ ਹੈ ਜੀਓ। ਸੋ ਪੌੜੀ ਦੁਆਰਾ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਉਪਦੇਸ਼ ਫਰਮਾਉਂਦੇ ਨੇ, ਜਸ ਕਰਦੇ ਨੇ ਵਾਹਿਗੁਰੂ ਜੀ ਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾਲਤਾ ਕਰਕੇ ਸਾਨੂੰ ਦੱਸਣਾ ਕਰੋ, ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋ ਜਾਣ ਉਸ ਸਮੇਂ ਨੂੰ ਆਪ ਜੀ ਕਿਵੇਂ ਵਡਿਆਉਂਦੇ ਹੋ।
1: ਧੰਨ ਧੰਨ ਸੁਹਾਵੀ ਸਫਲ ਘੜੀ
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਦੁਨੀਆਂ ਦੇ ਲੋਕ ਵਡਿਆਉਂਦੇ ਤੇ ਸਾਰੇ ਹੀ ਨੇ, ਜਿਸ ਦੇ ਘਰ ਪੁੱਤਰ ਹੋ ਜਾਵੇ ਕਹਿੰਦੇ ਭਾਗਾਂ ਵਾਲੀ ਘੜੀ ਹੈ ਮੈਂ ਆਪਣੇ ਪੁੱਤ ਦਾ ਮੂੰਹ ਵੇਖਿਆ। ਕਿਸੇ ਦਾ ਪੁੱਤ ਵਿਦੇਸ਼ ਗਿਆ ਹੋਵੇ ਵਾਪਸ ਮੁੜ ਆਵੇ ਤੇ ਮਾਂ ਗੱਲ ਬੱਕੜੀ ਵਿੱਚ ਕਰ ਲੈ ਕੇ ਕਹਿੰਦੀ ਏ ਧੰਨ ਮੇਰੇ ਭਾਗ, ਅੱਜ ਦਾ ਦਿਨ ਧੰਨ ਹੋਇਆ, ਅੱਜ ਦੀ ਘੜੀ ਧੰਨ ਸੁਲੱਖਣੀ ਏ, ਮੈਂ ਆਪਣੇ ਪੁੱਤ ਦਾ ਦੀਦਾਰ ਪਾਇਆ। ਸਾਧ ਸੰਗਤ ਜੀ ਪਤੀਵ੍ਰਤ ਧਰਮ ਦੇ ਵਿੱਚ ਪ੍ਰਪੱਕ ਇਸਤਰੀ ਹੋਵੇ, ਪਤੀ ਦਾ ਵਿਛੋੜਾ ਪਿਆ ਹੋਵੇ ਤੇ ਦੀਦਾਰ ਹੋ ਜਾਵੇ ਨਾ ਤੇ ਕਹਿੰਦੀ ਭਾਗਾਂ ਵਾਲੀ ਘੜੀ ਏ ਮੈਨੂੰ ਮੇਰੇ ਪਤੀ ਦਾ ਦੀਦਾਰ ਹੋਇਆ। ਇਸ ਪ੍ਰਕਾਰ ਸਾਧ ਸੰਗਤ ਜੀ ਦੁਨੀਆਂ ਦੇ ਅੰਦਰ ਸਮੇਂ ਨੂੰ ਧੰਨ ਆਖਿਆ ਜਾਂਦਾ। ਕਿਸੇ ਨੂੰ ਧੰਨ ਮਿਲ ਜਾਵੇ ਕਹਿੰਦਾ ਅੱਜ ਦਾ ਦਿਨ ਬੜਾ ਸੁਲੱਖਣਾ ਮੈਨੂੰ ਧੰਨ ਮਿਲ ਗਿਆ। ਕਿਸੇ ਦੇ ਸਾਥ ਕਰਕੇ ਕੁਝ ਲਾਭ ਹੋਵੇ ਕਹਿੰਦਾ ਭਾਈ ਤੇਰੇ ਸਾਥ ਕਰਕੇ ਮੈਨੂੰ ਲਾਭ ਹੋਇਆ, ਤੇਰਾ ਸਾਥ ਮੇਰੇ ਵਾਸਤੇ ਬੜਾ ਚੰਗਾ ਹੈ, ਬੜਾ ਸੁਲੱਖਣਾ, ਧੰਨਤਾ ਦੇ ਯੋਗ ਹੈ ਤੇਰਾ ਸਾਥ। ਤੇ ਸਾਧ ਸੰਗਤ ਜੀ ਫਿਰ ਪਾਰਟਨਰਸ਼ਿਪ ਕੀਤੀ ਜਾਂਦੀ ਹੈ ਬਿਜ਼ਨਸ ਵਪਾਰ ਵਿੱਚ ਤਿੰਨਾਂ ਦੇ ਨਾਲ, ਜਿਨ੍ਹਾਂ ਦੇ ਨਾਲ ਮਿਲ ਕਰਕੇ ਲਾਭ ਹੋਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਧੰਨ ਧੰਨ ਸੁਹਾਵੀ ਸਫਲ ਘੜੀ, ਭਾਈ ਉਹ ਜਿਹੜੀ ਘੜੀ ਧੰਨਤਾ ਦੇ ਯੋਗ ਹੈ, ਧੰਨਤਾ ਦੇ ਯੋਗ ਹੈ, ਉਹ ਘੜੀ ਸੁਲੱਖਣੀ ਹੈ, ਸਫਲੀ ਸਹਿਤ ਗਿਆਨ ਫਲ ਦੇ ਹੈ।
1: ਜਿਤ ਹਰ ਸੇਵਾ ਮਨ ਭਾਣ,
0: ਜਿਸ ਘੜੀ ਦੇ ਵਿੱਚ ਹਰੀ ਪਰਮੇਸ਼ਰ ਜੀ ਦੀ ਸੇਵਾ ਕਰਨੀ ਮਨ ਨੂੰ ਭਾ ਗਈ ਏ, ਭਾ ਜਾਂਦੀ ਏ, ਉਹ ਘੜੀ ਸੁਲੱਖਣੀ ਏ। ਉਹ ਸੇਵਾ ਭਾਵੇਂ ਗੁਰੂ ਦਰ ਤੇ ਝਾੜੂ ਫੇਰਨ ਦੀ ਹੋਵੇ, ਉਹ ਸੇਵਾ ਬਰਤਨ ਮਾਂਜਣ ਦੀ ਹੋਵੇ, ਉਹ ਸੇਵਾ ਜੋੜੇ ਝਾੜਨ ਦੀ ਹੋਵੇ, ਉਹ ਸੇਵਾ ਚੌਰ ਸਾਹਿਬ ਕਰਨੇ ਦੀ ਹੋਵੇ, ਉਹ ਸੇਵਾ ਸਾਧ ਸੰਗਤ ਜੀ ਸਤਿਗੁਰੂ ਜੀ ਦੀਆਂ ਵਿਛਾਈਆਂ ਝਾੜਨ ਦੀ ਹੋਵੇ, ਰੁਮਾਲੇ ਧੋਣ ਦੀ, ਲਗਾਉਣ ਦੀ ਹੋਵੇ ਤੇ ਪ੍ਰੈਸ ਕਰਨੇ ਦੀ ਹੋਵੇ, ਉਹ ਸੇਵਾ ਕੋਈ ਵੀ ਹੋਵੇ, ਜਿਹੜੀ ਵੀ ਸੇਵਾ ਮਿਲ ਜਾਵੇ ਉਹ ਵਡਭਾਗ ਭਾਗਾਂ ਵਾਲੀ ਹੈ ਉਹ ਘੜੀ। ਸਤਿਗੁਰੂ ਜੀ ਦੇ ਦਰ ਤੇ ਰੋਜ਼ ਸਫਾਈ ਹੁੰਦੀ ਹੈ ਨਾ, ਝਾੜੂ ਬੌਕਰ ਭਾਰੀ ਕੀਤੀ ਜਾਂਦੀ ਹੈ, ਫਰਸ਼ ਧੋਏ ਜਾਂਦੇ ਨੇ, ਖੁਸ਼ਕ ਕੀਤੇ ਜਾਂਦੇ ਨੇ, ਸਾਧ ਸੰਗਤ ਜੀ ਇਹ ਸੇਵਾ ਹੈ ਨਾ। ਇਸੇ ਪ੍ਰਕਾਰ ਨਾਮ ਜਪਣਾ ਵੀ ਸੇਵਾ ਹੈ। ਹੁਕਮ ਸਮ ਨਹੀਂ ਸਾਹਿਬ ਸੇਵਾ, ਜੋ ਸਾਹਿਬ ਜੀ ਦਾ ਹੁਕਮ ਮੰਨਣਾ ਇਸ ਦੇ ਬਰਾਬਰ ਕੋਈ ਸੇਵਾ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਭਾਈ ਸਦਾ ਬੰਦਗੀ ਕਰਦੇ ਰਹਿਣਾ, ਨਾਮ ਨਾ ਵਿਸਰ ਜਾਵੇ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਚੱਲਦਿਆਂ ਫਿਰਦਿਆਂ ਛਕਦਿਆਂ ਛਕਾਉਂਦਿਆਂ ਕਮਾਉਂਦਿਆਂ ਵੰਡਦਿਆਂ ਵੰਡਾਉਂਦਿਆਂ ਨਾਮ ਜਪਦੇ ਰਹਿਣਾ। ਤੇ ਸਾਧ ਸੰਗਤ ਜੀ ਨਾਮ ਜਪਣਾ ਵੀ ਸੇਵਾ ਹੈ, ਕਿਉਂਕਿ ਗੁਰੂ ਕਾ ਬਚਨ ਹੈ, ਜਿਹੜਾ ਵੀ ਗੁਰੂ ਕਾ ਬਚਨ ਮੰਨ ਲਈਏ ਉਹ ਸੇਵਾ ਹੀ ਹੈ। ਤੇ ਹਜ਼ੂਰ ਬਚਨ ਕਰਨਾ ਕਰਦੇ ਨੇ ਜਿਤ ਹਰ ਸੇਵਾ ਮਨ ਭਾਣੀ, ਜਿਸ ਘੜੀ ਦੇ ਵਿੱਚ ਸੇਵਾ ਕਰਨੀ ਮਨ ਨੂੰ ਭਾ ਜਾਵੇ ਨਾ, ਸੇਵਾ ਚੰਗੀ ਲੱਗੇ ਨਾ, ਨਾਮ ਜਪਣਾ ਚੰਗਾ ਲੱਗੇ ਨਾ, ਸਤਿਗੁਰੂ ਜੀ ਦੀ ਸਹਿਲ ਟਹਿਲ ਸੇਵਾ ਚਾਕਰੀ ਕਰਨੀ ਚੰਗੀ ਲੱਗੇ ਨਾ, ਉਹ ਵੇਲਾ ਉਹ ਘੜੀ ਉਹ ਸਮਾਂ ਸਫਲਾ ਹੈ, ਧੰਨਤਾ ਦੇ ਯੋਗ ਹੈ।
1: ਹਰ ਕਥਾ ਸੁਣਾਵਹੁ ਮੇਰੇ ਗੁਰ ਸਿਖਹੁ।
0: ਤੇ ਜੇਕਰ ਐਸੀ ਘੜੀ ਕਿਧਰੇ ਪ੍ਰਾਪਤ ਹੋ ਜਾਵੇ, ਸਤਿਗੁਰੂ ਜੀ ਦੀ ਸਤ ਸੰਗਤ ਸਾਧ ਸੰਗਤ ਮਿਲ ਜਾਵੇ ਤੇ ਨਾਮ ਦੇ ਰਸੀਆਂ ਨੂੰ ਬੇਨਤੀਆਂ ਕਰਨਾ ਕਰੀਏ, ਹੇ ਸਤਿਗੁਰੂ ਜੀ ਦੇ ਪਿਆਰਿਓ ਗੁਰਸਿੱਖੋ, ਮੇਰੇ ਸਤਿਗੁਰੂ ਜੀ ਦੇ ਪਿਆਰਿਓ, ਕਿਰਪਾਲਤਾ ਕਰਕੇ ਹਰੀ ਨਾਮ ਦੀ ਕਥਾ ਦਾ ਵਖਿਆਨ ਕਰਕੇ ਸਾਡੇ ਤਾਈਂ ਸੁਣਾਉਣਾ ਕਰੋ।
1: ਮੇਰੇ ਹਰ ਪ੍ਰਭ ਅਕਥ ਕਹਾਣੀ,
0: ਜੋ ਮੇਰੇ ਹਰੀ ਪ੍ਰਭੂ ਪਰਮੇਸ਼ਰ ਜੀ ਦੀ ਜੋ ਕਿ ਕਹਾਣੀ ਕਹਿਣਾ ਕਰੀਏ ਸਰਗੁਣ ਸਰੂਪ ਦੀ ਤੇ ਕਥਾ ਕਹਿਣਾ ਕਰੀਏ ਨਿਰਗੁਣ ਰੂਪ ਦੀ। ਨਿਰਗੁਣ ਕਥਾ ਕਥਾ ਹੈ ਹਰ ਕੀ, ਹਰ ਕੀ ਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਇਹਨਾਂ ਦੇ ਤਾਂ ਬੇਨਤੀ ਕਰੀਏ ਮੇਰੇ ਹਰੀ ਪ੍ਰਭੂ ਪਰਮੇਸ਼ਰ ਜੀ ਦੇ ਸਰਗੁਣ ਸਰੂਪ ਦੀਆਂ ਕਹਾਣੀਆਂ ਤੇ ਨਿਰਗੁਣ ਰੂਪ ਦੀਆਂ ਕਥਾ, ਅਕਥ ਕਥਾ ਜੋ ਕਥਨ ਨਹੀਂ ਕੀਤੀਆਂ ਜਾਂਦੀਆਂ ਸਮਗਰ ਰੂਪ ਦੇ ਵਿੱਚ, ਭਾਈ ਕਥਨ ਕਰਕੇ ਸਾਡੇ ਤਾਂ ਹੀ ਸੁਣਾਉਣੀਆਂ
1: ਕਰੋ।
0: ਜੇ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਸੰਤ ਜਨ, ਭਗਤ ਜਨ, ਸਾਧੂ ਜਨ, ਸੱਜਣ ਪੁਰਸ਼ ਮਿਲ ਜਾਣ, ਫਿਰ ਉਹਨਾਂ ਨੂੰ ਪੁੱਛਣਾ ਕਰੀਏ, ਹੇ ਮਹਾਤਮਾ ਜੀ ਕਿਉਂ ਪਾਈਐ, ਪਰਮੇਸ਼ਰ ਜੀ ਨੂੰ ਪ੍ਰਾਪਤ ਕਿਵੇਂ ਕਰੀਦਾ, ਕਿਉਂ ਦੇਖੀਐ, ਉਹ ਕਿਹੜੀ ਵਿਧੀ ਏ, ਕਿਹੜੀ ਜੁਗਤੀ ਏ, ਕਿਹੜਾ ਉਹ ਸਾਧਨ ਹੈ ਜਿਸ ਦੇ ਨਾਲ ਵਾਹਿਗੁਰੂ ਜੀ ਨੂੰ ਦੇਖ ਲੈਣਾ ਕਰੀਏ, ਪ੍ਰਤੱਖ ਦੀਦਾਰ ਕਰੀਏ।
1: ਮੇਰਾ ਹਰ ਪ੍ਰਭ ਸੁਘੜ ਸੁਜਾਣੀ,
0: ਜੋ ਮੇਰਾ ਹਰੀ ਪ੍ਰਭੂ ਪਰਮੇਸ਼ਰ ਸਰਬ ਕਲਾ ਸਮਰੱਥ ਸਾਰਿਆਂ ਜੀਵਾਂ ਦੇ ਤਾਈਂ ਹਰਿਆ ਭਰਿਆ ਕਰਨੇ ਵਾਲਾ ਹੈ, ਜੋ ਪਰਮੇਸ਼ਰ ਸੁਗੜ ਸੁਜਾਣੀ ਸ੍ਰੇਸ਼ਟ ਘਾਟਤਾ ਦੇ ਘੜਨੇ ਵਾਲਾ ਹੈ, ਤੇ ਸੁਜਾਣੀ ਚਤੁਰ ਸਰੂਪ ਹੈ, ਸੁਜਾਣੀ ਅੰਤਰਜਾਮੀ ਹੈ, ਸੁਜਾਣੀ ਨਿਪੁੰਨ ਰੂਪ ਹੈ, ਸਾਰਿਆਂ ਕਾਰਜਾਂ ਨੂੰ ਕਰਨ ਵਾਸਤੇ ਪਰਮੇਸ਼ਰ ਜੀ ਹੀ ਨਿਪੁੰਨ ਨੇ, ਸਿਰਜਣਾ ਕਰਦੇ ਨੇ ਤੇ ਬੜੀ ਨਿਪੁੰਨਤਾ ਦੇ ਨਾਲ ਕਰਦੇ ਨੇ, ਪਾਲਣਾ ਕਰਦੇ ਨੇ ਤੇ ਬੜੀ ਨਿਪੁੰਨਤਾ ਦੇ ਨਾਲ ਕਰਦੇ ਨੇ, ਪੱਥਰਾਂ 'ਚ ਵੀ ਰਿਜਕ ਦੇਈ ਜਾਂਦੇ, ਲੱਕੜਾਂ 'ਚ ਵੀ ਦੇਈ ਜਾਂਦੇ, ਮਿੱਟੀ 'ਚ ਵੀ ਦੇਈ ਜਾਂਦੇ ਨੇ, ਤਾਂਬੇ ਦੀ ਧਰਤੀ 'ਚ ਵੀ ਰਿਜਕ ਦੇਈ ਜਾਂਦੇ ਨੇ, ਨਦੀਆਂ ਦਰਿਆਵਾਂ ਸਮੁੰਦਰਾਂ ਦੇ ਅੰਦਰ ਵੀ ਰਿਜਕ ਦੇਈ ਜਾਂਦੇ ਨੇ, ਜੰਗਲੀ ਜਾਨਵਰਾਂ ਨੂੰ ਜੰਗਲਾਂ 'ਚ ਹੀ ਰਿਜਕ ਦੇਈ ਜਾਂਦੇ ਨੇ, ਅਤੇ ਸਾਧ ਸੰਗਤ ਜੀ ਮਾਤਾ ਦੇ ਉਦਰ ਵਿੱਚ ਪਾਲਣ ਵਾਲੇ ਜੀਵਾਂ ਨੂੰ ਮਾਤਾ ਦੇ ਉਦਰ 'ਚ ਹੀ ਰਿਜਕ ਦੇਈ ਜਾਂਦੇ ਨੇ, ਜੇ ਪਾਲਣਾ ਕਰਦੇ ਨੇ ਤਾਂ ਬੜੀ ਨਿਪੁੰਨਤਾ ਦੇ ਨਾਲ ਕਰਦੇ ਨੇ, ਜੇ ਸੰਘਾਰ ਕਰਦੇ ਨੇ ਤਾਂ ਇਸ ਦੇ ਵਿੱਚ ਵੀ ਬੜੀ ਨਿਪੁੰਨਤਾ ਹੈ। ਸਾਧ ਸੰਗਤ ਜੀ, ਜੇ ਕਿਧਰੇ ਪਰਮੇਸ਼ਰ ਜੀ ਨੇ ਮੌਤ ਬਣਾਈ ਨਾ ਹੁੰਦੀ, ਅਤੇ ਜ਼ਰਾ ਹਿਰਦੇ ਦੇ ਵਿੱਚ ਧਿਆਨ ਧਰ ਕੇ ਦੇਖੋ, ਜਦੋਂ ਤੋਂ ਸ੍ਰਿਸ਼ਟੀ ਦਾ ਪ੍ਰਾਰੰਭ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਹੀ ਲੋਕ ਜਿਉਂਦੇ ਹੁੰਦੇ, ਵਸਣਾ ਕਿਤੇ ਸੀ ਅਤੇ ਖਾਣਾ ਕੀ ਸੀ, ਨਾ ਰਹਿਣ ਵਾਸਤੇ ਧਰਤੀ ਬਚਣੀ ਸੀ, ਨਾ ਖਾਣ ਵਾਸਤੇ ਕੁਝ ਬਚਣਾ ਸੀ। ਇਸੇ ਪ੍ਰਕਾਰ ਸਾਧ ਸੰਗਤ ਜੀ, ਅੱਜ ਦਾ ਸਮਾਂ ਤਾਂ ਐਸਾ ਆ ਗਿਆ ਹੈ, ਜਿਹੜੇ ਨਾ ਫੁਰਮਾਨ ਪ੍ਰਾਣੀ ਨਾ ਫੁਰਮਾਨ ਔਲਾਦ ਮਾਤਾ ਪਿਤਾ ਦੀ ਕਦਰ ਨਹੀਂ ਕਰਦੇ, ਅਤੇ ਜਿਹੜੀ ਥੋੜ੍ਹੀ ਬਹੁਤ ਮਾਤਾ ਪਿਤਾ ਦੀ ਕਰਦੇ ਨੇ ਉਹ ਦਾਦੀ ਦਾਦੇ ਵੱਡਿਆਂ ਦੀ ਨਹੀਂ ਕਰਦੇ। ਕਹਿੰਦੇ ਜੀ ਹੁਣ ਸੱਤਰੇ ਬਹੱਤਰੇ ਹੋ ਗਏ, ਐਵੇਂ ਹੀ ਬੋਲੀ ਜਾਂਦੇ ਬੈਠੇ, ਖੰਘੀ ਜਾਂਦੇ, ਕੁਛ ਨਾ ਕੁਛ ਕਹੀ ਜਾਂਦੇ ਨੇ, ਇਹਨਾਂ ਦੀ ਆਦਤ ਹੀ ਐਸੀ ਹੈ। ਜਿੱਥੇ ਦਾਦੀ ਦਾਦੀ ਦਾ ਹੀ ਸਨਮਾਨ ਨਾ ਰਿਹਾ, ਪੜਦਾਦੀ ਪੜਦਾਦੇ ਦਾ ਕਿੰਨੇ ਕਰਨਾ ਸੀ, ਨਕੜ ਦਾਦੀ ਨਕੜ ਦਾਦੇ ਦਾ ਕਿਸਨੇ ਕਰਨਾ ਸੀ। ਫਿਰ ਇਸੇ ਪ੍ਰਕਾਰ 10 ਪੀੜੀਆਂ 20 ਪੀੜੀਆਂ 50 ਪੀੜੀਆਂ ਤੱਕ ਬਜ਼ੁਰਗ ਹੁੰਦੇ ਅਤੇ ਪਛਾਣ ਹੀ ਭੁੱਲ ਜਾਣੀ ਸੀ ਕਿ ਕਿਹੜੀ ਪੀੜ੍ਹੀ ਦਾ ਬਜ਼ੁਰਗ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਵਕਤ ਦੇ ਨਾਲ ਸਰੀਰ ਜੀਰਨ ਹੋ ਜਾਂਦੇ ਨੇ ਨਾ, ਕਮਜ਼ੋਰ ਹੋ ਜਾਂਦੇ ਨੇ, 60-70-80 ਸਾਲ ਤੱਕ ਹੀ ਸਰੀਰ ਇੰਨਾ ਕਮਜ਼ੋਰ ਹੋ ਜਾਂਦਾ, ਚੱਲਿਆ ਨਹੀਂ ਜਾਂਦਾ, ਅਤੇ ਜਿਹੜਾ ਸਰੀਰ 200-300 ਸਾਲ ਪੁਰਾਣਾ ਹੋ ਜਾਂਦਾ ਇੰਨਾ ਬਜ਼ੁਰਗ ਹੋ ਜਾਂਦਾ। ਸਾਧ ਸੰਗਤ ਜੀ ਚੱਲਣਾ ਕਿਵੇਂ ਸੀ, ਇੰਨੇ ਰੋਗ ਛੋਟੀ ਉਮਰ 'ਚ ਹੀ ਲੱਗ ਜਾਂਦੇ ਨੇ, 50-60 ਸਾਲ ਤੱਕ ਹੀ ਗੋਡੇ ਰਹਿ ਜਾਂਦੇ ਨੇ, ਅਤੇ ਜਿਹੜਾ 200-300 ਸਾਲਾਂ ਦਾ ਹੋ ਜਾਂਦਾ ਸਰੀਰ 'ਚ ਕਿੰਨੀ ਕਮਜ਼ੋਰੀ ਆਉਣੀ ਸੀ, ਨਾ ਹਜ਼ਮ ਸ਼ਕਤੀ ਰਹਿਣੀ ਸੀ, ਨਾ ਵੇਖਣ ਵਾਲੀ ਸ਼ਕਤੀ ਰਹਿਣੀ ਸੀ, ਨਾ ਸੁਣਨ ਵਾਲੀ ਸ਼ਕਤੀ ਰਹਿਣੀ ਸੀ, ਨਾ ਸੁੰਘਣ ਸ਼ਕਤੀ ਰਹਿਣੀ ਸੀ, ਨਾ ਚੱਥਣ 'ਚ ਪਾਉਣ ਵਾਸਤੇ ਦੰਦ ਬਚਣੇ ਸਨ, ਅਤੇ ਸਾਧ ਸੰਗਤ ਜੀ ਫਿਰ ਜੀਵਨ ਐਸਾ ਹੋ ਜਾਣਾ ਸੀ, ਆਪ ਮੰਗ ਮੰਗ ਕੇ ਮੌਤ ਲੈਣੀ ਸੀ। ਅੱਜ ਵੀ ਕੋਈ ਜੀਵ ਘਰ ਵਿੱਚ ਦੁਖੀ ਹੋ ਜਾਵੇ, ਰੋਗ ਆ ਜਾਵੇ ਨਾ, ਫਿਰ ਘਰ ਵਾਲੇ ਆਪ ਹੀ ਗੁਰੂ ਘਰ ਆ ਕੇ ਕਹਿੰਦੇ ਨੇ, ਭਾਈ ਸਾਹਿਬ ਜੀ ਅਰਦਾਸ ਕਰਦੇ ਹੋ, ਹੁਣ ਤਾਂ ਗੁਰੂ ਸਾਹਿਬ ਪੜਦਾ ਹੀ ਦੇ ਦੇਣ, ਹੁਣ ਤਾਂ ਢਾਕੀ ਲੈਣ, ਪੜਦਾ ਪਾ ਦੇਣ ਸਰੀਰ ਤੋਂ, ਹੁਣ ਤੇ ਛੁਟਕਾਰਾ ਹੋ ਜਾਵੇ। ਇਸ ਕਰਕੇ ਸਾਧ ਸੰਗਤ ਜੀ, ਮੌਤ ਵੀ ਪਰਮੇਸ਼ਰ ਜੀ ਦੀ ਨਿਪੁੰਨਤਾ ਦਾ ਇੱਕ ਸੂਚਕ ਹੈ। ਐਸੇ ਨਿਪੁੰਨ ਨੇ ਜਿਵੇਂ ਨਦੀਆਂ ਵਿੱਚ ਪਹਿਲਾਂ ਪਾਣੀ ਲੰਘੀ ਜਾਂਦਾ, ਦੂਜਾ ਆਈ ਜਾਂਦਾ, ਪਹਿਲਾਂ ਅੱਗੇ ਜਾਵੇ ਹੀ ਨਾ ਤੇ ਪਿੱਛੋਂ ਹੋਰ ਆਈ ਜਾਵੇ ਤੇ ਤਬਾਹੀ ਹੋ ਜਾਵੇਗੀ। ਸਾਧ ਸੰਗਤ ਜੀ, ਦਰਖਤਾਂ ਦੇ ਉੱਪਰ ਪਹਿਲੇ ਪੱਤੇ ਝੜ ਜਾਂਦੇ ਨੇ, ਨਵੇਂ ਆਉਂਦੇ ਨੇ, ਇਸੇ ਪ੍ਰਕਾਰ ਸੰਸਾਰ ਬ੍ਰਿਸ਼ ਦੀ ਨਿਆਈ ਹੈ, ਪਹਿਲੇ ਸਰੀਰ ਝੜਦੇ ਜਾਂਦੇ ਨੇ, ਨਵੇਂ ਪੈਦਾ ਹੋਈ ਜਾਂਦੇ ਨੇ। ਜੇ ਪਹਿਲਾਂ ਪਾਣੀ ਅੱਗੇ ਨਾ ਜਾਵੇ, ਪਿੱਛੋਂ ਹੋਰ ਆਈ ਜਾਵੇ, ਬਰਬਾਦੀ ਹੋ ਜਾਵੇਗੀ। ਪਹਿਲੇ ਸਰੀਰ ਵੀ ਸਾਰੀ ਦੁਨੀਆ 'ਤੇ ਮੌਜੂਦ ਰਹਿਣ, ਅੱਗੇ ਆਬਾਦੀ ਹੋਰ ਵੱਧਦੀ ਜਾਵੇ, ਅਤੇ ਸਾਧ ਸੰਗਤ ਜੀ ਫਿਰ ਦੁਨੀਆ ਦੀ ਬਰਬਾਦੀ ਹੋ ਜਾਵੇਗੀ, ਖਾਣ ਵਾਸਤੇ ਛਕਣ ਵਾਸਤੇ ਕੁਝ ਨਹੀਂ ਬਚਣਾ। ਹੁਣ ਹੀ ਦੁਨੀਆ ਨੂੰ ਰਹਿਣ ਦੇ ਲਾਲੇ ਪਏ ਨੇ, ਪਹਿਲਾਂ ਲੋਕ ਘਰ ਦੇ ਨਾਲ ਘਰ, ਘਰ ਦੇ ਨਾਲ ਘਰ ਬਣਾਇਆ ਕਰਦੇ ਸੀ, ਹੁਣ ਘਰ ਦੇ ਉੱਤੇ ਘਰ, ਹੋਰ ਉੱਤੇ ਘਰ ਅਤੇ ਹੋਰ ਉੱਤੇ ਘਰ ਬਣਾਏ ਜਾਂਦੇ ਨੇ, 10-10 ਮੰਜ਼ਲੀ, 20-20 ਮੰਜ਼ਲੀ, 50-50 ਮੰਜ਼ਲੀ, ਵਿਦੇਸ਼ਾਂ ਦੇ ਵਿੱਚ 100-100 ਮੰਜ਼ਲੀ ਅਤੇ ਇਸ ਤੋਂ ਵੀ ਉੱਚੇ ਮਕਾਨ ਬਣਾਏ ਜਾ ਰਹੇ ਨੇ, ਰਹਿਣ ਵਾਸਤੇ ਜਗ੍ਹਾ ਨਹੀਂ। ਅਤੇ ਜੇ ਕਿਧਰੇ ਮੌਤ ਹੁੰਦੀ ਹੋਈ ਨਾ, ਤੇ ਸ੍ਰਿਸ਼ਟੀ ਦੇ ਪ੍ਰਾਰੰਭ ਤੋਂ ਲੈ ਕਰਕੇ ਅੱਜ ਤੱਕ ਸਾਰੀ ਦੁਨੀਆ ਜਿਉਂਦੀ ਹੁੰਦੀ, ਸਾਰੇ ਸ਼ੇਰ ਜਿਉਂਦੇ ਹੁੰਦੇ, ਸਾਰੇ ਬਘਿਆੜ ਜਿਉਂਦੇ ਹੁੰਦੇ, ਸਾਰੇ ਰਿਸ਼ ਜਿਉਂਦੇ ਹੁੰਦੇ, ਸਾਰੇ ਜੰਗਲੀ ਜਾਨਵਰ, ਸਾਰੇ ਮੈਦਾਨੀ ਇਲਾਕਿਆਂ 'ਚ ਰਹਿਣ ਵਾਲੇ ਜਾਨਵਰ, ਸਾਰੇ ਪੰਛੀ ਜਿਉਂਦੇ ਹੁੰਦੇ, ਤੇ ਖਾਣਾ ਕੀ ਸੀ? ਇਹ ਪਰਮੇਸ਼ਰ ਜੀ ਦੀ ਜੁਗਤ ਹੈ। ਸੰਸਾਰ ਬਣਾਇਆ ਤੇ ਨਿਪੁੰਨਤਾ ਦੇ ਨਾਲ, ਪੈਦਾ ਕੀਤਾ ਜੀਵਾਂ ਨੂੰ ਨਿਪੁੰਨਤਾ ਦੇ ਨਾਲ, ਪਾਲਿਆ ਤੇ ਨਿਪੁੰਨਤਾ ਦੇ ਨਾਲ, ਜੇ ਸੰਘਾਰਿਆ ਤਾਂ ਵੀ ਨਿਪੁੰਨਤਾ ਦੇ ਨਾਲ। ਐਸੇ ਮੇਰੇ ਪ੍ਰਭੂ ਪਰਮੇਸ਼ਰ ਜੀ ਸੁਗਣ ਸੁਜਾਣੀ ਨੇ, ਸ੍ਰੇਸ਼ਟ ਘਾਟਾਂ ਦੇ ਘੜਨ ਵਾਲੇ ਨੇ। ਖਿਨ ਮਹਿ ਅਵਰ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰਾਓ ਉੱਚਾ ਅਗਮ ਅਪਾਰੇ। ਸ੍ਰੇਸ਼ਟ ਘਾਟਾਂ ਦੇ ਘੜਨ ਵਾਲੇ ਅੰਤਰਜਾਮੀ ਸੁਜਾਨ ਪੁਰਖ ਹਨ ਮੇਰੇ ਵਾਹਿਗੁਰੂ ਜੀ।
1: ਹਰ ਮੇਲ ਦਿਖਾਏ ਆਪ ਹਰ
0: ਹਰੀ ਪਰਮੇਸ਼ਰ ਜੀ ਸਤਿਗੁਰੂ ਜੀ ਦੇ ਨਾਲ ਮੇਲ ਕਰਕੇ ਆਪਣੇ ਸਰੂਪ ਰੂਪ ਨੂੰ ਵੀ ਆਪ ਹੀ ਦਿਖਾਉਂਦੇ ਹਨ ਜਗਿਆਸੂਆਂ ਦੇ ਤਾਈ।
1: ਬਚਨੀ ਨਾਮ ਸਮਾਣੀ,
0: ਭਾਈ ਸਤਿਗੁਰੂ ਜੀ ਦੇ ਬਚਨਾਂ ਦੁਆਰਾ ਜਿਨ੍ਹਾਂ ਜਗਿਆਸੂਆਂ ਦੇ ਹਿਰਦੇ ਦੇ ਅੰਦਰ ਹਰੀ ਨਾਮ ਸਮਾ ਗਿਆ ਨਾ, ਐਸੀਆਂ ਦਾਤਾ ਤਿੰਨਾਂ ਨੂੰ ਮਿਲਦੀਆਂ ਨੇ, ਸਰੂਪ ਰੂਪ ਦੇ ਪ੍ਰਤੱਖ ਦੀਦਾਰ ਹੁੰਦੇ ਹਨ।
1: ਨਾਨਕ ਵਾਰੇ
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਗਈ ਨਾ, ਉਹਨਾਂ ਤੋਂ ਅਸੀਂ ਸਦਾ ਕੁਰਬਾਨ ਬਲਿਹਾਰ ਜਾਂਦੇ ਹਾਂ।
1: ਜਪਦੇ ਹਰ ਨਿਰਬਾਣ,
0: ਜਿਹੜੇ ਪ੍ਰਾਣੀ, ਜਿਹੜੇ ਗੁਰਮੁਖ, ਜਿਹੜੀਆਂ ਮਾਈਆਂ, ਜਿਹੜੀਆਂ ਬੱਚੀਆਂ, ਜਿਹੜੀਆਂ ਮਾਤਾਵਾਂ, ਜਿਹੜੇ ਭਾਈ, ਜਿਹੜੇ ਬਜ਼ੁਰਗ, ਜਿਹੜੇ ਬੱਚੇ, ਜਿਹੜੇ ਜਿਹੜੇ ਵੀ ਪ੍ਰਾਣੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਨੇ, ਅਸੀਂ ਉਹਨਾਂ ਤੋਂ ਵੀ ਕੁਰਬਾਨ ਬਲਿਹਾਰ ਜਾਂਦੇ ਹਾਂ। ਹਰ ਨਿਰਬਾਣੀ, ਜੋ ਹਰੀ ਪਰਮੇਸ਼ਰ ਜੀ ਅਸੰਗ ਰੂਪ ਨੇ, ਜੋ ਹਰੀ ਪਰਮੇਸ਼ਰ ਜੀ ਬੰਧਨਾਂ ਤੋਂ ਰਹਿਤ ਨੇ, ਜੋ ਹਰੀ ਪਰਮੇਸ਼ਰ ਜੀ ਨਿਰਲੇਪ ਰੂਪ ਨੇ, ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਿਹੜੇ ਜਪਦੇ ਨੇ, ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਜੋ ਜਪਦੇ ਹਰ ਨਿਰਬਾਣੀ, ਭਾਈ ਜੋ ਹਰੀ ਪਰਮੇਸ਼ਰ ਜੀ ਦਾ ਨਾਮ ਜਪਦੇ ਨੇ, ਉਹ ਨਿਰਬਾਣ ਹੋ ਜਾਂਦੇ ਨੇ, ਮੁਕਤ ਹੋ ਜਾਂਦੇ ਨੇ, ਨਿਰਬੰਧ ਹੋ ਜਾਂਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਬੰਧਨ ਵੀ ਤਿੰਨਾਂ ਨੂੰ ਨਹੀਂ ਰਹਿੰਦੇ। ਸ਼ਬਦ, ਸਪਰਸ਼, ਰੂਪ, ਰਸ, ਗੰਧ ਦੇ ਬੰਧਨ ਵੀ ਤਿੰਨਾਂ ਨੂੰ ਨਹੀਂ ਰਹਿੰਦੇ। ਸੁਤਬੇ ਤਲੋਕ, ਈਖਣਾ, ਤੀਨੀ ਦੇ ਬੰਧਨ ਵੀ ਤਿੰਨਾਂ ਨੂੰ ਨਹੀਂ ਰਹਿੰਦੇ। ਜੜ ਮਾਇਆ, ਚੇਤਨ ਮਾਇਆ ਦੇ ਬੰਧਨ ਵੀ ਤਿੰਨਾਂ ਨੂੰ ਨਹੀਂ ਰਹਿੰਦੇ। ਆਦੀਆਂ, ਵਿਆਦੀਆਂ, ਉਪਾਧੀਆਂ ਦੇ ਬੰਧਨ ਵੀ ਤਿੰਨਾਂ ਨੂੰ ਨਹੀਂ ਰਹਿੰਦੇ। ਮਾਇਆ ਦੇ ਤਿੰਨੇ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ ਦੇ ਬੰਧਨ ਵੀ ਤਿੰਨਾਂ ਨੂੰ ਨਹੀਂ ਰਹਿੰਦੇ। ਜਨਮ ਅਤੇ ਮਰਨ ਦੇ ਬੰਧਨ ਵੀ ਤਿੰਨਾਂ ਨੂੰ ਨਹੀਂ ਰਹਿੰਦੇ। ਭਾਈ ਇਸੇ ਪ੍ਰਕਾਰ ਈਰਖਾ, ਦਵੈਸ਼ ਦੇ ਤੇ ਰਾਗ ਦੇ ਬੰਧਨ ਵੀ ਤਿੰਨਾਂ ਨੂੰ ਨਹੀਂ ਰਹਿੰਦੇ। ਹੰਸ, ਹੇਤ, ਲੋਭ, ਕੋਪ, ਚਾਰੇ, ਨਦੀਆਂ, ਅੱਗ ਦੇ ਬੰਧਨ ਵੀ ਤਿੰਨਾਂ ਨੂੰ ਨਹੀਂ ਰਹਿੰਦੇ। ਉਹ ਨਿਰਬਾਣ ਹੋ ਜਾਂਦੇ ਨੇ, ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ, ਅਸੰਗ ਹੋ ਜਾਂਦੇ ਨੇ, ਜਿਹੜੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਬੰਧਨ ਮੁਕਤ ਹੋ ਗਏ ਨਾ, ਬੰਧਨ ਤੋੜੈ ਹੋਵੈ ਮੁਕਤ। ਭਾਈ ਐਸੇ ਜਿਹੜੇ ਹਰੀ ਵਾਹਿਗੁਰੂ ਜੀ ਦੇ ਪਿਆਰੇ ਨੇ, ਉਹ ਪੂਜਣ ਯੋਗ ਨੇ, ਤੇ ਐਸੇ ਵਾਹਿਗੁਰੂ ਜੀ ਦੇ ਪਿਆਰਿਆਂ ਤੋਂ ਅਸੀਂ ਸਦਾ ਸਦਾ ਕੁਰਬਾਨ ਬਲਿਹਾਰ ਸਦਕੇ ਜਾਣਾ ਕਰਦੇ ਹਾਂ, ਜਿਹੜੇ ਨਿਰਬਾਣ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਨਿਰਬਾਣ ਰੂਪ ਹੀ ਹੋ ਰਹੇ ਹਨ ਜੀਓ। ਇਸ ਪ੍ਰਕਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅੰਮ੍ਰਿਤਮਈ ਪ੍ਰਵਚਨਾਂ ਦੇ ਨਾਲ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਹੈ। ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ, ਸੱਚੇ ਸਾਹਿਬ ਜੀ ਜੋ ਆਪਣੇ ਅੰਮ੍ਰਿਤਮਈ ਪ੍ਰਵਚਨ ਆਪ ਜੀਆਂ ਨੇ ਕਿਰਪਾ ਕਰਕੇ ਸਾਡੇ ਤਾਈਂ ਕਥਨ ਤੇ ਸਰਵਣ ਕਰਵਾਏ ਨੇ, ਮਹਾਰਾਜ ਇਹਨਾਂ ਅੰਮ੍ਰਿਤ ਵਚਨਾਂ ਨੂੰ ਕਿਰਪਾਲਤਾ ਕਰਕੇ ਸਾਡਿਆਂ ਮਨਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਵਸਾ ਦੇਵੋ। ਆਪਣਿਆਂ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ, ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਤੇ ਸਿਮਰਨ ਦੀ ਪਰਪੱਕਤਾ ਬਖਸ਼ਿਸ਼ ਕਰਕੇ ਸਾਡੇ ਤਾਈਂ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਲੇਖਾ ਕਤਹਿ ਨਾ ਛੂਟੀਐ ਖਿਨ ਖਿਨ ਭੂਲਨ ਹਾਰ, ਬਖਸਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਪਾਵਨ ਗੁਰ ਸ਼ਬਦ ਦੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤ।

ਜਾ ਸੁਰਮਾਨੰਦ ਭਾਸਕਰ ਆਏ ਚੰਦਰ ਬਿੰਬ ਮੰਗਲ ਅਨੁਸੁਹਾਏ ਸਰਸ ਬਾਨੁ ਆਵਾਹੇ ਬਿਨੁਦਾ ਗਾਵੇ ਸਰਸ ਬਸੰਤ ਕਮਾਉਂਦਾ ਅਸ਼ਟ ਪੁੱਤਰ ਮੈਂ ਕਹੇ।

ਖੁਆਰ ਹੋਏ ਸਭ ਲੈਂਗੇ ਬੱਚੇ ਸੁਣ ਜੋ ਦੋਹਰਾ ਉੱਠ ਕੇ ਸਵਾਹ ਮਲੇ ਚੁੱਕੇ ਕਰ ਕੂੜਾ ਪਾਸਾਰ ਡੰਕਾ ਬਾਜੇ ਫਤਿਹ ਕਾਰ ਨਹੀਂ ਕਰਦਾ ਉਤਾਰ ਚਾਤਰ ਚੱਕਰ ਵਰਤੀ ਚਾਤਰ ਚੱਕਰ ਭੁਗਤੇ ਸੋਮ ਬਹੁ ਸਬਦਾ ਸਰਦਾਸ ਤੇ ਦੁਕਾਲ ਪ੍ਰਣਾਸੀ ਰਿਆਲ ਸਰੂਪੇ ਸਦਾ ਅੰਗ ਸੰਗੇ ਅਪੰਗ ਵਿਭੂਤੇ ਦੇਖ ਕੇ ਗੁਪਤਮ ਸਰ ਵਿਦਰੇ ਆਪ ਤੇ ਜਨਾਨਕ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਪੁਰਖ ਜੀ ਸਹਾਇ ਦਰਬਾਰਨ ਮੇ ਤੇਰੋ ਦਰਬਾਰਾ ਸਚਖੰਡ ਵਸਨ ਨਿਰਕਾਰਾ ਲਕਸ਼ਮੀ ਕੜੀ ਤੁਮਰੇ ਦਰਬਾਰਾ ਸਰ

ਰੂਪਾਖੰਡ ਅਤੁਲ ਪ੍ਰਤਾਪ ਪ੍ਰਚੰਡ ਜਿਹੇ ਅੰਡ ਤੇ ਬ੍ਰਹਮੰਡ ਕੀਨੇ ਸੋ ਚੌਦਾ ਖੰਡ ਸਭ ਕੀਨ ਜਗਤ ਪਸਾਰ ਅਭਿਅਕਤ ਰੂਪ ਉਦਾਰ ਜਿਹੇ

ਕਹੂੰ ਸ਼ਾਸਤਰ ਸਿਮ੍ਰਿਤ ਰੀਤ, ਕਹੂੰ ਵੇਦ ਸਿਉਂ ਵਿਪਰੀਤ। ਕਈ ਦੇਸ ਦੇਸ ਫਿਰ ਅੰਤ, ਕਈ ਏਕ ਠੌਰ ਇਸਥੰਤ, ਕਹੂੰ ਕਰਤ ਜਲ ਮਹਿ ਜਾਪ, ਕਹੂੰ ਸਹਿਤ ਤਨ ਪ੍ਰਤਾਪ। ਕਹੂੰ ਬਾਸ ਬਨਹਿ ਕਰੰਤ, ਕਹੂੰ ਤਾਪ ਤਨਹਿ ਸਹੰਤ, ਕਹੂੰ ਗ੍ਰਹਿਸਥ ਧਰਮ ਅਪਾਰ, ਕਹੂੰ ਰਾਜ ਰੀਤ ਉਦਾਰ। ਕਹੂੰ ਰੋਗ

ਹੁਕਮਲ ਹਰਿ ਗਜ ਗਦ ਹਾਵਿ ਭੂਤਦਾਰਿਕ ਦੁਆ ਮਸਾਨ ਬਾਸ ਕਰਿਓ ਈ ਕਰਤ ਹੈ ਗੁਗਮਟ ਬਾਸੀ ਲਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੁਨ ਸਾਦੇ ਮਰਤ ਹੈ ਬਿੰਦ ਕੇ ਸਦਈਤਾ ਇਹੀ ਜਿਗੀ ਬਡਈਆ ਦੇ ਤਬੰਦਰਾ ਸਦੀਵ ਪਾਏ ਨਾ ਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਬਿਹੀਨ ਛੀਨ ਕਹਿ ਸਕੈ ਤਰਤ ਹੈ ਭੂਤ ਬਨ ਚਾਰਿ ਛਿਤ ਛਾਉਣਾ ਸਭ ਦੁਦਾ ਧਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਆ ਤੇ ਤੁਕਉਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇ ਤਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜੇਤੇ ਵੱਡੇ ਗਿਆਨੀ ਤੈਨੋ ਜਾਨੀ ਪੈ ਬਖਾਨੀ ਨਾਹੇ ਅਸ ਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਕੇ ਜਈਆ ਕਹਿ ਨਭ ਕੇ ਉਡਈਆ ਸੋ ਚਿਰਈਆ ਕਹਿ ਬਖਾਨੀ ਹੈ ਫਲ ਕੇ ਬਛਈਆ ਤਾਹੇ ਬਾਂਦਰੀ ਕੇ ਜਈਆ ਕਹਿ ਆਦਿ ਸ ਫਿਰਈਆ ਤੈ ਤੋ ਭੂਤ ਕੈ ਪਛਾਨੀ ਹੈ ਜਲ ਕੇ ਤਰਈਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਬਛਈਆ ਸੋ ਚਕੋਰ ਸਮ ਮਾਨੀ ਹੈ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀ ਹੈ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਭ ਕੌਲ ਜਹ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦੇ ਨਚਾਰੀ ਲਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਡਿਰ ਕੋ ਕਨਈਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀਟਤ ਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਖੇ ਰਹੀਅਤ ਹੈ ਵਿਸ਼ਵਪਾਲ ਜਗਤਕਾਲ ਦੀਨ ਦਇਆਲ ਵੈਰਿਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਇਨ ਠੰਡ ਨ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਭੇਦ ਬੇਦ ਯੋਕ ਤੇਬ ਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਹਾਦਰ ਕਰਤ ਗੋਰ ਦਾਮਨੀ ਅਨੇਕ ਭਾਉ ਕਰਿਓਈ ਕਰਤ ਹੈ ਚੰਦਰਮਤ ਸੀਤਰ ਨ ਸੂਰਤ ਸੇ ਤਪਤ ਦੇਜ ਇੰਦਰ ਸੋਨ ਰਾਜ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸਿਆਦ ਬ੍ਰਹਮਾ ਸੇ ਨ ਬੇਦਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ ਗਿਆਨ ਕੇ ਬਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਬਿਸਨ ਕਿਤ ਬੇਦ ਓ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਹਨ ਦੀ ਮਧਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਗੰਬਰ ਕਿਤੇ ਗਾਨੇ ਨਾ ਪਰਤ ਏਤ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਤ੍ਰਪ ਕੋ ਦਲਤ ਹੈ ਮਾਨ ਸੇ ਮਹੀਪ ਔ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰ ਸੇ ਦਿੱਲੀ ਸਰ ਦ੍ਰੁਜੋਧਨ ਸੇ ਮਾਨ ਦਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਜੀ ਕਬੱਡ ਬੇਸ ਪੋਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕਹੋ ਕਹ ਭਯੋ ਮੱਲ ਜੋ ਪਿਕਾਢਤ ਅਨੇਕ ਡੰਡ ਸੋਤਨਾ ਡੰਡੋਤ ਅਥ ਡੰਗ ਅਥ ਤੀਸ ਕਹੋ ਕਹ ਭਯੋ ਰੋਗੀ ਜੋ ਪਿਡਾਰ ਰਹੇ ਉਰਧ ਮੁਖ ਮਨ ਤੇਨਾ ਮੂਡਨੇ ਹੋ ਰਾਯੋ ਆਦਿਸ ਕਹੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕਹੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਸੇ ਮੂੰਡ ਛੱਡ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸਾਉ ਆਗ ਕੋ ਚਰਈਆ ਫਲ ਫੂਲ ਕੋ ਬਛਈਆ ਸਦਾ ਬਨ ਕੋ ਭ੍ਰਮਈਆ ਔਰ ਦੂਸਰੋ ਨ ਬੋਕ ਸਾਉ ਕਹਾਂ ਭਯੋ ਭੇਡ ਜੋ ਕਸਤ ਸੀਸ ਬ੍ਰਿਛਨ ਸੋ ਮਾਟੀ ਕੋ ਬਛਈਆ ਬੋਲ ਪੁੱਛ ਲੀ ਜੇ ਜੋਕ ਸਾਉ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭੇਟ ਪਰ ਲੋਕ ਸਾਉ ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓਈ ਕਰਤ ਹੈ ਏਕ ਪਾਇਨ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੂਜਲੀਨ ਭਾਵਨਾ ਯਕੀਨ ਦੀਨ ਕੈਸੇ ਕੈ ਤਰਤ ਹੈ ਜੈਸੇ ਏਕ ਸੋਂਗੀ ਕਹੂੰ ਜੋਗੀ ਆ ਬੈਰਾਗੀ ਬਨ ਕਬ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਪਾਉਣ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡਦਾਰੀ ਹੋਇ ਕੇ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੁ ਗਿਆਨ ਕੇ ਬਿਹੀਨ ਕਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਤਰ ਪੁਕਾਰ ਪਰ ਸੀਤ ਕਾਲ ਗੁੰਚਰ ਉਗਾ ਦਹਾ ਅਨੇਕ ਦਾ ਪੁਕਾਰ ਹੀ ਕਹਾ ਭਯੋ ਜੋ ਪੈ ਕਲ ਵਤਰ ਲਿਓ ਕਾਂਸੀ ਬੀਚ ਚੀਰ ਚੀਰ ਚੋਰ ਡਾਕੁ ਠਾਰਨ ਸੋ ਮਾਰਹੀ ਕਹਾ ਭਯੋ ਫਾਂਸੀ ਡਾਰ ਬੂਢਿਓ ਜੜ ਗੰਗ ਧਾਰ

ਆਯਤ ਅਜਾਪ ਦੇਵ ਪੂਜਨਾ ਸਦੀਵ ਤੁਹੀ ਤੁਹੀ ਉਚਰਤ ਹੈ। ਨਭ ਕੇ ਉੜਤ ਜੋ ਬਿਨਾਰਾਇਣ ਪਾਈਅਤ ਅਨਲ ਆਕਾਸ ਪੰਛੀ ਢੋਲ ਬੋ ਕਰਤ ਹੈ। ਆਗਮੇ ਜਰਤ ਗਤਰਾਣ ਕੀ ਪਰਤ ਕਰ ਪਤਾਲ ਕੇ ਬਸੀ ਕਿਉ ਭੁਜੰਗ ਨਾ ਤਰਤ ਹੈ। ਕੋ ਭਯੋ ਮੁੰਡੀ ਅਸਨਿਆਸੀ ਕੋ ਜੋਗੀ ਭਯੋ ਕੋ ਬ੍ਰਹਮਚਾਰੀ ਕੋ ਜਤੀ ਅਨੁਮਾਨ ਬੋ ਹਿੰਦੂ ਤੁਰਕ ਕੋ ਰਾਵਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਏਕ ਪਹਿਚਾਨ ਬੋ ਕਰਤਾ ਕਰੀਮ ਸੋਈ ਰਸ ਕਰਹੀਮ ਓਏ ਦੂਸਰੋ ਨ ਫੇਦ ਕੋਈ ਭੂਲ ਭ੍ਰਮ ਮਾਨ ਬੋ ਏਕ ਹੀ ਕਿਸੇ ਸਭ ਹੀ ਗੁਰ ਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨ ਬੋ ਦੇਹੋ ਨਾ ਮਸੀਦ ਸੋਈ ਪੂਜਾ ਨਿਵਾਜ ਓਈ ਮਨ ਸਭ ਏਕ ਪਿਆ ਨੇਕ ਕੋ ਭਰਮਾਓ ਹੈ ਦੇਵਤਾ ਦੇਵ ਜਛ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ।

ਕੂਕਤ ਫਿਰਤ ਕਿਤ ਰੋਵਤ ਮਰਤ ਕਿਤ ਜਲ ਮੈਂ ਡੁਬਤ ਕਿਤ ਆਗ ਮੈਂ ਜਰਤ ਹੈ ਕਿਤ ਗੰਗ ਵਾਸੀ ਕਿਤ ਮਦੀਨਾ ਮੱਕਾ ਨਿਵਾਸੀ ਕੇ ਤਕ ਉਦਾਸੀ ਕੇ ਬ੍ਰਹਮਾਈ ਫਿਰਤ ਹੈ ਕਰਵਤ ਸਹਤ ਕਿਤ ਭੂਮੈ ਗੜਤ ਕਿਤ ਸੂਆ ਪੇ ਚੜਤ ਕਿਤ ਦੁਖ ਕੋ ਭਰਤ ਹੈ ਗਿਆਨ ਮੈਂ ਉਡਤ ਕਿਤ ਜਲ ਮੈਂ ਰਹਤ ਕਿਤ ਗਿਆਨ ਕੇ ਵਿਹੀਨ ਜਗ ਜਾਰੀ ਮਰਤ ਹੈ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਖਸ ਹਾਰੇ ਚੰਦਨ ਲਗਾਏ ਹਰ ਚੂਆ ਚਾਰ ਪੂਜ ਹਾਰੇ ਪਾਹਨ ਚੜ੍ਹਾਏ ਹਰ ਲਾਪਸੀ ਗਾ ਹਾਰੇ ਗੋਰਨ ਮਨਾਏ ਹਾਰੇ ਮੜੀ ਮਡਲੀ ਪਹਾਰੇ ਵਿਤਨ ਲਗਾਏ ਹਰ ਛਾਪਸੀ ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਭ ਪਚ ਹਾਰੇ ਪੰਡਿਤ ਤਪ

ਗ੍ਰਹਿ ਦੇਹ ਦੁਖੰ ਗਹੂੰ ਔਖਦੀ ਰੋਗ ਕੇ ਸੁਖ ਸੁਖੰ ਗਹੂੰ ਦੇਵ ਵਿਦਿਆ ਕਹੂੰ ਦੈਤ ਬਾਣੀ ਕਹੂੰ ਜਛ ਗੰਧਰਵ ਕੇ ਨਰ ਕਹਾਨੀ ਕਹੂੰ ਰਾਜਸੀ ਸਾਧਕੀ ਤਾਮਸੀ ਹੋ ਕਹੂੰ ਜੋਗ ਵਿਦਿਆ ਧਰੇ ਤਾਪਸੀ ਹੋ ਕਹੂੰ ਰੋਗ ਰਹਿਤਾ ਕਹੂੰ ਜੋਗ ਜੁਗਤੰਗੋਂ ਭੂਮਕੀ ਭੁਗਤ ਮੈਂ ਭਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨ ਵੀ ਹੋ ਕਹੂੰ ਜਛ ਵਿਦਿਆ ਧਰੇ ਮਾਨ ਵੀ ਹੋ ਕਹੂੰ ਰਾਜਸੀ ਹੋ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੀ ਪ੍ਰਿਸ਼ਟ ਕੀ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਵਿਓਮ ਬਾਣੀ ਕਹੂੰ ਕੋਕ ਕੀ ਕਾਵ ਕਥਾ ਕਹਾਣੀ ਕਹੂੰ ਮਧੁਰ ਸਾਰੰਗ ਕਹੂੰ ਭਦਰ ਰੂਪੰ ਕਹੂੰ ਮਧੁਰ ਬਾਣੀ ਕਹੂੰ ਛੁਦ੍ਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਕਾਵ ਰੂਪੰ ਕਹੂੰ ਚੇਸ਼ਟਾ ਚਾਰ ਚਤਰੰਗ ਸਰੂਪੰ ਕਹੂੰ ਭਰਮ ਪੁਰਾਨ ਕੋ ਭਾਰ ਬਾਵੇ ਕਹੂੰ ਬੈਠ ਕੁਰਾਨ ਕੇ ਗੀਤ ਗਾਵੈ ਕਹੂੰ ਸੁਧ ਸਿਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿਹੰ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਆਰਬੀ ਤੋਰ ਕੀ ਪਾਰਸੀ ਹੋ ਕਹੂੰ ਪਹਿਲਵੀ ਪਸਤਵੀ ਸੰਸਕ੍ਰਿਤੀ ਹੋ ਕਹੂੰ ਦੇਸ ਬਾਖਿਆ ਕਹੂੰ ਦੇਵ ਬਾਨੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰੰ ਕਹੂੰ ਚੰਦਰ ਰੀਤੰ।

ਨਹੀਂ ਵਰਗ ਬਿਆਦ ਜਿਹ ਰੋਗ ਸੋਕ ਨਹੀਂ ਸਤਰ ਸਾਧ ਜਿਹ ਤਰਾਸ ਵਾਸ ਨਹੀਂ ਦੇਹ ਨਾਸ ਜਿਹ ਆਦਿ ਅੰਤ ਨਹੀਂ ਰੂਪ ਰਾਸ ਜਿਹ ਰੋਗ ਸੋਕ ਨਹੀਂ ਜੁਗ ਜੁਗਤ ਜਿਹ ਤਰਾਸ ਆਸ ਨਹੀਂ ਗੁਮ ਭੁਗਤ ਜਿਹ ਕਾਲ ਬਿਆਲ ਕੱਟਿਓ ਨ ਅੰਗ ਅੱਛਾ ਸਰੂਪ ਅਖੈ ਅਭੰਗ ਜਿਹ ਨੇਤ ਨੇਤ ਉਚਰੰਤ ਵੇਦ ਜਿਹ ਅਲਖ ਰੂਪ ਕਥਤ ਕਤੇਵ ਜਿਹ ਅਲਖ ਰੂਪ ਆਸਨ ਅਡੋਲ ਜੇ ਅਮਿਤ ਤੇਜ ਅਛੈ ਅਤੋਲ ਜੇ ਧਿਆਨ ਕਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਗਾਮ ਵਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਉਰਧ ਬਾਹ ਦੇ ਸਨ ਬ੍ਰਹਮੰਤ ਕਈ ਉਰਧ ਮਤ ਪਾਵਕ ਝੁਲੰਤ ਕਈ ਸਿਮ੍ਰਿਤ ਸਾਸਰਤ ਉਚਰੰਤ ਵੇਦ ਕਈ ਕੂਕ ਕਾਵ ਕਥਤ ਕਤੇਬ ਕਈ ਯਗਨ ਹੋਤਰ ਕਈ ਪਉ ਨਹਾਰ ਕਈ ਕਰਤ ਕੋਟ ਮ੍ਰਿਤ ਕੋ ਆਹਾਰ ਕਈ ਕਰਤ ਸਾਕ ਪੈ ਪੱਤਰ ਭਛ ਨਹੀਂ ਤਦਬ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸ਼ਾਸਤ੍ਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗ ਆਦਿ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ ਕਈ ਦੇਸ ਦੇਸ ਭਾਖਾਰ ਟੰਤ ਕਈ ਦੇਸ ਦੇਸ ਵਿਦਿਆ ਪੜੰਤ ਕਈ ਕਰਤ ਭਾਂਤ ਭਾਂਤਨ ਵਿਚਾਰ ਨਹੀਂ ਨੈਕ ਤਾਸ ਪਾਯਤਨ ਪਾਰ ਕਈ ਤੀਰਤ ਤੀਰਥ ਭਰਮਤ ਸੋ ਭਰਮ ਕਈ ਯਗਨ ਹੋਤਰ ਕਈ ਦੇਵ ਕਰਮ ਕਈ ਕਰਤ ਪੀਰ ਵਿਦਿਆ ਵਿਚਾਰ ਨਹੀਂ ਤਦਬ ਦਾਸ ਪਾਯਤਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰਤ ਉਚਰਤ ਸੋ ਕਰਮ ਨਿਉਲੀ ਆਦਿ ਕਰਮ ਕਹੂੰ ਹਸਤਦਾਨ ਕਹੂੰ ਅਸੁਮੇਧ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਦ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਅਰਘਦਾਨ ਕਹੂੰ ਪਿਤ੍ਰ ਕਰਮ ਕਹੂੰ ਵੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਤ੍ਰ ਅੰਮ੍ਰਿਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਭ੍ਰਮਤ ਦੇਸ ਦੇਸਨ ਉਦਾਸ ਕਈ ਜਨ ਨਿਵਾਸ ਕਈ ਅਗਰ ਤਾਪ ਕਈ ਜਪਤ ਉਰਧ ਲਟਕੰਤ ਜਾਪ ਕਈ ਜਪਤ ਜੋ ਕਲਪੰਗ ਪ੍ਰਜੰਤ ਨਹੀਂ ਤਦਬ ਤਾਸ ਪਾਯਤਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਬ ਦਿਸ਼ ਦੇਖੇ ਮੁਰਾਰ ਬਿਨ ਭਗਤ ਸਗਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ ਜਗ ਦਾਨ ਬਿਨ ਏਕ ਨਾਮ ਇਕ ਚਿੱਤ ਲੀਨ ਫੋਕਟੋ ਸਰਬ ਧਰਮਾ ਭੀਨ ਤਵਾ ਪ੍ਰਸਾਦ ਤੋਟਕ ਛੰਦ ਜੈ ਜੰਪਹ ਜੁਗਣ ਜੂਹ ਜੁਅੰਗ ਭੈ ਕੰਪਹ ਮੇਰ ਪਿਆਲ ਭੋਂਗ ਤਪ ਤਪ ਸਰਬ ਜਲੇਰ ਥਲੰਧਨ ਉਚਰਤ ਇੰਦਰ ਕੁਮੇਰ ਬਲੰਗ ਅਨਖੇਦ ਸਰੂਪ ਅਭੇਦ ਭਯੰਗਨ ਖੰਡ ਅਭੂਤ ਛੇਦ ਛਿਅੰਗਨ ਕਾਲ ਅਪਾਲ ਦਿਆਲ ਸੁੰਗ ਜੇ ਠੱਟਿਅੰਗ ਮੇਰ ਆਕਾਸ ਬੁਅੰਗ ਅਨਖੰਡ ਅਮੰਡ ਪ੍ਰਚੰਡ ਨਰੰਗ ਜੇ ਰਚਿਅੰਗ ਦੇਵ ਦੇਵ ਬਰੰਗ ਸਭ ਕੀਨੀ ਦੀਨ ਜਮੀਨ ਜਮਾ ਜੇ ਰਚਿਅੰਗ ਸਰਬ ਮਕੀਨ ਮਕਾਂ ਜੇ ਰਾਗ ਨ ਰੂਪ ਨ ਰੇਖ ਰੁਖੰ ਜੇ ਤਾਪ ਨ ਸਾਪ ਨ ਸੋਖ ਸੁਖੰ ਜੇ ਰੋਗ ਨ ਸੋਕ ਨ ਭੋਗ ਭੁਯੰਗ ਜੇ ਖੇਦ ਨ ਭੇਦ ਨ ਛੇਦ ਛਯੰਗ ਜਿਹ ਜਾਦਨ ਪਾਤਨ ਮਾਤ ਪਿਤੰਗ ਜੇ ਰਚਿਅੰਗ ਛਤਰੀ ਛਤਰ ਚਿਤੰਗ ਜੇ ਰਾਗ ਨ ਰੇਖ ਨ ਰੋਗ ਬਣੰਗ ਜੇ ਦੁਐਖ ਨ ਦਾਗ ਨ ਦੁਖ ਗਣੰਗ ਜਿਹ ਅੰਡਹ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵਖੰਡ ਸਚਿਓ ਰਜ ਤਾਮਸ ਤੇਜ ਤੇਜ ਕਿਓ ਅਨੁਭਵ ਪਤ ਆਪ ਪ੍ਰਚੰਡ ਲਿਓ ਸ੍ਰੇ ਸਿੰਧ ਰੂਪਿੰਦ ਨਗਿੰਦ ਨਗੰਗ ਸ੍ਰੇ ਜਜ ਗੰਧਰਵ ਮਣਿੰਦ ਭੁਜੰਗ ਰਜ ਦੇਵ ਦੇਵ ਭੇਵ ਨਰੰਗ ਨਰਪਾਲ ਨਿਰਪਾਲ ਕਰਾਲ ਤ੍ਰਿਗੰਗ ਕਈ ਕੀਟ ਪਤੰਗ ਭੁਜੰਗ ਨਰੰਗ ਰਜ ਅੰਡਜ ਸੇਤਜ ਉਦ ਭੁਜੰਗ ਕੀਏ ਦੇਵ ਦੇਵ ਸਰਾਧ ਪਿਤੰਗਨ ਖੰਡ ਪ੍ਰਤਾਪ ਪ੍ਰਚੰਡ ਗਤੰਗ ਪ੍ਰਭ ਜਾਤ ਨ ਪਾਤ ਨ ਜੋਤ ਜੁਤੰਗ ਜੇ ਤਾਤ ਨ ਮਾਤ ਨ ਭਰਾਤ ਸੁਤੰਗ ਜੇ ਰੋਗ ਨ ਸੋਕ ਨ ਭੋਗ ਭੁਅੰਗ ਜੇ ਜੰਪਹਿ ਕਿੰਨਰ ਜਛ ਜੁਅੰਗ ਨਰ ਨਾਰਨ ਪੁੰਸਕ ਜਾਹ ਕੀਏ ਗਣ ਕਿੰਨਰ ਜਛ ਭੁਜੰਗ ਦੀਏ ਗਜ ਬਾਜਰ ਥਾਤਿਕ ਪਾਂਧ ਗਣੰਗ ਭਵ ਭੂਤ ਭਵਿਖ ਭਵਾਨ ਤੁਅੰਗ ਜਿਹ ਅੰਡਜ ਸੇਤਜ ਜੇ ਰਜੰਗ ਰਜ ਭੂਮ ਆਕਾਸ ਪਤਾਲ ਜਲੰਗ ਰਜ ਪਾਵਕ ਪੌਨ ਪ੍ਰਚੰਡ ਬਲੀ ਬਨ ਜਾਸ ਕੀ ਓ ਫਲ ਫੂਲ ਕਲੀ ਭੂ ਮੇਰ ਆਕਾਸ ਨਿਵਾਸਿਤੰਗ ਰਜ ਰੋਜ ਏਕਾਦਿਸ਼ ਚੰਦਰ ਪ੍ਰਤੰਗ ਦੁਤ ਚੰਦ ਦਿਨੀ ਸਹਿ ਦੀਪ ਦਈ ਜੇ ਪਾਵਕ ਪੌਨ ਪ੍ਰਚੰਡ ਮਈ ਜੇ ਖੰਡ ਅਖੰਡ ਪ੍ਰਚੰਡ ਕੀਏ ਜੇ ਛਤਰ ਉਪਾਏ ਛਪਾਏ ਦੀਏ ਜੇ ਲੋਕ ਚਤੁਰਦਸ ਚਾਰ ਰਚੇ ਨਰ ਗੰਧਰਵ ਦੇਵ ਦੇਵ ਸੱਚੇ ਅੰਧੂਤ ਅਭੂਤ ਅਛੂਤ ਮਤੰਗਨ ਗਾਦ ਬਿਆਦ ਅਨਾਦ ਗਤੰਗਨ ਖੇਦ ਅਭੇਦ ਛੇਦ ਨਰੰਗ ਜੇ ਚਾਰ ਚਤੁਰਦਿਸ ਚੱਕਰ ਫਿਰੰਗ ਜੇ ਰਾਗ ਨਰੰਗ ਨਰੇਖ ਰੁਗੰਗ ਜੇ ਸੋਗ ਨ ਭੋਗ ਨ ਜੋਗ ਜੁਗੰਗ

ਜਛਕਿੰਦਰ ਮਛ ਮਾਨਸ ਮੁਰਗ ਉਰਗਾ ਪਾਰ ਨਿਤ ਨਿਤ ਪੁਕਾਰ ਹੇ ਸਿਵ ਸਕਰਾਉ ਮੁਖ ਚਾਰ ਸਰਬ ਸਬਦ ਪਤਾਰ ਕੇ ਦਰ ਜਪ ਹੀ ਜਹ ਜਾਪ ਆਦ ਦੇਵ ਅਗਾਦ ਤੇਜ ਅਨਾਦ ਮੁਰਤ ਅਤਾਪ ਜੰਤਰ ਮੰਤਰ ਨ ਆਵੇ ਕਰ ਤੰਤਰ ਮੰਤਰਨ ਕੀਨ ਸਰਬ ਠੌਰ ਰਹੇ ਓ ਬਿਰਾਜ ਰਾਜ ਰਾਜ ਪ੍ਰਭੀ।

ਜਦਵ ਭੂਤਨ ਭੈ ਆਨੰਦ ਦਉ ਕਹੂ ਜਥਾ ਮਤ ਤ੍ਰਿਣ ਤੰਤ ਕਰਤਾ ਕਰੀਮ ਕਾਦਰ ਕਿਰਪਾਲ ਅਦਵੈ ਭੂਤਨ ਭੈ ਦਿਆਲ ਦਾਤਾ ਤੁਰੰਤ ਦੁਖ ਦੁਖ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਤ ਕਈ ਉੱਚ ਨੀਚ ਕੀ ਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤਰ ਪੂਜਾ ਕਰੰਤ ਗਏ ਸਿੱਧ ਸਾਧ ਸੂਰਤ ਸਿਵੰਤ ਗਏ ਪੁਲਟ ਸੂਰਤ ਸਜਦਾ ਕਰਾਏ ਪ੍ਰਭ ਏਕ ਰੂਪ ਦਵੈ ਕਹਿ ਲਖਾਏ ਅੰਛਿਜ ਤੇਜ ਅਨਭੈ ਪ੍ਰਕਾਸ਼ ਦਾਤਾ ਤੁਰੰਤ ਅਦਵੈ ਨਾ ਸਭ ਰੋਗ ਸੋਗ ਤੇ ਰਹਿਤ ਰੂਪ ਅਨਭੈ ਅਕਾਲ ਅਛੈ ਸਰੂਪ ਕਰੁਣਾ ਨਿਧਾਨ ਕਾਮਲ ਕਿਰਪਾਲ ਦੁਖ ਦੁਖ ਹਰਤ ਦਾਤਾ ਦਿਆਲ ਅੰਜਨ ਵਿਹੀਨ ਅਨਭੰਜਨਾਦ ਜਲ ਸਲ ਪ੍ਰਭਾਵ ਸਰਬਤ੍ਰ ਸਾਥ ਜਿਹ ਜਾਤ ਪਾਤ ਨਹੀਂ ਭੇਦ ਭਰਮ ਜਿਹ ਰੰਗ ਰੂਪ ਨਹੀਂ ਏਕ ਧਰਮ ਜੇ ਸਤਰ ਮਿੱਤਰ ਦੋ ਏਕ ਸਾਰ ਅਛੈ ਸਰੂਪ ਚਲ ਪਾਰ ਜਾਨੀ ਨ ਜਾਏ ਜੇ ਰੂਪ ਰੇਖ ਕਹੇ ਬਾਸ ਤਾਸ ਕਹੇ ਕੌਣ ਫੇਕ ਕਹੇ ਨਾਮ ਤਾਸ ਹੈ ਕਵਨ ਜਾਤ ਜੇ ਸਤਰ ਮਿੱਤਰ ਨਹੀਂ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜੇ ਚੱਕਰ ਚਿਹਨ ਨਹੀਂ ਰੰਗ ਰੂਪ ਜੇ ਖੇਦ ਭੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰਗ ਬਿਰਹਦ ਸਿਧੰਗ ਸਰੂਪ ਬੁੱਧੰਗ ਪਾਲ ਜੁਦੰਗ ਅਨੂਪ ਜੇ ਰੂਪ ਰੇਖ ਨਹੀਂ ਰੰਗ ਰਾਗ ਛਿਜ ਤੇਜ ਅਨਭਿਜ ਤਾਕ ਜਲ ਥਲ ਮਹੀਪ ਬੰਧਨ ਦੁਰੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਪਾਯੋ ਨ ਜਾਏ ਜਹ ਭੈਰ ਪਾਰ ਦੀਨਾਨ ਦੋਗ ਤਹ ਤਾ ਉਤਾਰ ਕਈ ਕੋਟ ਇੰਦਰ ਜਹ ਭਾਨ ਹਾਰ ਕਈ ਕੋਟ ਰੁਦਰ ਜੁਗੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਤਵ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੂ ਬਾਰਕ ਨੀਮਨ ਗਾਰੇ ਪਛ ਪਸੂ ਨਗ ਨਾਕ ਨਰਾਦਿਵ ਸਰਵ ਸਮੈ ਸਭ ਕੋ ਪ੍ਰਤਪਾਰੈ ਪੁਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆ ਨਿਤ ਦੁਖਨ ਦੇਖਤ ਹੈ ਪ੍ਰਦੇਤ ਨਹਾਰੈ ਦਾਹਤ ਹੈ ਦੁਖ ਦੁਖਨ ਕੋ ਦਲ ਦੂਜਨ ਕੇ ਪਲ ਮੈ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਏ ਸਕੇ ਪਦਮਾਪਤ ਵੇਦ ਕਤੇ ਵੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜ ਕਰੋ ਖੁਰਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਣਾਏ ਦੇਵ ਦੇਵ ਖਪੇ ਅਹਮੇਵ ਨਭੇਵ ਲਖਿਓ ਬ੍ਰਹਮ ਸਿਓ ਬਰਮਾਏ ਵੇਦ ਪੁਰਾਣ ਕਤੇਬ ਕੁਰਾਨ ਹਸ

ਲੋਕਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਵਰਤਾ ਪ੍ਰਵਹਿ ਹੈ ਦੀਨ ਦਇਆਲ ਦਇਆ ਕਰ ਸ਼੍ਰੀਪਤ ਸੁੰਦਰ ਸ਼੍ਰੀਪਤ ਮਾਪਤੇ ਹੈ। ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਫੋਗ ਨ ਭੈ ਹੈ ਦੇਹ ਵਿਹੀਨ ਸਨੇਹ ਸਬੋਧਨ ਨੇਹ ਬਿਰਕਤ ਅਗੇ ਅਛੈ ਹੈ। ਜਾਨ ਕੁਦੇਤ ਜਮੀਨ ਕੁਦੇਤ ਜਮਾਨ ਕੁਦੈ ਹੈ ਕਾਹੇ ਕੋ ਡੋਲਤ ਹੈ ਤੁਮਰੇ ਸੁਤ ਸੁੰਦਰ ਸ੍ਰੀ ਪਦਮਾ ਪਤਲੈ ਹੈ। ਰੋਗੰਤੇ ਅਰਸੋਗੰਤੇ ਜਲ ਜੋਗੰਤੇ ਬਹੁ ਬਾਂਧ ਬਚਾਵੇ ਸਤਰੁ ਅਨੇਕ ਚਲਾਵਤ ਗਾਓ।

ਗੁਰੂ ਜੀ ਕੀ ਫਤਿਹ। ਜੁਗਹ ਜੁਗ ਅਟਲ ਚਵਰ ਸ਼ਤਰ ਤਖਤ ਕੇ ਮਾਲਕ ਗੁਰਤਾ ਤੇ ਸੁਭਾਇਮਾਨ ਬਾਣੀ ਸ਼ਬਦਾਵਤਾਰ ਪੀਰਾਨ ਪੀਰ ਮੀਰਾਨ ਮੀਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗਬੋ ਰਾਨੰਗ ਧੰਨ ਧੰਨ ਸਤਿਗੁਰੂ ਜਗਤਰ ਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਸਾਹਿਬ ਕਮਾਲ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਸਰਬੰਸ ਦਾਨੀ ਬਾਜਾ ਵਾਲੇ ਸਤਿਗੁਰੂ ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਐਸੇ ਮਹਾਨ ਸਤਿਗੁਰਾਂ ਦਾ ਸਤੋ ਜੁਗੀ ਤਪੋ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਆਬ ਚੱਲ ਨਗਰ ਸਾਹਿਬ ਜੀ ਵਿਖੇ ਆਪ ਜੀ ਅੰਮ੍ਰਿਤ ਵੇਲੇ ਤੋਂ ਦਰਸ਼ਨ ਦਿਦਾਰੇ ਕਰ ਰਹੇ ਹੋ। ਉੱਥੇ ਨਾਲ ਹੀ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦੇ ਪ੍ਰਵਾਹ ਵਗ ਰਹੇ ਹਨ। ਸਾਧ ਸੰਗਤ ਜੀ, ਸੰਧਿਆ ਵੇਲੇ ਦਾ ਸਮਾਂ ਹੋਇਆ ਹੈ, ਗੁਰ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੈ। ਕਿਰਪਾਲਤਾ ਕਰਕੇ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਸਤਸੰਗਤ ਕਰਨ ਦਾ ਇਹ ਸੁਭਾਗਾ ਸਮਾਂ ਮਹਾਰਾਜ ਜੀ ਬਖਸ਼ਦੇ ਨੇ। ਸੋ ਪਿਛਲੇ ਆਪਾਂ ਕਥਾ ਦੇ ਵਿੱਚ ਪਿਛਲੇ ਰੋਜ਼ ਵਿਚਾਰਿਆ, ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪ ਜੀ ਤਲਵੰਡੀ ਦੇ ਵਿੱਚ ਆਪਣੇ ਪਿਤਾ ਬਾਬਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਦੇ ਘਰ ਬਾਲ ਕੌਤਕ ਚੋਜ ਵਰਤਾ ਰਹੇ ਹਨ। ਉੱਥੇ ਮਹਾਰਾਜ ਜੀ ਨੇ ਆਪਣੇ ਆਪ ਨੂੰ ਛੁਪਾ ਕੇ ਰੱਖਿਆ ਹੈ। ਪਹਿਲੇ ਪ੍ਰਗਟ ਵੀ ਹੋ ਗਏ, ਮੌਲਵੀ ਨੂੰ ਉਪਦੇਸ਼ ਦੇ ਕੇ, ਪੰਡਿਤ ਹਰਦਿਆਲ ਨੂੰ ਉਪਦੇਸ਼ ਦੇ ਕਰਕੇ ਔਰ ਗੋਪਾਲ ਪਾਂਧੇ ਨੂੰ ਉਪਦੇਸ਼ ਦੇ ਕਰਕੇ ਆਪ ਜੀ ਪ੍ਰਗਟਤਾ ਹੋ ਗਏ। ਪ੍ਰਗਟ ਹੋ ਕੇ ਫਿਰ ਆਪਣੇ ਆਪ ਨੂੰ ਮਹਾਰਾਜ ਜੀ ਨੇ ਸੰਕੋਚਿਤ ਕੀਤਾ ਹੈ, ਆਪਣੇ ਆਪ ਨੂੰ ਸਾਰਿਆਂ ਤੋਂ ਛੁਪਾਇਆ ਹੈ, ਆਪਣੀ ਅਵਸਥਾ ਨੂੰ ਪ੍ਰਗਟ ਨਹੀਂ ਕਰਦੇ। ਆਪ ਜੀ ਬਹੁਤ ਹੀ ਇਕਾਂਤ ਦੇ ਵਿੱਚ ਇਕੱਲੇ ਹੀ ਰਹਿਣਾ ਆਪ ਜੀ ਬਹੁਤ ਹੀ ਪਸੰਦ ਕਰਦੇ ਨੇ, ਵਿਚਣੀ ਕਿਸੇ ਦੇ ਆਪ ਜੀ ਜਿਹੜਾ ਉਹ ਉਹਦੇ ਨਾਲ ਵਰਤਦੇ, ਉਹਦੇ ਕੋਲ ਨਾ ਤਾਂ ਜਾਂਦੇ, ਨਾ ਤਾਂ ਮੁੱਖੋਂ ਬੋਲਦੇ, ਨਾ ਤਾਂ ਆਮ ਜਵਾਕਾਂ ਬੱਚਿਆਂ ਦੇ ਵਾਂਗੂ ਆਪ ਜੀ ਖੇਡਾਂ ਖੇਡਦੇ ਨੇ, ਨਾ ਤਾਂ ਆਪ ਜੀ ਕਿਸੇ ਨੂੰ ਸਾਧ ਸੰਗਤ ਜੀ ਬਹੁਤ ਹੀ ਹਾਸੇ ਜਿਹੜੇ ਨੇ ਉਹ ਕਿਸੇ ਨਾਲ ਕਰਦੇ ਨੇ, ਮਖੌਲ ਕਰਦੇ ਨੇ। ਬੱਚੇ ਹੁੰਦੇ ਹੀ ਸਾਧ ਸੰਗਤ ਜੀ ਉਹ ਇੱਕ ਪਾਸੇ ਟਿਕ ਨਹੀਂ ਸਕਦੇ, ਅਤੇ ਮਹਾਰਾਜ ਜੀ ਅਜੇ ਤਾਂ ਥੋੜ੍ਹੇ ਜਿਹੇ ਵੱਡੇ ਹੋਏ ਆ, ਅਤੇ ਇਸ ਲਈ ਆਪ ਜੀ ਨਾ ਤਾਂ ਕੁਛ ਕਰਦੇ ਨੇ, ਨਾ ਤਾਂ ਕਿਸੇ ਨਾਲ ਘਰ ਵੀ ਆਪ ਜੀ ਨੇ ਬੋਲਣਾ ਨਹੀਂ, ਜੇ ਜੀ ਕੀਤਾ ਤਾਂ ਪਛਾਦਾ ਛਕਣਾ ਨਹੀਂ, ਤਾਂ ਉਹ ਵੀ ਜਿਹੜਾ ਆਪ ਜੀ ਨੇ ਛੱਡਣਾ ਨਾ, ਅਤੇ ਲੰਬੇ ਪੈ ਰਹਿਣਾ, ਜਾਂ ਤਾਂ ਮੁੱਖ 'ਤੇ ਚਾਦਰਾ ਲੈ ਲੈਣਾ, ਜਾਂ ਤਾਂ ਇਕੱਲੇ ਇਕਾਂਤ ਦੇ ਵਿੱਚ ਬੈਠ ਕਰਕੇ ਆਪਣੀ ਬਿਰਤੀ ਨੂੰ ਅੰਤਰਮੁਖੀ ਕਰਕੇ ਆਪ ਜੀ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਵਿੱਚ ਲਿਵ ਨੂੰ ਜੋੜ ਲੈਣਾ, ਆਪਣਾ ਧਿਆਨ ਲਾ ਲੈਣਾ। ਐਸੀ ਰੀਤੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਰ ਰਹੇ ਨੇ। ਸੋ ਆਮ ਹੈ ਕਿ ਕਿਸੇ ਦਾ ਵੀ ਜਵਾਕ ਨਾ ਇਸ ਰਾਹ 'ਤੇ ਇਸ ਮਾਰਗ 'ਤੇ ਚੱਲਣ ਲੱਗ ਜਾਏ, ਅਤੇ ਉਹਨੂੰ ਫਿਰ ਜਿਹੜੇ ਨੇ ਵੱਡੇ ਘਰ ਦੇ ਜੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਹ ਤੂੰ ਕਿਹੜੇ ਕੰਮ ਕਰ ਰਿਹਾ, ਇਹ ਕਿਹੜੇ ਪੁੱਠੇ ਕੰਮਾਂ 'ਚ ਲੱਗ ਗਿਆ, ਕਹਿੰਦੇ ਹੀ ਹੈ ਨਾ। ਜੇ ਕਰਕੇ ਸਾਧ ਸੰਗਤ ਜੀ ਕੋਈ ਨੌਜਵਾਨ ਜਿਹੜਾ ਹੈ ਉਹ ਬਹੁਤ ਹੀ ਬਾਣੀ ਪੜ੍ਹੇ, ਸੇਵਾ ਕਰੇ, ਉਹ ਘਰ ਦੇ ਕਹਿੰਦੇ ਕਹਿੰਦੇ ਇਹ ਤਾਂ ਠੀਕ ਹੈ, ਹੁਣ ਥੋੜ੍ਹਾ ਜਿਹਾ ਕੰਮ ਕਾਜ ਵੱਲ ਵੀ ਧਿਆਨ ਦੇ, ਇੱਥੇ ਵੀ ਸਾਡੇ ਵੀ ਕੰਮ ਕਰਨਾ ਕਰ। ਐਸਾ ਸਾਧ ਸੰਗਤ ਜੀ ਲੋਕਾਂ ਦੇ ਮਨ ਵਿੱਚ ਇਹ ਜਿਹੜਾ ਹੈ ਇੱਕ ਵਹਿਮ ਇਹ ਜਿਹੜਾ ਬਹਿ ਗਿਆ ਹੈ ਕਿ ਕਿਧਰੇ ਜਿਹੜਾ ਜੋ ਭਜਨ ਕਰਨ ਵਾਲਾ ਕੋਈ ਜਿਹੜਾ ਬੱਚਾ ਹੈ, ਜਵਾਕ ਹੈ, ਜੋ ਛੋਟੀ ਉਮਰ ਤੋਂ ਹੀ ਲੱਗ ਜਾਵੇ, ਕਿਧਰੇ ਉਹ ਜਿਹੜਾ ਹੈ ਬਹੁਤ ਹੀ ਇਕਾਂਤ ਇਕੱਲਾ ਰਹਿਣ ਨਾ ਲੱਗ ਜਾਵੇ। ਇਸ ਲਈ ਮਾਪਿਆਂ ਨੂੰ ਬੜੀ ਫਿਕਰ ਹੁੰਦੀ ਹੈ, ਪਰ ਸੱਚ ਜਾਣਿਓ ਅਸਲ ਉਮਰ ਹੀ ਜਿਹੜੀ ਹੈ ਨਾ ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਵਾਲੇ ਪਾਸੇ ਲੱਗਣ ਦੀ, ਉਹ ਉਮਰ ਹੀ ਬਾਲਕਪਣ ਹੈ, ਉਹ ਉਮਰ ਹੀ ਜਿਹੜੀ ਹੈ ਉਹ ਛੋਟੀ ਉਮਰ ਹੈ। ਛੋਟੀ ਉਮਰ ਤੋਂ ਹੀ ਜਿਹੜੇ ਇਸ ਮਾਰਗ 'ਤੇ ਲੱਗ ਜਾਂਦੇ ਨੇ ਉਹਨਾਂ 'ਤੇ ਬੜੀ ਛੇਤੀ ਕਿਰਪਾ ਹੋ ਜਾਂਦੀ ਹੈ।
ਚਲੋ ਜੇ ਕਰਕੇ ਛੋਟੀ ਉਮਰ ਦੇ ਵਿੱਚ ਕੋਈ ਨਹੀਂ ਜੁੜਿਆ, ਮਹਾਰਾਜ ਜੀ ਕਹਿੰਦੇ ਫਿਰ ਜਵਾਨੀ ਵਿੱਚ ਕੋਈ ਜੁੜ ਜਾਏ। ਕੋਈ ਜਵਾਨੀ ਵਿੱਚ ਨਹੀਂ ਜੁੜਿਆ ਤਾਂ ਅੱਗੇ ਸਮਾਂ ਜਿੰਨੇ ਚਿਰ ਤੱਕ ਬੰਦਾ ਜਿਉਂਦਾ ਹੈ ਨਾ, ਪਤਾ ਨਹੀਂ ਸਮੇਂ ਦਾ ਉਹਨੂੰ ਪਰਮੇਸ਼ਰ ਨਾਲ, ਰੱਬ ਨਾਲ ਜੁੜ ਜਾਣਾ ਚਾਹੀਦਾ ਹੈ, ਗੁਰੂ ਦੇ ਨਾਲ ਜੁੜ ਜਾਣਾ ਚਾਹੀਦਾ ਹੈ, ਤਾਂ ਹੀ ਉਹਦਾ ਕਲਿਆਣ ਹੈ, ਉਸ ਦਾ ਉਧਾਰ ਹੈ। ਸੋ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੌਤਕ ਵਰਤਾ ਰਹੇ ਨੇ, ਆਪ ਜੀ ਨੇ ਸਾਧ ਸੰਗਤ ਜੀ ਬਹੁਤ ਹੀ ਬੋਲਣਾ ਨਹੀਂ, ਖੇਡਣਾ ਨਹੀਂ, ਚੁੱਪ ਰਹਿਣਾ। ਪਿਤਾ ਜੀ ਨੂੰ ਫਿਕਰ ਪੈ ਗਈ। ਇੱਕ ਦਿਨ ਪਿਤਾ ਬਾਬਾ ਕਾਲੂ ਜੀ ਆਪਣੇ ਪੁੱਤਰ ਨੂੰ ਗੋਦ ਵਿੱਚ ਲੈ ਕਰਕੇ ਮੱਥਾ ਚੁੰਮ ਕਰਕੇ ਬੜਾ ਲਾੜ ਦੁਲਾਰ ਕਰ ਰਹੇ ਨੇ, ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਇਹ ਨਾਨਕ ਜੀ ਤੁਸੀਂ ਸਾਡੇ ਘਰ ਦੇ ਇਕਲੌਤੇ ਇਕੱਲੇ ਜੇ ਇਕੱਲੇ ਹੀ ਪੁੱਤਰ ਹੋ, ਜੇ ਕਰਕੇ ਤੁਸੀਂ ਕੋਈ ਕੰਮ ਨਹੀਂ ਕਰੋਗੇ, ਕਾਰ ਵਿਵਹਾਰ ਦੇ ਪ੍ਰਤੀ ਜਿਹੜਾ ਤੁਹਾਡਾ ਜੇ ਕਰਕੇ ਮਨ ਨਹੀਂ ਲੱਗੇਗਾ ਤਾਂ ਫਿਰ ਕਹਿੰਦੇ ਸਾਡਾ ਕੀ ਹਾਲ ਹੋਵੇਗਾ, ਸਾਨੂੰ ਕਿੰਨੇ ਸਾਂਭਣਾ ਹੈ ਜੇ ਤੁਸੀਂ ਨਹੀਂ ਸਾਂਭੋਗੇ, ਜੇ ਤੁਸੀਂ ਘਰ ਦੇ ਕੰਮ ਨਹੀਂ ਵੇਖੋਗੇ ਤਾਂ ਫਿਰ ਕੌਣ ਵੇਖੇਗਾ। ਆਪਣੇ ਪੁੱਤ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਅਤੇ ਮਨੀ ਮਨ ਸੋਚਦੇ ਨੇ ਕਿਉਂ ਨਾ ਮੈਂ ਆਪਣੇ ਪੁੱਤ ਨਾਨਕ ਜੀ ਨੂੰ ਕਿਧਰੇ ਨਾ ਕਿਧਰੇ ਕੋਈ ਐਸੇ ਕੰਮ ਵਿੱਚ ਲਾਵਾਂ ਜਿਸ ਨਾਲ ਇਹਦਾ ਮਨ ਜਿਹੜਾ ਹੈ ਉਹ ਪਰਚਿਆ ਹੋਇਆ ਰਹੇ, ਭਾਵ ਕਿ ਇੱਕ ਪਾਸੇ ਨਾ ਲੱਗੇ, ਅੰਤਰਮੁਖੀ ਉਦਾਸੀਨ ਹੋ ਕਰਕੇ ਮੇਰਾ ਪੁੱਤ ਨਾ ਬੈਠੇ, ਇਹ ਕੋਈ ਕੰਮ ਕਾਜ ਕਰੇ ਜਿਸ ਨਾਲ ਇਹਦਾ ਮਨ ਲੱਗਿਆ ਰਹੇ। ਸੋ ਪਿਤਾ ਜੀ ਨੇ ਉਹ ਕਿਹੜਾ ਕੰਮ ਲੱਭਿਆ, ਉਹਨਾਂ ਨੇ ਸਾਧ ਸੰਗਤ ਜੀ ਗਾਵਾਂ ਅਤੇ ਮੱਝਾਂ ਨੂੰ ਚਰਾਉਣਾ, ਇਹ ਕੰਮ ਸੋਚਿਆ ਕਿ ਮੈਂ ਹੁਣ ਪੁੱਤ ਨਾਨਕ ਨੂੰ ਇਹ ਕੰਮ ਲਈ ਮੈਂ ਹੁਣ ਤੋਰਾਂਗਾ। ਸੋ ਆਪਣੇ ਪੁੱਤ ਨੂੰ ਸਾਧ ਸੰਗਤ ਜੀ ਕੋਲ ਬਿਠਾ ਕੇ ਗੋਦ ਦੇ ਵਿੱਚ ਪਿਤਾ ਬਾਬਾ ਕਾਲੂ ਜੀ ਸਮਝਾਉਣ ਦਾ ਯਤਨ ਕਰਦੇ ਨੇ, ਕੀ ਆਖਦੇ ਨੇ ਆਓ ਕਵੀ ਜੀ ਅੱਗੇ ਕਥਾ ਦੱਸ ਰਹੇ ਨੇ, ਆਪਾਂ ਰਲ ਮਿਲ ਕਰਕੇ ਸਰਵਣ ਕਰੀਏ, ਵਿਚਾਰਨ ਦਾ ਯਤਨ ਕਰੀਏ। ਉਸ ਤੋਂ ਪਹਿਲੇ ਇੱਕ ਵਾਰੀ ਮਨ ਬਿਰਤਿਆਂ ਨੂੰ ਇਕਾਗਰ ਕਰਕੇ ਝੁਕਾਓ ਗੁਰੂ ਚਰਨਾਂ ਦੇ ਵਿੱਚ ਸੀਸ, ਸਾਰੇ ਗਜ

0: ਬਾਬਾ ਕਾਲੂ ਜੀ ਕਹਿਣ ਲੱਗੇ ਕਿ ਇਹ ਪੁੱਤ ਨਾਨਕ ਜੀ, ਆਪ ਜੀ ਦਾ ਮਨ ਸਦਾਈ ਉਦਾਸ ਰਹਿੰਦਾ, ਆਪ ਜੀ ਬੋਲਦੇ ਨਹੀਂ, ਖੇਡਦੇ ਨਹੀਂ, ਸਾਡੇ ਨਾਲ ਗੱਲਾਂ ਨਹੀਂ ਜੇ ਕਰਦੇ, ਤੁਹਾਡਾ ਮਨ ਕਾਤੋਂ ਸਦੀਵ ਉਦਾਸ ਰਹਿੰਦਾ ਹੈ। ਸੋ ਹੁਣ ਜਿਹੜਾ ਹੈ ਨਾ, ਤੁਸੀਂ ਇੱਕ ਕੰਮ ਕਰੋ, ਘਰ ਵਿੱਚ ਜਿੰਨੇ ਵੀ ਡੰਗਰ ਨੇ, ਮਾਲ ਡੰਗਰ, ਗਾਵਾਂ ਮੱਝਾਂ ਹਨ, ਇਹਨਾਂ ਨੂੰ ਚਰਾਉਣਾ ਕਰੋ। ਆਪ ਜੀ ਇਹਨਾਂ ਨੂੰ ਚਰਾਓਗੇ ਤਾਂ ਘਰ ਵਿੱਚ ਦੁੱਧ ਜਿਹੜਾ ਹੈ ਵਧੀਆ ਹੋਏਗਾ। ਜਿਹੜੇ ਸਾਡੇ ਨੌਕਰ ਚਾਕਰ ਹਨ, ਉਹਨਾਂ ਨੇ ਰੀਤ ਵਿਗਾੜ ਦਿੱਤੀ ਹੈ। ਉਹ ਨਹੀਂ ਸਹੀ ਤਰੀਕੇ ਨਾਲ ਪਸ਼ੂਆਂ ਦਾ ਧਿਆਨ ਰੱਖਦੇ ਨੇ, ਉਹ ਨਹੀਂ ਪਸ਼ੂਆਂ ਨੂੰ ਵੇਖਦੇ। ਜਿਹੜਾ ਸਾਧ ਸੰਗਤ ਜੀ, ਜੋ ਮਾਲਕ ਵੇਖ ਸਕਦਾ, ਨੌਕਰ ਥੋੜ੍ਹੀ ਉਹ ਵੇਖ ਸਕਦਾ। ਭਾਵੇਂ ਅਸੀਂ ਬਹੁਤ ਐਤਵਾਰ ਕਰਦੇ ਹਾਂ ਨੌਕਰਾਂ 'ਤੇ, ਚਾਕਰਾਂ 'ਤੇ, ਪਰ ਮਾਲਕ ਜਿੰਨਾ ਧਿਆਨ ਦੇ ਸਕਦਾ ਉਹ ਨੌਕਰ ਉਹਨਾਂ ਦੇ ਨਹੀਂ ਸਕਦੇ। ਉਹਨਾਂ ਨੇ ਤਾਂ ਦਿਹਾੜੀ ਕਰਨੀ ਹੈ, ਉਹਨਾਂ ਨੇ ਸਾਧ ਸੰਗਤ ਜੀ ਜਿਵੇਂ ਤਿਵੇਂ ਕਰਨਾ। ਕਹਿੰਦੇ ਉਹਨਾਂ ਨੇ ਰੀਤੀ ਵਿਗਾੜਤੀ, ਸਾਡੇ ਜਿੰਨੇ ਵੀ ਪਸ਼ੂ ਨੇ, ਜਿੰਨੇ ਵੀ ਗਾਵਾਂ ਮੱਝਾਂ ਨੇ, ਉਹਨਾਂ ਨੂੰ ਵਿਗਾੜਤਾ। ਤੁਸੀਂ ਹੁਣ ਧਿਆਨ ਦੇ ਕਰਕੇ ਇਹ ਕੰਮ ਕਰੋ, ਉਹਨਾਂ ਨੂੰ ਜੇ ਕਰਕੇ ਤੁਸੀਂ ਚਰਾਉਣ ਲੈ ਕੇ ਜਾਓਗੇ, ਉਹ ਵਧੀਆ ਦੁੱਧ ਘਰ ਵਿੱਚ ਸਾਡੇ ਜਿਹੜਾ ਹੈ ਉਹ ਆਏਗਾ। ਤੁਸੀਂ ਨਿੱਤ ਇਹਨਾਂ ਨੂੰ ਰੋਜ਼ ਲੈ ਕਰਕੇ ਜਾਓ, ਅਤੇ ਹਰਿਆ ਜਿਹੜਾ ਚਾਰਾ ਹੈ, ਹਰਿਆ ਹੋਇਆ ਸੂਖਮ ਜਿਹੜਾ ਆ, ਉਹ ਕੋਮਲ ਕੋਮਲ ਚਾਰਾ ਦੂਰ ਲੈ ਕੇ ਇਹਨਾਂ ਨੂੰ ਬੀਆ ਬਾਣ ਵਿੱਚ ਜਾਣਾ ਕਰੋ, ਉਧਰੋਂ ਇਹਨਾਂ ਨੂੰ ਜਿਹੜਾ ਹੈ ਇਹ ਚਾਰਾ ਚਰਾ ਕੇ ਲਿਆਉਣਾ ਕਰੋ।
1: ਕਹਿਓ ਪ੍ਰੀਤ ਸੋ ਕਰਤ ਦੁਲਾਰਾ,
0: ਤੇ ਬੜੇ ਪ੍ਰੀਤ ਨਾਲ, ਪ੍ਰੇਮ ਨਾਲ, ਦੁਲਾਰ ਦੇ ਕਰਕੇ ਪਸ਼ੂਆਂ ਨੂੰ ਇਹ ਤੁਸਾਂ ਨੇ ਕੰਮ ਕਰਨਾ ਹੈ।
1: ਸ੍ਰੀ ਨਾਨਕ ਵਿਹੇ ਅਨੁਸਾਰਾ,
0: ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਦੀ ਆਗਿਆ ਮੰਨ ਲਈ। ਕਹਿੰਦੇ ਠੀਕ ਹੈ ਪਿਤਾ ਜੀ, ਸਦ ਬਚਨ ਜਿਵੇਂ ਤੁਸੀਂ ਕਹਿੰਦੇ ਹੋ ਅਨੁਸਾਰ, ਜਿਵੇਂ ਸਵੇਰ ਹੋਵੇਗੀ ਅਗਲਾ ਦਿਨ ਚੜ੍ਹੇਗਾ, ਅਸੀਂ ਆਪ ਜੀ ਦਾ ਦੱਸਿਆ ਹੋਇਆ ਕੰਮ ਕਰਾਂਗੇ।
1: ਪਿਤਾ ਜੀ ਹੋਰ ਸਿਧਾਓ,
0: ਹਾਂਜੀ ਹੁਣ ਰਾਤੀ ਜਿਹੜਾ ਹੈ ਅਸੀਂ ਵਿਸ਼ਰਾਮ ਕਰਾਂਗੇ, ਕੱਲ੍ਹ ਸਵੇਰ ਤੋਂ ਅਸੀਂ ਜਿਹੜਾ ਆ ਇਹ ਕੰਮ ਅਸੀਂ ਕਰਾਂਗੇ, ਪਸ਼ੂਆਂ ਨੂੰ ਲੈ ਕਰਕੇ ਚਰਾਉਣ ਲਈ ਜਾਵਾਂਗੇ।
1: ਚਾਰ ਲਿਆਓ
0: ਜੀ, ਹਾਂ ਜਿਵੇਂ ਤੁਸੀਂ ਆਖੋਗੇ, ਸਾਰੇ ਪਸ਼ੂ ਮਾਲ ਡੰਗਰਾਂ ਨੂੰ ਲੈ ਕਰਕੇ, ਪਸ਼ੂਆਂ ਨੂੰ ਅਸੀਂ ਚਰਾ ਕੇ ਲੈ ਕਰਕੇ
1: ਆਵਾਂਗੇ।
0: ਸੋ ਇੰਜ ਉਸ ਦਿਨ ਜਿਹੜਾ ਹੈ ਸੰਧਿਆ ਦਾ ਸਮਾਂ ਹੋਇਆ, ਫਿਰ ਹਨੇਰਾ ਹੋ ਗਿਆ, ਰਾਤ ਦਾ ਸਮਾਂ ਹੋਇਆ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸੁੱਖ ਜਿਹੜਾ ਹੈ ਨੀਂਦ ਦਾ ਉਹ ਲੈਣ ਲੱਗੇ ਹਨ।
1: ਦਾਸਨ ਕੇ ਬੰਧ ਬਿਗੋਏ,
0: ਫਿਰ ਜਿਹੜੇ ਦਾਸਰਿਆਂ ਦੇ ਬੰਧਨ ਕੱਟਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਬੰਧਨਾਂ ਤੋਂ ਛਡਾਉਣ ਵਾਲੇ ਹਨ।
1: ਜੀ ਨਾਨਕ ਕਰਨ ਦੋਏ ਜਾਗੇ,
0: ਐਸੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਰਾਤੀ ਵਿਸ਼ਰਾਮ ਕਰਕੇ ਸਵੇਰੇ ਆਪ ਜੀ ਜਾਗ ਪਏ ਹਨ।
1: ਅਨੁਰਾਗੇ,
0: ਤੇ ਮਨ ਵਿੱਚ ਮਹਾਰਾਜ ਜੀ ਦੇ ਵੀ ਚਾਵ ਹੈ ਕਿ ਅੱਜ ਸਾਨੂੰ ਜਿਹੜਾ ਹੈ ਨਾ ਉਹ ਗਾਵਾਂ ਨੂੰ ਮੱਝਾਂ ਨੂੰ ਚਰਾਉਣ ਦਾ ਕੰਮ ਮਿਲਿਆ ਜੇ। ਮਹਾਰਾਜ ਜੀ ਵੀ ਬੜੇ ਚਾਵ ਨਾਲ ਉੱਠੇ ਹਨ। ਸਭ ਤੋਂ ਪਹਿਲੇ ਉੱਠਦਿਆਂ ਸਾਰੀ ਆਪਣੀ ਸਰੀਰ ਦੀ ਕਿਰਿਆ ਕਰਕੇ ਪਾਤਸ਼ਾਹ ਮਹਾਰਾਜ ਜੀ ਦੌੜ ਕੇ ਭੱਜ ਕੇ ਗਏ ਜਿੱਥੇ ਪਸ਼ੂ ਮਾਲ ਡੰਗਰ ਜਿਹੜੇ ਗਾਵਾਂ ਮੱਝਾਂ ਸੀਗੀਆਂ ਨਾ ਬੱਜੀਆਂ ਹੋਈਆਂ, ਉੱਥੇ ਜਾ ਕਰਕੇ ਆਪ ਮਹਾਰਾਜ ਜੀ ਨੇ ਖੋਲਿਆ ਰੱਸਾ ਜਿਹੜਾ ਹੈ ਉਹ ਕੱਢਿਆ ਹੈ, ਉਹਨਾਂ ਨੂੰ ਖੋਲਿਆ ਹੈ। ਤੇ ਫਿਰ ਨਾਲ ਸਾਰਿਆਂ ਨੂੰ ਆਪਣੇ ਲੈ ਕਰਕੇ ਉਹਨਾਂ ਦੀ ਟੋਲੀ ਬਣਾ ਦਿੱਤੀ ਹੈ, ਸਾਰਿਆਂ ਨੂੰ ਇਕੱਠਾ ਕੀਤਾ ਤੇ ਇਕੱਠਾ ਕਰਕੇ ਟੋਲੀ ਜੀ ਬਣਾ ਕਰਕੇ ਉਹਨਾਂ ਦਾ ਚੁੰਡ ਬਣਾ ਕਰਕੇ ਹੱਥ ਵਿੱਚ ਮਹਾਰਾਜ ਜੀ ਨੇ ਸੋਟੀ ਫੜ ਲਈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਤੇ ਸੋਟੀ ਲੈ ਕਰਕੇ ਸਾਧ ਸੰਗਤ ਜੀ ਹੰਗੂਰਾ ਦਿੰਦੇ ਨੇ, ਜਿਵੇਂ ਗਾਵਾਂ ਮੱਝਾਂ ਨੂੰ ਸਾਧ ਸੰਗਤ ਜੀ ਆਵਾਜ਼ਾਂ ਕੱਢਦੇ ਆ ਨਾ ਹਾਂ ਹੁੰਦੀਆਂ, ਇਵੇਂ ਆਵਾਜ਼ਾਂ ਕੱਢ ਕੇ ਮਹਾਰਾਜ ਜੀ ਸੋਟਾ ਜਿਹੜਾ ਹੈ ਉਹ ਉਹਨਾਂ ਸਾਰੇ ਹੀ ਪਸ਼ੂਆਂ ਨੂੰ ਅੱਗੇ ਲੈ ਕਰਕੇ ਉਹਨਾਂ ਨੂੰ ਤੁਰਾ ਰਹੇ ਹਨ। ਸੋ ਇੰਜ ਉਹਨਾਂ ਸਾਰੇ ਪਸ਼ੂਆਂ ਨੂੰ ਅੱਗੇ ਤੋਰਿਆ, ਮਗਰ ਮਗਰ ਪਾਤਸ਼ਾਹ ਜੀ ਹੱਥ ਵਿੱਚ ਸੋਟਾ ਜਿਹੜਾ ਫੜ ਕਰਕੇ ਸੋਟੀ ਜੀ ਲੈ ਕਰਕੇ ਚੱਲ ਰਹੇ ਹਨ, ਤੇ ਸਾਰੇ ਪਸ਼ੂਆਂ ਨੂੰ ਜਿਹੜਾ ਹੈ ਹਰਾ ਚਾਰਾ ਸੁੱਖ ਪੂਰਾ, ਐਸੇ ਸੁੱਖ ਦੇਣ ਵਾਲੇ ਸਤਿਗੁਰੂ ਮਹਾਰਾਜ, ਜੀਆਂ ਨੂੰ ਸੁੱਖ ਦੇਣ ਵਾਲੇ, ਬੰਦਿਆਂ ਨੂੰ ਸੁੱਖ ਦੇਣ ਵਾਲੇ, ਮਾਨੋ ਕਵੀ ਜੀ ਕਹਿੰਦੇ ਅੱਜ ਪਸ਼ੂਆਂ ਨੂੰ ਵੀ ਸੁੱਖ ਦੇਣ ਲੱਗੇ ਜੇ, ਅੱਜ ਪਸ਼ੂਆਂ ਨੂੰ ਵੀ ਮਹਾਰਾਜ ਜੀ ਜਿਹੜਾ ਹੈ ਉਹ ਹਰਾ ਚਾਰਾ ਚਰਾਉਣ ਦੇ ਲਈ ਲੈ ਜਾ ਰਹੇ ਹਨ।
1: ਗੋਪਾਲ ਜੋ ਪਾਛਲ ਨਾਮਾ,
0: ਕਵੀ ਜੀ ਕਹਿੰਦੇ ਕਹਿੰਦੇ ਜਿਵੇਂ ਪਿਛਲੇ ਯੁੱਗਾਂ ਦੇ ਵਿੱਚ ਗੋਪਾਲ ਆਪ ਜੀ ਦਾ ਨਾਮ ਹੋਇਆ ਹੈ, ਮਾਨੋ ਉਹ ਆਪ ਜੀ ਨਾਮ ਜਿਹੜਾ ਨਾ ਪੂਰਾ ਕਰ ਰਹੇ। ਜੇ ਗੋਪਾਲ ਦਾ ਅਰਥ ਹੁੰਦਾ ਗਵਾਂ ਨੂੰ ਚਰਾਉਣ ਵਾਲਾ, ਜੇ ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਨਾ ਉਹ ਪਰਮੇਸ਼ਰ ਦੇ ਬੜੇ ਹੀ ਰੂਪ ਨੇ, ਕਦੇ ਕੀ ਕਰਦਾ ਤੇ ਖਿਣ ਵਿੱਚ ਕੀ ਕਰਦਾ ਕਿਸੇ ਨੂੰ ਕੋਈ ਪਤਾ ਨਹੀਂ। ਬੇਨ ਕੇ ਬਜੀਆਂ ਕਹੂੰ, ਦੇਨ ਕੇ ਚਰੀਆਂ ਕਹੂੰ, ਲਾਖਨ ਲਵਈਆਂ ਕਹੂੰ, ਸੁੰਦਰ ਕੁਮਾਰ ਹੋ। ਕਦੇ ਸਾਧ ਸੰਗਤ ਜੀ ਬੇਨ ਜਿਹੜੀ ਹੈ ਬਾਂਸੁਰੀ ਜੀ ਲੈ ਕਰਕੇ ਵਜਾਉਣ ਲੱਗ ਜਾਂਦਾ, ਕਦੇ ਆਪ ਗਾਵਾਂ ਨੂੰ ਜਿਹੜਾ ਹੈ ਉਹ ਚਰਾਉਣ ਲੱਗ ਜਾਂਦਾ, ਅਤੇ ਇਹ ਨਾਮ ਹੈ ਪਰਮੇਸ਼ਰ ਦਾ ਗੋਪਾਲ। ਅਤੇ ਕਹਿੰਦੇ ਮਾਨੋ ਉਹੀ ਨਾਮ ਆਪ ਜੀ ਆਪਣਾ ਪੂਰਾ ਕਰ ਰਹੇ ਹੋ। ਪਿਛਲੇ ਯੁੱਗਾਂ ਦੇ ਵਿੱਚ ਵੀ ਕਹਿੰਦੇ ਆਪ ਜੀ ਨੇ ਗੋਪਾਲ ਨਾਮ ਰੱਖ ਕਰਕੇ ਗਵਾਂ ਨੂੰ ਚਰਾਉਣਾ ਕੀਤਾ, ਅਤੇ ਹੁਣ ਵੀ ਮਾਨੋ ਆਪ ਜੀ ਉਹੀ ਜਿਹੜਾ ਹੈ ਪਿਛਲੀ ਰੀਤੀ ਅਨੁਸਾਰ ਇਹਨਾਂ ਗਾਵਾਂ ਨੂੰ ਸੁੱਖ ਦੇ ਰਹੇ ਹੋ।
1: ਪ੍ਰਗਟ ਕਰਤ ਹੈ ਜਨ ਸੁਖ ਧਾਮਾ,
0: ਐਸੇ ਸੁੱਖਾਂ ਦੇ ਧਾਮ, ਸੁੱਖਾਂ ਦੇ ਘਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਹ ਆਪਣਾ ਨਾਮ ਪ੍ਰਗਟ ਕਰ ਰਹੇ ਨੇ। ਗੋਪਾਲ ਗੋ ਨੂੰ, ਮੱਝਾਂ ਨੂੰ ਪਾਲਣ ਵਾਲੇ, ਪਸ਼ੂਆਂ ਨੂੰ ਪਾਲਣ ਵਾਲੇ, ਇੱਕ ਗੋਪਾਲ ਦਾ ਅਰਥ ਹੁੰਦਾ ਧਰਤੀ ਨੂੰ ਵੀ ਪਾਲਣ ਵਾਲੇ, ਇਕੱਲੇ ਪਸ਼ੂਆਂ ਨੂੰ ਨਹੀਂ। ਇਹ ਤਾਂ ਸਾਧ ਸੰਗਤ ਜੀ ਜਿੰਨੇ ਸੰਸਾਰ ਦੇ ਜੀਵ ਨੇ ਨਾ ਇਹ ਸਾਰਿਆਂ ਦਾ ਪੋਖਣ ਪ੍ਰਤਪਾਲਣਾ ਕਰਨ ਵਾਲੇ ਆਪ ਪਰਮੇਸ਼ਰ ਵਾਹਿਗੁਰੂ ਜੀ ਹਨ। ਸੋ ਇਵੇਂ ਸੱਚੇ ਪਾਤਸ਼ਾਹ ਮਹਾਰਾਜ ਮਾਨੋ ਆਪਣਾ ਨਾਮ ਜਿਹੜਾ ਹੈ ਉਹ ਪੂਰਾ ਕਰ ਰਹੇ ਹਨ, ਆਪਣਾ ਨਾਮ ਗੋਪਾਲ ਜਿਹੜਾ ਹੈ ਉਹਦੇ ਮੁਤਾਬਿਕ ਸੁੱਖ ਦੇ ਰਹੇ ਨੇ। ਸਾਰੇ ਪਸ਼ੂਆਂ ਨੂੰ, ਗਾਵਾਂ ਮੱਝਾਂ ਨੂੰ ਲੈ ਕਰਕੇ ਆਪ ਜੀ ਚਰਾਉਣ ਲਈ ਨਿਕਲੇ ਹਨ। ਸੋ ਇਵੇਂ ਮੰਦ ਮੰਦ ਸਾਰੇ ਸਨੇ ਸਨੇ ਹੌਲੇ ਹੌਲੇ ਇਹ ਜਿੰਨੇ ਵੀ ਸੁਰਭੀ ਗਾਵਾਂ ਨੇ, ਕੋਈ ਕਿਹੜੇ ਰੰਗ ਦੀ ਏ, ਕੋਈ ਕਾਲੀ ਜੀ, ਕੋਈ ਸਫੇਦ ਹੈ, ਉਹ ਸਾਰੀ ਸੁਰਬੀ ਕਹਿੰਦੇ ਗਾਵਾਂ ਨੂੰ। ਇੰਜ ਗਾਵਾਂ ਨੂੰ ਮਹਾਰਾਜ ਜੀ ਅੱਗੇ ਤੋਰ ਰਹੇ ਹਨ।
1: ਤੇ
0: ਸਾਰਾ ਦਿਨ ਮਹਾਰਾਜ ਜੀ ਨੇ ਉਸ ਦਿਨ ਨਾ ਗਾਵਾਂ ਨੂੰ ਜਿਹੜਾ ਹੈ ਉਹ ਚਰਾਉਣਾ ਕੀਤਾ, ਉਹਨਾਂ ਨੂੰ ਮਹਾਰਾਜ ਜੀ ਨੇ ਛੱਡ ਦਿੱਤਾ ਉੱਥੇ ਲਿਜਾ ਕੇ ਕੋਈ ਬੀਆਬਾਨ ਦੇ ਵਿੱਚ। ਉਹ ਸਾਰੇ ਖੁਸ਼ੀ ਦੇ ਨਾਲ ਜਿਹੜੀ ਹਰੀ ਘਾਹ ਹੈ ਜਿਵੇਂ ਉਹ ਕਾਂ ਪੱਠੇ ਖਾਉਂਦੇ ਨੇ, ਉਹ ਸਾਧ ਸੰਗਤ ਜੀ ਕਾਂ ਚੁਣ ਚੁਣ ਕਰਕੇ ਗਾਵਾਂ ਨੇ ਖਾਧੀਆਂ ਤੇ ਬੜੇ ਖੁਸ਼ ਹੋਏ ਹਨ।
1: ਭਾਈ ਸਾਂਝਪੁਰ ਦਿਸ ਕੋ ਮੋਰੀ,
0: ਤੇ ਜਿਵੇਂ ਸਾਂਝ ਦਾ ਸਮਾਂ ਹੋ ਗਿਆ, ਸੰਧਿਆ ਹੋ ਗਿਆ, ਸੂਰਜ ਛੁੱਪਣ ਲੱਗਾ ਜੇ, ਉਸ ਸਮੇਂ ਆਪ ਜੀ ਨੇ ਗਾਵਾਂ ਨੂੰ ਮੱਝਾਂ ਨੂੰ ਮੋੜ ਦਿੱਤਾ ਹੈ।
1: ਹਾਏ ਸਵਲੀ ਗੋਰੀ,
0: ਜੀ ਹਾਂ ਮਹਾਰਾਜ ਜੀ ਉਹਨਾਂ ਸਾਰਿਆਂ ਨੂੰ ਹੁਣ ਮੋੜਿਆ, ਹੁਣ ਘਰ ਵਾਪਸ ਆਉਣ ਦੀ ਵਾਰੀ ਆਈ ਹੈ, ਤੇ ਉਹਨਾਂ ਨੂੰ ਮੋੜ ਕਰਕੇ ਘਰ ਵੱਲ ਨੂੰ ਲੈ ਕਰਕੇ ਆ ਰਹੇ ਨੇ। ਕੋਈ ਸਾਵਲ, ਕੋਈ ਕਾਲੀ ਰੰਗ ਦੀ ਹੈ, ਕੋਈ ਗੋਰੀ ਹੈ, ਕਈ ਪ੍ਰਕਾਰ ਦੀਆਂ ਗਾਵਾਂ ਹਨ।
1: ਕਾਲੂ ਹੇਰ ਹਰਖ ਉਰ ਭਾਰੀ,
0: ਤੇ ਬਾਬਾ ਕਾਲੂ ਜੀ ਨੇ ਵੇਖਿਆ ਕਿ ਅੱਜ ਮੇਰਾ ਪੁੱਤ ਘਰ ਦਾ ਜਿਹੜਾ ਇਹ ਕਾਂਬੇ ਬਹੁਤ ਹੀ ਚੰਗੇ ਤਰੀਕੇ ਨਾਲ ਸਾਂਭ ਰਿਹਾ ਹੈ, ਗਾਵਾਂ ਮੱਝਾਂ ਨੂੰ ਚਰਾ ਕਰਕੇ ਲੈ ਕੇ ਆ ਰਿਹਾ, ਮਹਾਰਾਜ ਜੀ ਲੈ ਕਰਕੇ ਆ ਰਹੇ ਸਨ। ਬਾਬਾ ਕਾਲੂ ਜੀ ਨੂੰ ਬੜੀ ਖੁਸ਼ੀ ਹੋਈ ਹੈ।
1: ਲੱਗਿਓ ਕੇ ਲੱਗਿਓ ਮੋਹੇ ਸੁਧਕਾਰੀ,
0: ਇਹ ਸੋਚਦੇ ਨੇ ਬਾਬਾ ਕਾਲੂ ਜੀ ਮੇਰਾ ਪੁੱਤ ਅੱਜ ਸੁਖਕਾਰੀ, ਮੇਰਾ ਸੁੱਤ ਜਿਹੜਾ ਹੈ ਉਹ ਕਾਰੀ ਕੰਮ ਕਰਨ ਲੱਗ ਗਿਆ ਹੈ, ਸੁੱਖ ਦੇਣ ਲੱਗਿਆ ਮੈਨੂੰ, ਕੰਮ ਕਾਜ ਵਿੱਚ ਲੱਗ ਗਿਆ ਹੈ।
1: ਲੱਗਿਓ ਕੇ ਲੱਗਿਓ ਮੋਹੇ ਸੁਧਕਾਰੀ,
0: ਤੇ ਇੰਜ ਜਾਣਦੇ ਨੇ ਕਿ ਮੇਰਾ ਸੁੱਤ ਇਹ ਕੰਮ ਕਾਜ ਕਰਨ ਲੱਗ ਗਿਆ ਹੈ। ਹੁਣ ਇਹਨੇ ਜਿਹੜੀ ਆਪਣੀ ਬਿਰਤੀ ਜੋ ਸੀ ਨਾ ਉਪਰਾਮ ਬਿਰਤੀ ਜੀ ਧਾਰਨ ਕੀਤੀ, ਇੱਕ ਪਾਸੇ ਬਹਿ ਜਾਣਾ ਚੁੱਪ ਹੋ ਕਰਕੇ, ਅਤੇ ਅੱਜ ਵੇਖਦੇ ਨੇ ਕਿ ਪੁੱਤ ਸਾਰਾ ਦਿਨ ਗਾਵਾਂ ਮੱਝਾਂ ਨੂੰ ਪੁੱਤ ਨਾਨਕ ਜਿਹੜਾ ਹੈ ਉਹ ਚਰਾ ਕੇ ਲੈ ਕਰਕੇ ਆਇਆ ਹੈ, ਬੜੀ ਖੁਸ਼ੀ ਹੁੰਦੀ ਹੈ। ਕਹਿੰਦੇ ਨੇ ਮੇਰਾ ਪੁੱਤ ਕੰਮ ਕਾਜ ਵਿੱਚ ਲੱਗਿਆ ਹੈ।
1: ਸਨੇ ਸਨੇ ਪਰ ਚਹਿ ਸਭ ਕਾਮੂ,
0: ਇੰਜ ਸੋਚਦੇ ਨੇ ਮਨੀ ਮਨ ਕਿ ਸਨੇ ਸਨੇ ਹੁਣ ਜਿਹੜਾ ਹੈ ਤੀਰੇ ਹੌਲੇ ਹੌਲੇ ਸਾਰੇ ਜਿੰਨੇ ਵੀ ਕੰਮ ਹਨ ਉਹ ਸਾਡਾ ਪੁੱਤ ਜਿਹੜਾ ਹੈ ਉਹ ਕਰਨ ਲੱਗ ਜਾਏਗਾ, ਸਨੇ ਸਨੇ ਸਾਰੇ ਕੰਮ ਕਰੇਗਾ। ਹਾਂਜੀ, ਜਿਹੜਾ ਇਹ ਉਦਾਸੀਨਤਾ ਦੇ ਵਿੱਚ ਰਹਿੰਦਾ ਸੀ ਨਾ, ਚੁੱਪ ਰਹਿੰਦਾ ਸੀ, ਇਹ ਹੁਣ ਛੱਡ ਕਰਕੇ ਧਾਮੂ ਘਰ ਦੇ ਜਿੰਨੇ ਵੀ ਕੰਮ ਕਾਜ ਹਨ ਉਹ ਸਾਡਾ ਪੁੱਤ ਹੁਣ
1: ਕਰੇਗਾ।
0: ਸੋਇੰਜ ਪਿਤਾ ਜੀ ਨੂੰ ਖੁਸ਼ੀ ਹੋਈ ਇੱਕ ਪਾਸੇ, ਅਤੇ ਸਾਧ ਸੰਗਤ ਜੀ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਲੈ ਕਰਕੇ ਆਏ ਫਿਰ ਗਾਵਾਂ ਮੱਝਾਂ ਨੂੰ ਲਾ ਕਰਕੇ ਮਹਾਰਾਜ ਜੀ ਨੇ ਵਿਹੜੇ ਦੇ ਵਿੱਚ ਉਹਨਾਂ ਨੂੰ ਫਿਰ ਜਿੱਥੇ ਉਹ ਸੀਗੇ ਉਹਨਾਂ ਨੂੰ ਉੱਥੇ ਵਾਪਸ ਪਾ ਦਿੱਤਾ ਤੇ ਫਿਰ ਆਪ ਜੀ ਆ ਕਰਕੇ ਘਰ ਦੇ ਵਿੱਚ ਬਿਰਾਜਣ ਲੱਗੇ ਹਨ।
1: ਸੁੰਦਰ ਕਮਲ ਪ੍ਰਫੁੱਲਤ ਬਦਨਾ,
0: ਸੱਚੇ ਪਾਤਸ਼ਾਹ ਜਿਨ੍ਹਾਂ ਦਾ ਸੋਹਣਾ ਮੁਖੜਾ ਪ੍ਰਫੁੱਲਤ ਬਦਨਾ, ਸਰੀਰ ਜਿਹੜਾ ਹੈ ਸਾਧ ਜੀ ਬਹੁਤ ਹੀ ਸੋਹਣਾ ਮੁਖੜਾ ਜਿਹੜਾ ਹੈ ਉਹ ਕਵਲ ਦੇ ਫੁੱਲ ਵਾਂਗੂ ਜਿਹੜਾ ਖਿੜਿਆ ਹੋਇਆ ਹੈ ਤੇ ਘਰ ਆ ਕਰਕੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਸ਼ਾਦਾ ਛਕਿਆ, ਜਲ ਪਾਣੀ ਪ੍ਰਸ਼ਾਦਾ ਛਕ ਕਰਕੇ ਆਪ ਜੀ ਸੁੱਖ ਲੈਣ ਲੱਗੇ ਹਨ। ਜੀ ਹਾਂ, ਫਿਰ ਆਪ ਜੀ ਪ੍ਰਸ਼ਾਦਾ ਛਕ ਕਰਕੇ ਹੁਣ ਆਪ ਜੀ ਸੁੱਖ ਲੈਣ ਲੱਗੇ ਨੇ। ਆਪ ਜੀ ਮੰਜੇ ਤੇ ਲੰਬੇ ਪੈ ਗਏ ਤੇ ਚਾਦਰਾ ਲੈ ਕਰਕੇ ਆਪਣੇ ਸਰੀਰ ਤੇ ਪਾਈ ਹੈ ਸੌਣ ਲੱਗੇ ਹਨ।
1: ਉਠਿਓ ਵੱਡੀ ਪੁਨ ਸਾਰਾ,
0: ਤੇ ਵੱਡੀ ਪੁਨ ਸਾਰਾ ਜਿੱਦਾਂ ਹੀ ਸਮਾਂ ਹੋ ਗਿਆ ਨਾ, ਵੱਡੀ ਪੁਨ ਸਾਰ ਕਹਿੰਦੇ ਨੇ ਅਜੇ ਸੂਰਜ ਜਿਹੜਾ ਹੈ ਨਾ ਉਹ ਪੂਰਾ ਐਨ ਨਹੀਂ ਚੜਿਆ, ਅਜੇ ਦਿਨ ਜਿਹੜਾ ਹੈ ਜਿਵੇਂ ਮਹਾਰਾਜ ਜੀ ਨੇ ਕਿਹਾ ਨਾ, ਚੀੜੀ ਚੌਕੀ ਪਹੁ ਫੁੱਟੀ ਵਗਣ ਬਹੁਤ ਤਰੰਗ। ਜਦੋਂ ਸਾਧ ਸੰਗਤ ਜੀ ਇਹ ਪੰਛੀਆਂ ਆਵਾਜ਼ਾਂ ਕਰਨ ਲੱਗ ਜਾਂਦੇ ਨੇ, ਦਿਨ ਚੜ ਜਾਂਦਾ ਪਰ ਅਜੇ ਸੂਰਜ ਨਹੀਂ ਆਉਂਦਾ, ਉਹਨੂੰ ਕਹਿੰਦੇ ਵੱਡੀ ਪੁਣਸਾਰ, ਯਾਨੀ ਵੱਡੀ ਸਵੇਰ। ਇੱਕ ਹੋ ਗਈ ਸਵੇਰ, ਇੱਕ ਹੋ ਗਈ ਵੱਡੀ ਸਵੇਰ, ਉਹਨੂੰ ਕਿਹਾ ਗਿਆ ਵੱਡੀ ਸਵੇਰ। ਇਵੇਂ ਮਹਾਰਾਜ ਜੀ ਉਸ ਸਮੇਂ ਸੁੱਤੇ ਹੋਏ ਸਨ ਤੇ ਪਿਤਾ ਬਾਬਾ ਕਾਲੂ ਜੀ ਜਿਹੜੇ ਨੇ ਉਹ ਵੱਡੀ ਸਵੇਰ ਉੱਠ ਖਲੋਤੇ ਹਨ।
1: ਨਾਨਕ ਉੱਠ ਬਚਨ ਉਚਾਰਾ,
0: ਕਹਿਣ ਲੱਗੇ ਆਪਣੇ ਪੁੱਤ ਕੋਲ ਜਾ ਕਰਕੇ ਕਿ ਹੇ ਸੁੱਤ ਨਾਨਕ ਉੱਠ, ਹੁਣ ਸਵੇਰ ਦਾ ਸਮਾਂ ਹੋਇਆ ਹੈ। ਆਪਣੇ ਪੁੱਤ ਨੂੰ ਉਠਾਉਣ ਲੱਗੇ ਹਨ।
1: ਪਿਤਾ ਬੈਨ ਸੁਣ ਕਰ ਜਗ ਸਵਾਮੀ,
0: ਆਪਣੇ ਪਿਤਾ ਜੀ ਦੇ ਬੋਲ ਸੁਣ ਕਰਕੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
1: ਸੁਰਭੀ ਖੋਲ ਪਏ ਅਨੁਗਾਮੀ,
0: ਮਹਾਰਾਜ ਜੀ ਉੱਠਦਿਆਂ ਸਾਰੀ ਮਹਾਰਾਜ ਜੀ ਤਿਆਰ ਹੋ ਗਏ ਤੇ ਤਿਆਰ ਹੋ ਕਰਕੇ ਸੁਰਭੀ ਜਿਹੜੀਆਂ ਗਾਵਾਂ ਮੱਝਾਂ ਨੇ ਉਹਨਾਂ ਨੂੰ ਬੜੇ ਮਹਾਰਾਜ ਜੀ ਛੇਤੀ ਜਾ ਕਰਕੇ ਖੋਲਣ ਲੱਗੇ। ਮਾਨੋ ਮਹਾਰਾਜ ਜੀ ਦੀ ਰੁਚੀ ਹੋ ਗਈ ਇਸ ਕੰਮ ਦੇ ਵਿੱਚ। ਤਾਂ ਹੀ ਤਾਂ ਕਵੀ ਜੀ ਕਹਿੰਦੇ ਨੇ ਨਾ, ਪਿਛਲੇ ਵੀ ਸਮੇਂ ਵਿੱਚ ਆਪ ਜੀ ਯੁੱਗਾਂ ਦੇ ਵਿੱਚ ਇਹ ਆਪਣਾ ਨਾਮ ਰਖਾਇਆ ਗੋਪਾਲ ਕਰਕੇ, ਬੜੀ ਰੁਚੀ ਹੈ। ਕਹਿੰਦੇ ਉੱਠਦਿਆਂ ਸਾਰੀ ਮਹਾਰਾਜ ਜੀ ਤਿਆਰ ਪਰ ਤਿਆਰ ਹੋ ਗਏ ਤੇ ਜਾ ਕਰਕੇ ਆਪਣੀਆਂ ਗਾਵਾਂ ਆਪਣੀਆਂ ਮੱਝਾਂ ਨੂੰ ਮਹਾਰਾਜ ਜੀ ਸਾਂਭਣ ਲੱਗੇ ਨੇ। ਉਹਨਾਂ ਨੂੰ ਖੋਲ ਕਰਕੇ
1: ਖੇਤ ਸੁੰਦਰ ਹਰਿਆਈ
0: ਉਹਨਾਂ ਨੂੰ ਲੈ ਕਰਕੇ ਗਏ ਹੁਣ ਦੂਜੇ ਦਿਨ ਚਰਾਉਣ ਦੇ ਲਈ, ਜਿੱਧਰ ਸੋਹਣੇ ਖੇਤ ਸਨ, ਫਸਲਾਂ ਖੇਤਾਂ ਦੇ ਵਿੱਚ ਸਾਧ ਸੰਗਤ ਜੀ ਲੱਗੀਆਂ ਹੋਈਆਂ ਹਨ।
1: ਬਾਰ ਬਾਰ ਬਾਰੀ ਬਰਿਆਈ,
0: ਜੀ ਹਾਂ, ਮਹਾਰਾਜ ਜੀ ਇੱਕ ਪਾਸੇ ਲੈ ਗਏ ਤੇ ਖੇਤ ਜਿਹੜੇ ਨੇ ਉਹ ਹਰੇ ਭਰੇ ਹਨ, ਫਸਲ ਜਿਹੜੀ ਐਨ ਹਰੀ ਹੋਈ ਹੈ, ਸਾਰੀ ਫਸਲ ਲੱਗੀ ਹੋਈ ਹੈ। ਤੇ ਮਹਾਰਾਜ ਜੀ ਨੇ ਕੀ ਕੀਤਾ, ਉਸ ਖੇਤ ਦੇ ਵਿੱਚ ਸਾਰੇ ਹੀ ਗਾਵਾਂ ਨੂੰ ਮੱਝਾਂ ਨੂੰ ਮਹਾਰਾਜ ਜੀ ਨੇ ਵਾੜ ਦਿੱਤਾ। ਉਹ ਵਾੜੀ ਜੀ ਤੋੜ ਕਰਕੇ ਸਾਰੇ ਗਾਵਾਂ ਮੱਝਾਂ ਉਸ ਹਰੇ ਭਰੇ ਖੇਤ ਦੇ ਵਿੱਚ ਹੀ ਆ ਗਈਆਂ ਹਨ।
1: ਆਪ ਸੋਏ ਗਏ ਹੋਏ ਸੁਖਾਰੇ,
0: ਹੁਣ ਕਿਸੇ ਦੇ ਖੇਤ 'ਚ ਵਾੜ ਕਰਕੇ ਹੁਣ ਮਹਾਰਾਜ ਜੀ ਨੇ ਆਪਣਾ ਸੁਭਾਅ ਵੀ ਤਾਂ ਪ੍ਰਗਟ ਕਰਨਾ। ਪਹਿਲੇ ਦਿਨ ਚੰਗੇ ਤਰੀਕੇ ਨਾਲ ਕਿਧਰੇ ਬੀਆ ਬਾਣ 'ਚ ਲੈ ਕਰਕੇ ਮਹਾਰਾਜ ਜੀ ਨਾ ਉਹ ਚਰਾ ਕਰਕੇ ਲੈ ਕੇ ਆਏ, ਹੁਣ ਦੂਜਾ ਦਿਨ ਸਾਧ ਸੰਗਤ ਜੀ ਦੂਜਾ ਦਿਨ ਲੈ ਗਏ ਥੋੜ੍ਹੇ ਚਿਰ ਥੋੜ੍ਹੀ ਕੁ ਦੂਰੀ 'ਤੇ, ਅਤੇ ਉੱਧਰ ਜਾ ਕਰਕੇ ਕਿਸੇ ਦਾ ਖੇਤ ਸੀਗਾ, ਫਸਲ ਜਿਹੜੀ ਹੈ ਉਹ ਐਨ ਪੂਰੀ ਤਿਆਰ ਸੀਗੀ, ਅਤੇ ਮਹਾਰਾਜ ਜੀ ਨੇ ਉੱਥੇ ਜਿਹੜੀ ਇਹ ਵਾੜੀ ਜਿਹੜੀ ਹੈ ਉਹ ਤੋੜ ਕਰਕੇ ਸਾਰਿਆਂ ਨੂੰ ਵਿੱਚ ਵਾੜ ਦਿੱਤਾ ਉਹਨਾਂ ਦੇ ਖੇਤਾਂ ਦੇ ਵਿੱਚ, ਅਤੇ ਆਪ ਮਹਾਰਾਜ ਜੀ ਸੁੱਖ ਲੈਣ ਲੱਗੇ। ਕੋਈ ਬ੍ਰਿਸ਼ ਜੀ ਸ਼ਾਂ ਦੇ ਹੇਠਾਂ ਆਪ ਜੀ ਲੰਬੇ ਪੈ ਗਏ ਹਨ।
1: ਖੇਤ ਨਹਿ ਅਨੰਤ ਪਧਾਰੇ,
0: ਹਾਂ, ਉਹਨਾਂ ਨੂੰ ਹੁਣ ਕੀ ਸੀਗਾ, ਗਾਵਾਂ ਮੱਝਾਂ ਨੂੰ ਇੰਨਾ ਸੋਹਣਾ ਖੇਤ ਫਸਲ ਤਿਆਰ ਮਿਲ ਗਈ, ਉਹ ਸਾਰੇ ਉਹ ਖੇਤ ਚਰਨ ਲੱਗੇ ਹਨ।
1: ਜਬ ਸਭ ਚਰਗੀ ਗੋ ਧੂਮੀ,
0: ਹਾਂ, ਸਾਰੀ ਗੋ ਧੂਮ। ਇੱਕ ਸਾਧ ਸੰਗਤ ਜੀ, ਗਾਵਾਂ ਮੱਝਾਂ ਨੂੰ ਬਿਨਾਂ ਗੋ ਧੂਮ ਧੰਨ ਕਿਹਾ ਗਿਆ। ਅੱਜ ਕੱਲ੍ਹ ਆਪਾਂ ਕਰੇ ਰੱਖਦੇ ਨਹੀਂ, ਜਿਹਨੂੰ ਪੁੱਛੀਦਾ ਉਹ ਕਹਿੰਦੇ ਬਾਬਾ ਜੀ ਸਾਂਭਣਾ ਬੜਾ ਔਖਾ ਆ, ਕਾਰਨ ਸਾਂਭਣ ਨੂੰ ਕੋਈ ਹੈ ਨਹੀਂ। ਕਰਦੇ ਜੀ ਇੱਕ ਦੋ ਜਿਹੜੇ ਨੇ ਰਹਿੰਦੇ ਨੇ, ਬਾਕੀ ਤਾਂ ਸਾਰੇ ਚਲੇ ਗਏ ਬਾਹਰਲੀ ਮੁਲਕਾਂ 'ਚ, ਸਾਰਿਆਂ ਦੀ ਭੱਜ ਨੱਠ ਲੱਗੀ ਹੋਈ ਹੈ, ਕਰ ਕੋਈ ਰੁਕਣਾ ਹੀ ਨਹੀਂ ਚਾਹੁੰਦਾ। ਪਿਛਲੇ ਯੁੱਗਾਂ ਦੇ ਵਿੱਚ ਨਾ, ਪਿਛਲੇ ਸਮੇਂ ਦੇ ਵਿੱਚ ਕਈ ਪ੍ਰਕਾਰ ਦੇ ਧਨ ਮੰਨੇ ਗਏ। ਇੱਕ ਤਾਂ ਅਸੀਂ ਮਾਇਆ ਰੱਖਦੇ ਹਾਂ, ਇਕੱਲਾ ਇਹ ਮਾਇਆ ਧਨ ਨਹੀਂ, ਇਹ ਪਸ਼ੂ ਵੀ ਧਨ ਹੈ। ਇੱਕ ਪਸ਼ੂ ਧਨ ਹੁੰਦਾ ਸੀ ਜਿਹਦੇ ਵਿੱਚ ਹਾਥੀ ਘੋੜੇ ਅਤੇ ਸਾਧ ਸੰਗਤ ਜੀ ਪਸ਼ੂਆਂ ਗਾਵਾਂ ਮੱਝਾਂ ਇਹ ਸਾਰੇ ਧਨ ਦੇ ਬਰਾਬਰ ਨੇ। ਜੇ ਕਰਕੇ ਤੁਸੀਂ ਸੋਚੋ ਜੇ ਸਾਰੇ ਰੱਖਣ ਤੋਂ ਪਿੱਛੇ ਹਟ ਜਾਣ ਆ ਫਿਰ ਦੁੱਧ ਕੀ ਉਹ ਕਿੱਥੋਂ ਪ੍ਰਾਪਤ ਹੋਏਗਾ, ਕਿੱਥੋਂ ਫਿਰ ਇਹ ਜਿਹੜਾ ਹੈ ਸਾਡਾ ਪੋਸ਼ਣ ਹੋਏਗਾ। ਸੋ ਇਵੇਂ ਇਹ ਇੱਕ ਧਨ ਹੈ, ਇਹਨੂੰ ਧਨ ਕਿਹਾ ਗਿਆ, ਗਾਵਾਂ ਮੱਝਾਂ ਨੂੰ ਨਾ ਧਨ ਕਿਹਾ ਗਿਆ। ਇੱਕ ਔਰ ਬੜੀ ਕਮਾਲ ਦੀ ਚੀਜ਼ ਹੈ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨਾ, ਇਹ ਤਾਂ ਮਹਾਰਾਜ ਜੀ ਨੇ ਇੱਕ ਨਾ ਉਪਰਾਮਤਾ ਦੀ ਬਿਰਤੀ ਧਾਰਨ ਕੀਤੀ ਹੈ। ਜਦੋਂ ਆਪ ਜੀ ਬਾਬੇ ਤਾਰੇ ਚਾਰ ਚੱਖ ਨੌ ਖੰਡ ਪ੍ਰਿਤਮੀ ਸੱਚਾ ਢੋਵਾ ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਆਪ ਜੀ ਨੇ ਚੌ ਉਦਾਸੀਆਂ ਕਰਕੇ ਚਾਰ ਪਾਸੇ ਜਿਹੜਾ ਆ ਸਤਨਾਮ ਦਾ ਮੰਤਰ ਜਿਹੜਾ ਹੈ ਉਹ ਸਾਰੇ ਪਾਸੇ ਫੇਰਾ ਲਾ ਕਰਕੇ ਜਪਾਇਆ, ਲੋਕਾਂ ਨੂੰ ਜਿਹੜਾ ਹੈ ਸਿੱਧਾ ਮਾਰਗ ਸਿੱਖੀ ਦਾ ਮਾਰਗ ਦਰਸਾਇਆ। ਫਿਰ ਵਾਪਿਸ ਆਪ ਜੀ ਕਰਤਾਰਪੁਰ ਸਾਹਿਬ ਆ ਗਏ ਨਾ ਸਾਧ ਸੰਗਤ ਜੀ, ਫਿਰ ਤੋਂ ਮਹਾਰਾਜ ਜੀ ਕਿਰਸਾਣੀ ਵੀ ਕਰਨ ਲੱਗੇ। ਫਿਰ ਮਹਾਰਾਜ ਜੀ ਨੇ ਪਸ਼ੂਆਂ ਅਤੇ ਮਹਾਰਾਜ ਜੀ ਨੇ ਉੱਥੇ ਵੀ ਸਾਧ ਸੰਗਤ ਜੀ ਗਾਵਾਂ ਮੱਝਾਂ ਰੱਖੀਆਂ, ਅਤੇ ਇੰਨੀ ਮਹਾਰਾਜ ਜੀ ਨੂੰ ਪ੍ਰੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਪਸ਼ੂਆਂ ਦੀ ਸੇਵਾ ਕਰਨ ਲਈ ਨਾ ਆਪ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੱਠੇ ਜਿਹੜੇ ਨੇ ਆਪ ਵੱਢ ਵੱਢ ਕੇ ਲੈ ਕੇ ਆਉਣੇ ਅਤੇ ਪਸ਼ੂਆਂ ਨੂੰ ਮਹਾਰਾਜ ਜੀ ਨੇ ਜਿਹੜੇ ਉਹ ਪੱਠੇ ਪਾਉਣੇ, ਇਵੇਂ ਸੇਵਾ ਕਰਨੀ ਪਸ਼ੂਆਂ ਦੀ। ਸਾਧ ਸੰਗਤ ਜੀ ਜਿਨ੍ਹਾਂ ਦੇ ਘਰ ਫਿਰ ਇਹ ਪਸ਼ੂਆਂ ਦੀ ਵੀ ਸੇਵਾ ਆਉਂਦੀ ਹੈ ਨਾ, ਅਤੇ ਉਹਨਾਂ ਦੇ ਘਰ ਸਾਧ ਸੰਗਤ ਜੀ ਫਿਰ ਘਿਓ ਦੁੱਧ ਜਿਹੜਾ ਹੈ ਨਾ ਉਹਦਾ ਕੋਈ ਜਿਹੜਾ ਟੋਟਾ ਨਹੀਂ ਆਉਂਦਾ, ਅਤੇ ਜਿੱਥੇ ਸਾਧ ਸੰਗਤ ਜੀ ਫਿਰ ਘਿਓ ਦੁੱਧ ਹੈ ਉੱਥੇ ਤਾਂ ਆਪੇ ਹੀ ਜਿਹੜੇ ਧਨ ਹੈ ਉਹ ਵਰਤਣਾ ਲੱਗ ਜਾਂਦਾ। ਸੋ ਇਸ ਲਈ ਇਹਨਾਂ ਦੀ ਵੀ ਸੇਵਾ ਹੈ, ਇਹਨੂੰ ਧਨ ਕਿਹਾ ਗਿਆ। ਇੱਕ ਜਿਹੜਾ ਗਾਂ ਨੂੰ ਵੀ ਧਨ ਮੰਨਿਆ ਗਿਆ, ਪਸ਼ੂਆਂ ਨੂੰ ਧਨ ਮੰਨਿਆ ਗਿਆ, ਇੱਕ ਜਿਹੜਾ ਅਸੀਂ ਜ਼ਮੀਨ ਜਾਇਦਾਦ ਕਹਿੰਦੇ ਇਹ ਵੀ ਧਨ ਹੋਇਆ ਕਰਦਾ ਹੈ। ਜ਼ਮੀਨਾਂ ਵੀ ਹੁਣ ਆਪਾਂ ਵੇਚ ਦਿੰਦੇ ਹਾਂ, ਇਸ ਤੋਂ ਤਾਂ ਕੀਮਤੀ ਕੁਛ ਨਹੀਂ। ਫਿਰ ਸਾਧ ਸੰਗਤ ਜੀ ਬਾਕੀ ਧਾਤਾਂ ਨੇ ਕਸੀ ਜਿਹੜਾ ਕਮਾਉਂਦੇ ਹਾਂ ਉਹ ਵੀ ਧਨ ਹੈ। ਇੱਕ ਸਾਧ ਸੰਗਤ ਜੀ ਨਾਮ ਵੀ ਜਿਹੜਾ ਹੈ ਨਾ, ਨਾਮ ਵੀ ਕਮਾਉਣਾ ਇਹ ਵੀ ਕੋਈ ਧਨ ਤੋਂ ਘੱਟ ਨਹੀਂ ਆਉਂਦਾ। ਬੰਦਾ ਸਾਰੀ ਉਮਰ ਮਿਹਨਤ ਕਰਕੇ ਇੱਕ ਉੱਚਾਈ 'ਤੇ ਜਾ ਕਰਕੇ ਆਪਣਾ ਨਾਮ ਜਿਹੜਾ ਹੈ ਨਾ ਉਹ ਬਣਾਉਂਦਾ ਹੈ ਸਮਾਜ ਦੇ ਵਿੱਚ, ਲੋਕਾਂ ਦੇ ਵਿੱਚ, ਅਤੇ ਉਹ ਨਾਮ ਵੀ ਜਿਹੜਾ ਉਹ ਧਨ ਤੋਂ ਘੱਟ ਨਹੀਂ ਆਉਂਦਾ, ਉਹ ਵੀ ਇੱਕ ਧਨ ਹੈ। ਸੋ ਇਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਖੁਸ਼ੀ ਦੇ ਨਾਲ ਉਹਨਾਂ ਗਾਵਾਂ ਮੱਝਾਂ ਨੂੰ ਚਰਾਉਂਦੇ ਨੇ। ਜਦ ਕਹਿੰਦੇ ਸਾਰਾ ਹੀ ਖੇਤ ਜਿਹੜਾ ਹੈ ਨਾ ਕਿਸੇ ਜ਼ਮੀਨਦਾਰ ਦਾ ਖੇਤ ਸੀ, ਮਹਾਰਾਜ ਜੀ ਨੇ ਉੱਧਰ ਹੀ ਵਾੜ ਦਿੱਤੇ ਸਾਰੇ ਪਸ਼ੂਆਂ ਨੂੰ, ਉਹ ਸਾਰਾ ਖੇਤ ਜਿਹੜਾ ਉਹ ਚਰ ਗਏ, ਸਾਰਾ ਖੇਤ ਜਿਹੜਾ ਉਹਨਾਂ ਨੇ ਜਦੋਂ ਖਾਉਣਾ ਕੀਤਾ ਹੈ ਤੇ ਕਹਿੰਦੇ ਜਦੋਂ ਦਿਨ ਹੁਣ ਢਲਣ ਲੱਗਾ, ਜੇ ਸੂਰਜ ਛਪਣ ਲੱਗਾ, ਸੰਧਿਆ ਦਾ ਸਮਾਂ ਹੋਣ ਲੱਗਾ, ਸ਼ਾਮ ਜਦੋਂ ਪੈਣ ਲੱਗੀ, ਉਸ ਸਮੇਂ ਉਸ ਜ਼ਮੀਨ ਦਾ ਮਾਲਕ ਜ਼ਮੀਨਦਾਰ ਜਿਹੜਾ ਸੀ ਕਿਸਾਨ ਉਹ ਆਇਆ ਹੈ। ਉਹ ਵੇਖ ਕੇ ਬੜਾ ਹੈਰਾਨ ਹੋ ਗਿਆ, ਇਹ ਕੀ ਹਾਲ ਹੋ ਗਿਆ ਮੇਰੀ ਫਸਲ ਦਾ, ਫਸਲ ਤਾਂ ਸਾਰੀ ਤਬਾਹ ਹੋ ਗਈ, ਸਾਰੇ ਪਸ਼ੂਆਂ ਨੇ ਆ ਕਰਕੇ ਕਹਿੰਦੇ ਫਸਲ ਨੂੰ ਇਹ ਜਿਹੜਾ ਹੈ ਚਾਰਣਾ ਕੀਤਾ ਹੈ। ਵੇਖ ਕਰਕੇ ਬੜਾ ਦੰਗ ਹੋਇਆ, ਹੈਰਾਨ ਹੋਇਆ ਹੈ, ਕੌਣ ਹੈ ਉਹ ਬੜਾ ਢੀਠ ਮੂਰਖ ਬੰਦਾ ਜਿਹਨੇ ਮੇਰੀ ਫਸਲ ਨੂੰ ਜਿਹੜਾ ਹੈ ਤਬਾਹ ਕਰਕੇ ਰੱਖਤਾ, ਸਾਰੀ ਫਸਲ ਹੀ ਜਿਹੜੀ ਇਹਨਾਂ ਪਸ਼ੂਆਂ ਨੂੰ ਵਾੜ ਕਰਕੇ ਗਾਵਾਂ ਮੱਝਾਂ ਨੂੰ ਚਰਾਉਣੀ ਕੀਤੀ ਹੈ।
1: ਹਾਂ,
0: ਮੈਂ ਬੜੇ ਚਿਰ ਤੱਕ ਜਿਹੜਾ ਹੈ ਇਹਦਾ ਇੰਤਜ਼ਾਰ ਕੀਤਾ, ਬੜੇ ਚਿਰਾਂ ਤੋਂ ਉਡੀਕ ਕੀਤੀ ਕਿ ਕਦੋਂ ਫਸਲ ਤਿਆਰ ਹੋਏਗੀ, ਪਾਣੀ ਨਾਲ ਸਿੰਚਿਆ, ਬੀਜ ਜਿਹੜੇ ਨੇ ਉਹ ਮੈਂ ਆਪ ਹੱਤੀ ਜਿਹੜੇ ਨੇ ਬੀਜ ਜਿਹੜੇ ਨੇ ਉਹ ਥੱਲੇ ਆਪ ਰੱਖੇ ਅਤੇ ਬੀਜ ਇੰਜ ਦੱਬ ਕਰਕੇ ਪਾਣੀ ਨਾਲ ਸਿੰਚਿਆ, ਸਾਂਭ ਸੰਭਾਲ ਕੀਤੀ ਸੀ ਫਸਲਾਂ ਦੀ, ਤਾਂ ਜਾ ਕਰਕੇ ਫਸਲ ਤਿਆਰ ਹੋਈ ਹੈ।
1: ਨਿਡਰ ਸਭ ਖੇਤ ਉਜਾਰੇ,
0: ਕੌਣ ਐਸਾ ਜਿਹੜਾ ਨਿਡਰ ਹੋ ਕਰਕੇ ਜਿਹਨੂੰ ਕੋਈ ਡਰ ਨਹੀਂ, ਜਿਹਨੇ ਮੇਰੇ ਖੇਤ ਚਰਾ ਦਿੱਤੇ ਹਨ। ਇਹ ਕਹਿੰਦੇ ਵੇਖੋ ਕਿਵੇਂ ਗਾਵਾਂ ਆ ਕਰਕੇ ਮਾਣੋ ਇਹਨਾਂ ਦਾ ਹੀ ਇਹਨਾਂ ਲਈ ਬਣਿਆ ਸੀ ਇਹ ਖੇਤ, ਹੁਣ ਉਹਨੂੰ ਗੁੱਸਾ ਚੜਿਆ ਨਾ ਜ਼ਮੀਨਦਾਰ ਨੂੰ ਉਸ ਕਿਸਾਨ ਨੂੰ, ਅਤੇ ਸਾਧ ਸੰਗਤ ਜੀ ਕਹਿਣ ਲੱਗਾ ਇਵੇਂ ਗਾਵਾਂ ਮੱਝਾਂ ਆ ਕਰਕੇ ਮੇਰੇ ਖੇਤ ਵਿੱਚ ਬੈਠੀਆਂ ਨੇ, ਮਾਨੋ ਇਹਨਾਂ ਦੀ ਲਈ ਮੈਂ ਫਸਲ ਜਿਹੜੀ ਹੈ ਇਹ ਤਿਆਰ ਕੀਤੀ ਹੋਈ ਹੋਵੇ।
1: ਲਖੀ ਕਿਨ ਹੈ ਬਿਨ ਖਸਮੀ ਜੈਸੀ,
0: ਕਹਿੰਦੇ ਇੰਜ ਪਹਿਲੀ ਵਾਰੀ ਹੋਇਆ, ਇੰਨੇ ਚਿਰ ਦਾ ਮੈਂ ਤਿਆਰ ਇਹ ਫਸਲ ਨੂੰ ਕਰਦਾ ਆ ਰਿਹਾ ਹਾਂ ਅਤੇ ਇਹ ਸਾਰੀ ਦੀ ਸਾਰੀ ਜਿਹੜੀ ਫਸਲ ਹੁਣ ਤਾਂ ਤਬਾਹ ਹੋ ਗਈ। ਇਹ ਤਾਂ ਕੁਛ ਨਹੀਂ ਰਹੀ, ਇਹ ਆ ਕਰਕੇ ਹੁਣ ਪਸ਼ੂਆਂ ਨੇ ਇਹਨੂੰ ਚਾਰਣਾ ਕੀਤਾ, ਆ ਕਰਕੇ ਵਿੱਚ ਬੈਠੇ ਹਨ।
1: ਬਚ ਉੱਚੇ ਸੁਣ ਸ੍ਰੀ ਗੁਰੂ ਜਾਗੇ।
0: ਜਦੋਂ ਉਸ ਦੇ ਬੋਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਪਏ, ਸੱਚੇ ਪਾਤਸ਼ਾਹ ਮਹਾਰਾਜ ਇੱਕ ਪਾਸੇ ਬਿਰਛ ਦੇ ਹੇਠਾਂ ਮਹਾਰਾਜ ਜੀ ਲੰਬੇ ਪਏ ਹੋਏ ਸਨ, ਸੁੱਖ ਲੈ ਰਹੇ ਸਨ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਗ ਪਏ ਹਨ।
1: ਨਿਕਾਸਨ ਲਾਗੇ।
0: ਫਿਰ ਮਹਾਰਾਜ ਜੀ ਉੱਠ ਗਏ ਨੇ, ਉੱਠ ਕਰਕੇ ਹੁਣ ਆਪਣੇ ਗਾਵਾਂ ਨੂੰ ਮੱਝਾਂ ਨੂੰ ਮਹਾਰਾਜ ਜੀ ਬਾਹਰ ਕੱਢਣ ਲੱਗੇ, ਉਸ ਜ਼ਮੀਨਦਾਰ ਦੇ ਖੇਤ ਦੇ ਵਿੱਚੋਂ ਸਾਰਿਆਂ ਨੂੰ ਬਾਹਰ ਕੱਢਿਆ।

0: ਪਹਿਲੇ ਜੋ ਤੁਸਾਣੇ ਮੇਰੀ ਫਸਲ ਤਬਾਹ ਕੀਤੀ ਹੈ, ਉਜਾੜ ਦਿੱਤੇ ਮੇਰੀ ਫਸਲਾਂ ਨੂੰ, ਪਹਿਲੇ ਤੁਸੀਂ ਇਸ ਦਾ ਜਿਹੜਾ ਹੈ ਭੁਗਤਾਨ ਮੈਨੂੰ ਦੇਣਾ ਕਰੋ। ਜਿੰਨੀ ਮੇਰੀ ਫਸਲ ਤਬਾਹ ਹੋਈ ਹੈ, ਬਰਬਾਦ ਹੋਈ ਹੈ ਤੁਹਾਡੇ ਕਰਕੇ, ਤੁਹਾਡੇ ਪਸ਼ੂਆਂ ਦੇ ਕਰਕੇ, ਤੁਸੀਂ ਇਸ ਦਾ ਭੁਗਤਾਨ ਦਿਓ ਮੈਨੂੰ, ਤੁਸੀਂ ਮਾਇਆ ਦਿਓ ਤਾਂ ਮੈਂ ਛੱਡਾਂਗਾ, ਨਹੀਂ ਤਾਂ ਹੁਣ ਚਲੋ ਮੇਰੇ ਨਾਲ ਰਾਏ ਬੁਲਾਏ ਦੇ ਕੋਲ, ਸਾਡਾ ਹਾਕਿਮ ਹੈ ਤਲਵੰਡੀ ਦਾ ਰਾਏ ਬੁਲਾਰ। ਕਹਿੰਦੇ ਨਹੀਂ ਤਾਂ ਤੁਸੀਂ ਮੇਰੇ ਨਾਲ ਰਾਏ ਬੁਲਾਰ ਜੀ ਕੋਲ ਚੱਲਣਾ ਕਰੋ। ਇੰਜ ਸਾਧ ਸੰਗਤ ਜੀ, ਉਹ ਕਿਰਸਾਨ ਨੇ ਮਹਾਰਾਜ ਨੂੰ ਜਾਣ ਹੀ ਨਹੀਂ ਦਿੱਤਾ ਹੁਣ ਅੱਗੇ ਕਾਰਨ। ਉਹਨੇ ਸਾਰੀਆਂ ਗਾਵਾਂ ਮੱਝਾਂ ਇਕੱਠੀਆਂ ਕਰਕੇ ਉਹਨੂੰ ਆਪਣੇ ਨਾਲ ਲੈ ਕਰਕੇ ਹੁਣ ਜਾ ਰਿਹਾ ਹੈ।
1: ਰਿਸ਼ਪੁਨ ਸ਼ੋਕ ਵਿਖੇ ਮਤ ਤਾਂ ਕੀ,
0: ਉਹਦੀ ਜਿਹੜੀ ਮਤੀ ਹੈ ਕਵੀ ਜੀ ਦੱਸਦੇ ਨੇ, ਉਹ ਬਹੁਤ ਹੀ ਜ਼ਿਆਦਾ ਇੱਕ ਤਾਂ ਗੁੱਸੇ ਦੇ ਵਿੱਚ, ਇੱਕ ਤਾਂ ਸ਼ੋਕ ਦੇ ਵਿੱਚ ਹੈ, ਦੁਖੀ ਹੋਇਆ ਵਿਚਾਰਾ। ਉਹ ਹਰ ਇੱਕ ਨੂੰ ਹੁੰਦਾ ਹੀ ਸਾਧ ਸੰਗਤ ਜੀ, ਦੁੱਖ ਕੋਈ ਫਸਲ ਹੁਣ ਤਿਆਰ ਕਰੇ ਅਤੇ ਉਡੀਕ ਕਰੇ। ਉਹਨੇ ਬਹੁਤ ਹੀ ਮਿਹਨਤ ਦੇ ਨਾਲ ਜਿਹੜੀ ਇਹ, ਹੁਣ ਤਾਂ ਜਿਵੇਂ ਟਰੈਕਟਰ ਆ ਗਏ ਹਨ, ਪਹਿਲੇ ਤਾਂ ਹੱਥੀਂ ਸਾਰਾ ਕੰਮ ਕਰਨਾ ਪੈਂਦਾ ਸੀਗਾ। ਸੋ ਬੜੀ ਉਹਨੇ ਤਿਆਰੀ ਕੀਤੀ ਸੀ ਅਤੇ ਫਸਲ ਤਾਂ ਜਾ ਕਰਕੇ ਤਿਆਰ ਹੋਈ ਹੈ। ਉਹ ਸਾਰੀ ਦੀ ਸਾਰੀ ਸਾਧ ਸੰਗਤ ਜੀ, ਨਾਲੇ ਫਸਲ ਵੀ ਜਿਹੜੀ ਕਣਕ ਦੀ ਸੀਗੀ, ਅਤੇ ਸੋ ਉਹ ਕਹਿਣ ਲੱਗਾ ਜਾਂ ਤਾਂ ਮੈਨੂੰ ਭੁਗਤਾਨ ਦਿਓ ਜਾਂ ਤਾਂ ਰਾਏ ਬੁਲਾਰ ਜੀ ਕੋਲ ਚੱਲਣਾ ਕਰੋ। ਮਹਾਰਾਜ ਜੀ ਚੁੱਪ ਰਹੇ, ਕੁਛ ਨਹੀਂ ਬੋਲੇ। ਫਿਰ ਸਾਰੀਆਂ ਗਾਵਾਂ ਨੂੰ ਮੱਝਾਂ ਨੂੰ ਇਕੱਠਾ ਕਰਕੇ ਉਹ ਆਪਣੇ ਨਾਲ ਹੁਣ ਲੈ ਕਰਕੇ ਜਾ ਰਿਹਾ ਹੈ।
1: ਕਮਲਾਨਨ ਬਚਨ ਉਚਾਰੇ,
0: ਤਾਂ ਮਹਾਰਾਜ ਜੀ ਕਮਲਾਨਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ,
1: ਗੋਧਨ ਤਜ ਦਿਓ ਸ਼ੋਕ ਵਿਸਾਰੇ।
0: ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਗੋ ਧੰਨ ਭਾਈ, ਇਹ ਸਾਡਾ ਧੰਨ ਹੈ, ਸਾਡੀਆਂ ਗਾਵਾਂ ਮੱਝਾਂ ਨੂੰ ਛੱਡ ਦੇਣਾ ਕਰੋ। ਸ਼ੋਕ ਵਿਸਾਰੇ, ਛੱਡ ਦੇ, ਜੋ ਹੋ ਗਿਆ ਹੋ ਗਿਆ, ਗੁੱਸਾ ਨਾ ਮਣਾ। ਇਹ ਦੁੱਖ ਜਿਹੜਾ ਤੂੰ ਮਨ ਕਰਕੇ ਕਰ ਰਿਹਾ ਨਾ, ਇਹਨੂੰ ਛੱਡ ਦੇਣਾ ਕਰ।
1: ਲਬਧ ਤੁਮਰੀ ਹੈ ਜੇਤੀ,
0: ਜੋ ਤੇਰੇ ਭਰਾ ਲਬਧ ਦੇ ਵਿੱਚ ਹੈ ਉਹੀ ਤੈਨੂੰ ਮਿਲੇਗਾ। ਕਾਤੋਂ ਇੰਨਾ ਤੂੰ ਦੁੱਖ ਮਨਾ ਰਿਹਾ, ਗੁੱਸਾ ਕਰ ਰਿਹਾ ਜੇ। ਭਰਾ ਲਬਧ ਦਾ ਅਰਥ ਹੁੰਦਾ ਕਿ ਜੋ ਸਾਨੂੰ ਭਾਗਾਂ ਦੇ ਵਿੱਚ ਲਿਖਿਆ ਗਿਆ ਕਿ ਸਾਨੂੰ ਜੋ ਕੁਛ ਮਿਲਣਾ ਹੈ ਉਹ ਭਾਗਾਂ ਦੇ ਵਿੱਚ ਲਿਖ ਦਿੱਤਾ ਗਿਆ ਅਤੇ ਉਹੀ ਹੋਣਾ ਹੈ, ਉਹਨੂੰ ਪਰਾਲਬਧ ਕਿਹਾ ਗਿਆ। ਉਹਨੂੰ ਕਹਿੰਦੇ ਪਰਾਲਬਧ ਕਰਮ, ਜਿਹੜੇ ਹੋਣੇ ਹੀ ਹੋਣੇ ਹਨ। ਮਹਾਰਾਜ ਜੀ ਕਹਿਣ ਲੱਗੇ, ਜਿੰਨਾ ਕੁ ਤੇਰੇ ਪਰਾਲਬਧ ਦੇ ਵਿੱਚ, ਕਰਮਾਂ ਦੇ ਵਿੱਚ ਸੀ, ਤੇਰੇ ਭਾਗਾਂ ਦੇ ਵਿੱਚ ਸੀ, ਉਹਨਾਂ ਤੈਨੂੰ ਮਿਲੀ ਜਾਣਾ ਹੈ। ਕਾਤੋਂ ਪਾਈ ਇਹ ਜ਼ਮੀਨਦਾਰਾ ਇਹਨਾਂ ਤੋਂ ਗੁੱਸਾ ਕਰਦਾ ਹੈ। ਕੋਈ ਨਹੀਂ, ਚਿੰਤਾ ਨਾ ਕਰੋ, ਪਰਮੇਸ਼ਰ ਵਾਹਿਗੁਰੂ ਬਰਕਤ ਦੇਣ ਵਾਲਾ ਤੇਰੇ ਘਰ ਵਿੱਚ, ਤੇਰੇ ਫਸਲਾਂ ਦੇ ਵਿੱਚ ਬਰਕਤ ਪਾਏਗਾ।
1: ਗ੍ਰਨਹਾਰ ਬਿਗਰ ਸੋ ਜਾਈ,
0: ਨਹੀਂ ਤਾਂ ਕਹਿੰਦੇ ਵੇਖ ਇੱਕ ਗੱਲ ਤੂੰ ਸੋਚਣਾ ਕਰ, ਜੋ ਵਿਗੜਨਾ ਉਹ ਵਿਗੜ ਕੇ ਹੀ ਰਹਿੰਦਾ ਹੈ, ਤੇਰੇ ਮੇਰੇ ਹੱਥ ਦੇ ਵਿੱਚ ਕੁਛ ਹੈ ਨਹੀਂ। ਜਿਹੜੀ ਗੱਲ ਵਿਗੜਨੀ ਹੁੰਦੀ ਉਹ ਵਿਗੜ ਜਾਂਦੀ ਹੈ, ਤੇਰੀ ਫਸਲ ਖਰਾਬ ਹੋਈ ਹੈ, ਹੁਣ ਕਾਹਤੋਂ ਦੁੱਖ ਮਨਾ ਰਿਹਾ ਹੈ। ਲੜਾਈ ਕਰਨ ਨਾਲ ਨਹੀਂ ਤੇਰੀ ਫਸਲ ਨੇ ਮੁੜ ਕੇ ਆ ਜਾਣਾ, ਉਹਨੇ ਨਹੀਂ ਸਵਰ ਜਾਣਾ, ਤੇਰਾ ਕੰਮ ਨਹੀਂ ਸਵਰਨਾ, ਲੜਾਈ ਨਾਲ ਝਗੜੇ ਨਾਲ ਕੁਛ ਨਹੀਂ ਹੁੰਦਾ। ਸੋ ਇਵੇਂ ਹੀ ਤੂੰ ਰੌਲਾ ਜਿਹੜਾ ਹੈ ਪਾਉਂਦਾ ਹੈ। ਕਹਿੰਦੇ ਜਿੰਨਾ ਕੁ ਮਿਲਣਾ ਸੀ ਤੈਨੂੰ ਮਿਲ ਜਾਣਾ, ਚਿੰਤਾ ਨਾ ਕਰ। ਜੇਕਰ ਕੇ ਤੇਰੇ ਭਾਗਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਤੇਰੀ ਫਸਲ ਸਵਰ ਜਾਏਗੀ, ਤੇਰਾ ਕੰਮ ਜਿਹੜਾ ਹੈ ਸਿਰੇ ਚੜ ਜਾਏਗਾ, ਜੋ ਤੂੰ ਸੋਚਿਆ ਜੇ ਤੇਰੇ ਭਾਗਾਂ ਦੇ ਵਿੱਚ ਲਿਖਿਆ ਹੋਇਆ ਹੈ ਉਹ ਤੈਨੂੰ ਜ਼ਰੂਰ ਮਿਲ ਜਾਏਗਾ।
1: ਵਿਗਾੜ ਸਕੇ ਕਹੋ ਕੋਈ,
0: ਉਹਨੂੰ ਕੋਈ ਨਹੀਂ ਵਿਗਾੜ ਸਕਦਾ, ਜਿਹੜਾ ਤੈਨੂੰ ਮਿਲਣਾ ਉਹ ਤੈਨੂੰ ਹੀ ਮਿਲਣਾ, ਭਾਵੇਂ ਜੋ ਮਰਜ਼ੀ ਹੋ ਜਾਏ, ਜੋ ਮਰਜ਼ੀ ਲੋਕਾਂ ਨੇ ਆ ਕਰਕੇ ਸਾਧ ਸੰਗਤ ਜੀ ਵਿੱਚ ਜਿਹੜਾ ਹੈ ਉਹ ਕੋਈ ਨਾ ਕੋਈ ਜਿਹੜਾ ਹੈ ਤੇਰੇ ਕੰਮ ਵਿੱਚ ਅੜਿੱਕੇ ਪਾਉਣੇ ਹੋਣ, ਜਾਂ ਤਾਂ ਕੋਈ ਤੇਰਾ ਨੁਕਸਾਨ ਹੋਣਾ ਹੋਇਆ ਹੋਵੇ, ਜੋ ਤੇਰੇ ਭਾਗਾਂ ਦੇ ਵਿੱਚ ਲਿਖਿਆ ਹੈ ਨਾ ਉਹੀ ਹੋਣਾ ਹੈ। ਸੋ ਇਵੇਂ ਹੀ ਬਹੁਤੀ ਇਸ ਗੱਲ ਦਾ ਰੌਲਾ ਨਾ ਪਾਉਣਾ ਕਰ।
1: ਜਗਤ ਨਾਥ ਕੇ ਹੈ ਸਭ ਹੱਥ,
0: ਸਭ ਜਗਨਨਾਥ ਪਰਮੇਸ਼ਰ ਵਾਹਿਗੁਰੂ ਜੀ ਦੇ ਵਾਸ ਹੱਥ ਵਿੱਚ ਹੈ।
1: ਸੁਣਿਆ ਨਾ ਕਹੂੰ ਦੁਤੀ ਕੀ ਗਾਥਾ,
0: ਕਿਸੇ ਔਰ ਦੀ ਗੱਲ ਨਾ ਸੁਣ, ਨਾ ਮੰਨਣਾ ਕਰ ਭਾਈ, ਜੋ ਕਰਦਾ ਪਰਮੇਸ਼ਰ ਕਰਦਾ ਹੈ, ਜੋ ਕਰਦਾ ਭਲੇ ਲਈ ਕਰਦਾ, ਮਹਾਰਾਜ ਜੀ ਉਸ ਨੂੰ ਸਿੱਖਿਆ ਦੇਣ ਲੱਗੇ ਹਨ।
1: ਜਾਨੀ,
0: ਸੋ ਇਹ ਤੂੰ ਮਨ ਵਿੱਚ ਚੰਗੀ ਤਰ੍ਹਾਂ ਜਾਣ ਲੈਣਾ ਕਰ।
1: ਬਿਥਾਰ ਕਹਾਣੀ,
0: ਜਿਹੜੀ ਗੱਲ ਹੁਣ ਬੀਤ ਗਈ ਹੈ ਉਹਦੀ ਐਵੇਂ ਨਾ ਕਹਾਣੀ ਬਣਾ ਕਰਕੇ ਰੌਲਾ ਪਾਉਣਾ ਕਰ। ਜਿਹੜੀ ਗੱਲ ਬੀਤ ਗਈ, ਜੋ ਲੰਘ ਗਿਆ ਉਹ ਸਾਧ ਸੰਗਤ ਜੀ ਲੰਘੀ ਜਾਣਾ, ਮੁੜ ਕੇ ਥੋੜ੍ਹੀ ਆਉਣਾ। ਤਾਂ ਹੀ ਤਾਂ ਇਹ ਕਹਿੰਦਾ ਨੰਦ ਲਾਲ ਜੀ ਹੋਏ, ਦੋ ਨੰਦ ਲਾਲ ਜੀ ਹੋਏ। ਤੇ ਇੱਕ ਨੰਦ ਲਾਲ ਜੀ ਦਾ

0: ਨਾ ਬਹੁਤ ਹੀ ਆਮ ਤੌਰ ਤੇ ਬਚਨ ਆਪਾਂ ਸੁਣਦੇ ਹਾਂ ਨਾ ਪਾਛੇ ਸਮਝ ਚਲੋ ਨੰਦ ਲਾਲਾ, ਉਹ ਕਹਿੰਦੇ ਨੇ ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ, ਕਹਿੰਦੇ ਜੋ ਪਿੱਛੇ ਹੋ ਗਿਆ ਕਹਿੰਦੇ ਕੋਈ ਨਹੀਂ, ਹੁਣ ਅੱਗੇ ਤੋਂ ਸਮਝਦਾਰੀ ਨਾਲ ਚਲੋ, ਪਿਛਲਾ ਜਿਹੜਾ ਹੋ ਗਿਆ ਨਾ ਜੋ ਬੀਤ ਗਿਆ ਉਹਦੇ ਬਾਰੇ ਬੰਦਾ ਸਿਰਫ ਸੋਚ ਸਕਦਾ, ਤੁਸੀਂ ਕੀ ਅਸੀਂ ਕੀ ਜੋ ਮਰਜ਼ੀ ਹੋਵੇ, ਜਿਹੜੀ ਗੱਲ ਬੀਤ ਗਈ ਜਿਹੜੀ ਗੱਲ ਖਤਮ ਹੋ ਗਈ ਨਾ, ਅਸੀਂ ਕੇਵਲ ਅਤੇ ਕੇਵਲ ਸਾਧ ਸੰਗਤ ਜੀ ਮਿਲ ਕੇ ਸੋਚ ਸਕਦੇ ਹਾਂ, ਫਿਕਰ ਕਰ ਸਕਦੇ ਹਾਂ, ਉਹਨੂੰ ਆਪਾਂ ਪਿੱਛੇ ਜਾ ਕਰਕੇ ਸਮੇਂ ਵਿੱਚ ਬਦਲ ਨਹੀਂ ਜੇ ਸਕਦੇ। ਸੋ ਇਸ ਲਈ ਜਿਹੜੀਆਂ ਗੱਲਾਂ ਹੋ ਗਈਆਂ ਜੋ ਕੁਛ ਹੋ ਗਿਆ ਨਾ ਪਤਾ ਨਹੀਂ, ਵੇਖੋ ਚਲੋ ਆਪਾਂ ਤਾਂ ਇਤਿਹਾਸ ਦੀ ਤਾਂ ਕਥਾ ਨਾਲ ਨਾਲ ਵਿਚਾਰਨੀ ਹੈ, ਪਰ ਕੋਈ ਸਿੱਖਿਆ ਵੀ ਜ਼ਰੂਰ ਆਪਾਂ ਲੈਣੀ ਚਾਹੀਦੀ। ਕਈ ਵਾਰੀ ਕੀ ਹੋ ਜਾਂਦਾ ਨਾ, ਨਿੱਕੀ ਜਿਹੀ ਗੱਲ ਆਉਂਦੀ ਹੈ, ਉਹ ਕੋਈ ਕੁਛ ਬੋਲ ਦਿੰਦਾ ਅਤੇ ਉਹ ਆਪਾਂ ਸਾਰੀ ਉਮਰ ਉਹ ਚੇਤੇ ਰੱਖਦੇ ਹਾਂ, ਸਾਰੀ ਉਮਰ ਸਾਧ ਸੰਗਤ ਜੀ ਭੁੱਲਦੇ ਨਹੀਂ ਗੱਲਾਂ ਨੂੰ, ਚੇਤੇ ਰੱਖਦੇ ਹਾਂ, ਅਤੇ ਕੀ ਮਿਲਣਾ ਰੱਖਣ ਦੇ ਨਾਲ, ਕੀ ਮਿਲ ਜਾਣਾ ਉਹਨੂੰ ਬੋਲ ਕੇ ਕੀ ਮਿਲ ਗਿਆ, ਅਤੇ ਤੁਹਾਨੂੰ ਦਿਲ ਵਿੱਚ ਰੱਖ ਕੇ ਕੀ ਮਿਲ ਗਿਆ। ਸੋ ਮਹਾਰਾਜ ਜੀ ਬੜੀ ਸਿੱਖਿਆ, ਇਹ ਬਹੁਤ ਵਧੀਆ ਸਿੱਖਿਆ ਦਿੰਦੇ ਨੇ ਕਿ ਅੱਗੇ ਤੋਂ ਇਹ ਧਿਆਨ ਰੱਖਣਾ ਹੈ, ਪਾਛੇ ਜੋ ਬੀਤੀ ਸੋ ਬੀਤੀ, ਅੱਗੇ ਸਮਝ ਚਲੋ ਨੰਦ ਲਾਲਾ, ਕਹਿੰਦੇ ਅੱਗੇ ਤੋਂ ਹੁਣ ਹੁਸ਼ਿਆਰੀ ਸਾਵਧਾਨੀ ਨਾਲ ਕਰਨਾ ਚਾਹੀਦਾ, ਪਿਛਲੇ ਸਮੇਂ ਬਾਰੇ ਵਿਚਾਰਨਾ ਕਰੋ, ਆਉਣ ਵਾਲੇ ਸਮੇਂ ਦੀ ਵਿਚਾਰ ਕਰੋ। ਸੋ ਇਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਸਾਨ ਨੂੰ, ਉਸ ਜ਼ਮੀਨਦਾਰ ਨੂੰ ਕਹਿੰਦੇ ਨੇ ਕਿ ਕਾਹਤੋਂ ਇੰਨੀ ਚਿੰਤਾ ਕਰਦਾ ਹੈ, ਕਹਿੰਦੇ ਜਿਹੜੀ ਗੱਲ ਹੁਣ ਬੀਤ ਗਈ ਹੈ ਉਹਦੇ ਬਾਰੇ ਤੂੰ ਐਵੇਂ ਕਹਾਣੀ ਨਾ ਦੱਸਣਾ ਕਰ, ਐਵੇਂ ਵਲ ਵਧਾ ਚੜਾ ਕਰਕੇ ਨਾ ਦੱਸਣਾ ਕਰ, ਤੇਰਾ ਜਿਹੜਾ ਬਚਨ ਹੈ ਨਾ। ਫਿਰ ਜਦੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇੰਝ ਬੋਲਿਆ ਉਸ ਜ਼ਮੀਨਦਾਰ ਨੂੰ, ਉਹਨੇ ਇੱਕ ਵੀ ਬਚਨ ਨਹੀਂ ਸੁਣਿਆ, ਮਹਾਰਾਜ ਜੀ ਦੇ ਬਚਨ ਨੂੰ ਸੁਣ ਕੇ ਉਹਨੇ ਸਗੋਂ ਗੁੱਸਾ ਹੀ ਜਿਹੜਾ ਹੈ ਮਨਾਇਆ ਹੈ। ਕਾਰਨ ਉਹਨੂੰ ਬੜਾ ਦੁੱਖ ਲੱਗਿਆ, ਸ਼ੋਕ ਹੋਇਆ, ਉਹਦੀ ਫਸਲ ਦਾ ਨੁਕਸਾਨ ਹੋ ਗਿਆ, ਤੁਸੀਂ ਉਹਨੂੰ ਇਕੱਲਾ ਗਿਆਨ ਹੀ ਦੇਈ ਜਾਓ ਤਾਂ ਵੀ ਥੋੜ੍ਹੀ ਸਰਨਾ ਸੀਗਾ। ਸੋ ਇੰਝ ਸਾਧ ਸੰਗਤ ਜੀ ਉਹਨੂੰ ਸ਼ੋਕ ਜਿਹੜਾ ਬਹੁਤ ਹੀ ਹੋਇਆ ਸੀ। ਸੋ ਉਹ ਜ਼ਮੀਨਦਾਰ ਜਿਹੜਾ ਗੁਰੂ ਸਾਹਿਬ ਜੀ ਦੀਆਂ ਗੱਲਾਂ ਸੁਣ ਕਰਕੇ ਵੀ ਉਹ ਸ਼ਾਂਤ ਨਹੀਂ ਹੋਇਆ, ਮਨ ਵਿੱਚ ਉਹਦੇ ਗੁੱਸਾ ਚੜਿਆ ਹੋਇਆ ਹੈ। ਇੰਝ ਮਹਾਰਾਜ ਜੀ ਦੇ ਨਾਲ ਨਾ ਝਗੜਾ ਕਰਦੇ ਹੋਏ ਆ ਕਰਕੇ ਉੱਥੇ ਪੁੱਜਿਆ ਹੈ ਜਿੱਥੇ ਰਾਏ ਬੁਲਾਰ ਜੀ ਬੈਠੇ ਹੋਏ ਸਨ। ਰਾਏ ਬੁਲਾਰ ਜੀ ਹਾਕਿਮ ਨੇ ਤਲਵੰਡੀ ਦੇ, ਤਲਵੰਡੀ ਜਿਹੜਾ ਨਗਰ ਹੈ ਨਾ, ਇਹ ਪਿੰਡ ਨਹੀਂ ਸੀ ਸਾਧ ਸੰਗਤ ਜੀ, ਆਪਾਂ ਪਿੰਡ ਕਹਿ ਦਿੰਦੇ ਹਾਂ ਕਈ ਵਾਰੀ ਸਾਡੇ ਤੋਂ ਵੀ ਬੋਲਿਆ ਜਾਂਦਾ, ਪਰ ਤਲਵੰਡੀ ਜਿਹੜਾ ਹੈ ਨਾ ਇੱਕ ਨਗਰ ਹੈ, ਸੁਲਤਾਨਪੁਰ ਵੀ ਨਗਰ ਸੀਗਾ। ਸੋ ਇਸ ਦਾ ਹਾਕਿਮ ਜਿਹੜਾ ਹੈ ਨਾ ਚੌਧਰੀ ਕਹਿ ਲਓ, ਜਿਸ ਦੇ ਕੋਲ ਜਿਹੜੀ ਹੈ ਇਹਦੀ ਸਾਰੀ ਬਾਗਡੋਰ ਦਿੱਤੀ ਗਈ ਹੈ ਸਾਂਭਣ ਦੀ, ਉਹ ਸੀਗੇ ਰਾਏ ਬੁਲਾਰ ਜੀ, ਅਤੇ ਰਾਏ ਬੁਲਾਰ ਜੀ ਦੇ ਪਟਵਾਰੀ ਸਨ ਬਾਬਾ ਕਾਲੂ ਜੀ। ਬਾਬਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ, ਇਹ ਪਟਵਾਰੀ ਸਨ। ਸੋ ਇਵੇਂ ਉਹ ਝਗੜਦੇ ਝਗੜਦੇ ਜ਼ਮੀਨਦਾਰ ਜਿਹੜਾ ਹੈ ਨਾ, ਹੁਣ ਜਿਹੜੀ ਵੀ ਗੱਲ ਹੋ ਗਈ ਜਿਵੇਂ ਪੰਚਾਇਤ ਵਿੱਚ ਪਿੰਡ ਦੇ ਜੀ ਲੈ ਕਰਕੇ ਜਾਂਦੇ ਨਾ, ਚੱਲ ਹੁਣ ਪੰਚਾਇਤ ਵਿੱਚ ਆ ਜਾ ਉੱਧਰ ਗੱਲ ਕਰਾਂਗੇ, ਜੇ ਗੱਲ ਕੋਈ ਨਾ ਮੰਨੇ ਆਪਸ ਦੇ ਵਿੱਚ, ਫਿਰ ਪੰਚਾਇਤ ਸਦਕੇ ਉਹ ਗੱਲ ਕਰਦੇ ਨੇ, ਆਪਣੇ ਵਿਚਾਰ ਰੱਖਦੇ ਨੇ। ਸੋ ਉਹ ਲੈ ਗਿਆ ਹਾਕਿਮ ਦੇ ਕੋਲ, ਰਾਏ ਬੁਲਾਰ ਜੀ ਕੋਲ ਚੱਲ ਕਰਕੇ ਆਇਆ ਹੈ, ਜਾ ਕਰਕੇ ਪੁਕਾਰ ਕੀਤੀ ਹੈ ਰਾਏ ਬੁਲਾਰ ਜੀ ਨੂੰ, ਦੱਸਣਾ ਕੀਤਾ ਹੈ। ਰਾਏ ਬੁਲਾਰ ਜੀ ਬੈਠੇ ਹੋਏ ਸਨ, ਕਹਿਣ ਲੱਗਾ ਉਹ ਜ਼ਮੀਨਦਾਰ ਕਿਸਾਨ ਜਾ ਕਰਕੇ ਕਿ ਮੇਰੀ ਸਾਰੀ ਜਿਹੜੀ ਜ਼ਮੀਨ ਹੈ, ਮੇਰੀ ਖੇਤੀ ਜੋ ਹੈ ਉਹ ਬਰਬਾਦ ਹੋ ਗਈ ਹੈ, ਇਹਨਾਂ ਨੇ ਉਜਾੜ ਦਿੱਤੀ ਹੈ। ਕਹਿੰਦੇ ਦੀਰਘ ਮੇਰੀ ਖੇਤੀ ਬੜੀ ਦੀਰਘ ਸੀ, ਬਹੁਤ ਵਧੀਆ ਫਸਲ ਸੀਗੀ, ਅਤੇ ਉਹ ਫਸਲ ਸਾਰੀ ਇਹਨਾਂ ਦੀਆਂ ਗਾਵਾਂ ਨੇ ਮੱਝਾਂ ਨੇ, ਉਹ ਮੇਰੀ ਸਾਰੀ ਫਸਲ ਜਿਹੜੀ ਹੈ ਉਹ ਚਰਾ ਦਿੱਤੀ ਹੈ। ਅੱਜ ਸਵੇਰੇ ਕਹਿੰਦੇ ਅੱਜ ਦੀ ਗੱਲ ਹੈ, ਰਾਏ ਬੁਲਾਰ ਜੀ ਨੂੰ ਦੱਸਦਾ ਹੈ, ਇਹਨਾਂ ਦੀਆਂ ਮੱਝਾਂ ਨੇ ਗਾਵਾਂ ਨੇ ਉਹ ਸਾਰੀ ਦੀ ਸਾਰੀ ਫਸਲ ਜਿਹੜੀ ਉਹ ਬਰਬਾਦ ਕਰਤੀ, ਸਾਰੀ ਇਹਨਾਂ ਨੇ ਖਾ ਲਈ ਹੈ। ਕਹਿੰਦੇ ਹੇ ਰਾਜਨ, ਹੇ ਰਾਏ ਬੁਲਾਰ ਜੀ, ਇਹ ਜਿਹੜਾ ਪੁੱਤਰ ਹੈ ਨਾ, ਜਿਹੜਾ ਮੇਰੇ ਨਾਲ ਇਹ ਬੱਚਾ ਇਹ ਲੜਕਾ, ਕਹਿੰਦੇ ਇਹ ਤੁਹਾਡੇ ਕੋਲ ਜਿਹੜੇ ਪਟਵਾਰੀ ਹਨ ਨਾ ਉਹਨਾਂ ਦਾ ਪੁੱਤਰ ਹੈ। ਇਹ ਗੱਲ ਦੱਸ ਰਿਹਾ ਕਿਸਾਨ ਰਾਏ ਬੁਲਾਰ ਨੂੰ ਕਿ ਇਹ ਜਿਹਨੂੰ ਮੈਂ ਲੈ ਕਰਕੇ ਆਇਆ, ਇਹਦੀਆਂ ਹੀ ਗਾਵਾਂ ਮੱਝਾਂ ਨੇ ਮੇਰੇ ਖੇਤ ਨੂੰ ਚਰਾਉਣਾ ਕੀਤਾ, ਮੇਰੀ ਫਸਲ ਨੂੰ ਜਿਹੜਾ ਤਬਾਹ ਕੀਤਾ, ਇਹ ਤੁਹਾਡੇ ਪਟਵਾਰੀ ਦਾ ਪੁੱਤਰ ਹੈ।
1: ਭਰਤ ਹਕੂਮਤ ਸੁਰਤ ਵਿਸਾਰੀ,
0: ਤੁਸੀਂ ਕਿਵੇਂ ਹਕੂਮਤ ਕਰ ਰਹੇ ਜੇ ਆਪਣੀ ਸੁਰਤੀ ਨੂੰ ਵਿਸਾਰ ਕਰਕੇ? ਤੁਹਾਨੂੰ ਕਹਿੰਦੇ ਕੋਈ ਖਬਰ ਨਹੀਂ ਤੁਹਾਡੇ ਨਗਰ ਵਿੱਚ ਕੀ ਹੋ ਰਿਹਾ, ਵੇਖੋ ਕਹਿੰਦੇ ਕੀ ਹੋ ਗਿਆ ਤੁਹਾਡੇ ਹੁਕਮ ਦੇ ਵਿੱਚ, ਤੁਹਾਡੇ ਹਕੂਮਤ ਦੇ ਵਿੱਚ ਤੁਹਾਡੀ ਸੁਰਤੀ ਜਿਹੜੀ ਕਿੱਧਰ ਲੱਗੀ ਹੋਈ ਹੈ। ਇੰਝ ਜਾ ਕਰਕੇ ਸਾਧ ਸੰਗਤ ਜੀ ਰਾਏ ਬੁਲਾਰ ਜੀ ਨੂੰ ਵੀ ਮੀਨੇ ਜਿਹੜੇ ਨੇ ਉਹ ਕਿਰਸਾਨ ਨੇ ਮਾਰ ਦਿੱਤੇ ਹਨ, ਦੱਸ ਦਿੱਤੇ ਹਨ। ਇੰਝ ਕਹਿਣ ਲੱਗਾ ਕਿ ਹੇ ਭੂਪਤ, ਹੇ ਰਾਜਨ ਜੀ, ਹੇ ਰਾਏ ਬੁਲਾਰ ਜੀ, ਮੇਰਾ ਨਿਆਏ ਕਰੋ, ਮੈਂ ਨਿਆਏ ਕਰਾਉਣ ਲਈ ਤੁਹਾਡੇ ਕੋਲ ਆਇਆ
1: ਹਾਂ,
0: ਨਹੀਂ ਤਾਂ ਤੁਹਾਡਾ ਨਗਰ ਉਜੜ ਜਾਏਗਾ। ਜੇ ਮੇਰੇ ਨਿਆਏ ਨਹੀਂ ਕਰੋਗੇ ਤਾਂ ਤੁਹਾਡਾ ਨਗਰ ਵੀ ਬਰਬਾਦ ਹੋ ਜਾਏਗਾ। ਗੁੱਸਾ ਚੜਿਆ ਨਾ ਉਹਨੂੰ, ਗੁੱਸੇ ਦੇ ਵਿੱਚ ਬੰਦਾ ਇਹ ਨਹੀਂ ਸੋਚਦਾ ਕੀ ਬੋਲ ਰਿਹਾ। ਕਮਾਲ ਦੀ ਗੱਲ ਹੈ, ਇੱਕ ਵਾਰੀ ਨਾ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਨਾ ਬਹੁਤ ਸਹੀ ਗੱਲ ਦੱਸੀ ਹੈ, ਅਤੇ ਕਈ ਵਾਰੀ, ਇੱਕ ਵਾਰੀ ਨਹੀਂ ਕਈ ਵਾਰੀ ਅਸੀਂ ਅੱਖਾਂ ਨਾਲ ਵੇਖਦੇ ਹਾਂ, ਕਦੋਂ ਕਦੇ ਕਿਸੇ ਨੂੰ ਗੁੱਸਾ ਚੜ ਜਾਏ ਨਾ ਅਤੇ ਮਹਾਰਾਜ ਜੀ ਕਹਿੰਦੇ ਉਹ ਬਾਂਦਰਾਂ ਵਾਂਗੂ ਟੱਪਣ ਲੱਗ ਜਾਂਦਾ। ਕ੍ਰੋਧ ਜਿਹੜਾ ਹੈ ਨਾ, ਕ੍ਰੋਧ ਦੇ ਵਿੱਚ ਕੀ ਹੁੰਦਾ, ਉਹ ਬੰਦੇ ਨੂੰ ਆਪਣੇ ਆਪ ਦੀ ਸੋਝੀ ਵੀ ਨਹੀਂ ਹੁੰਦੀ ਉਹ ਕੀ ਕਰ ਰਿਹਾ। ਮਹਾਰਾਜ ਜੀ ਕਹਿੰਦੇ ਉਹ ਨੱਚਣ ਲੱਗ ਜਾਂਦਾ ਬੰਦਰਾਂ ਵਾਂਗੂ। ਸੋ ਇਵੇਂ ਕੀ ਬੋਲ ਰਿਹਾ ਇਹ ਵੀ ਨਹੀਂ ਪਤਾ ਆਉਂਦਾ। ਕਹਿੰਦੇ ਕ੍ਰੋਧ ਕਰਨਾ ਇਵੇਂ ਹੈ ਜਿਵੇਂ ਤੁਸੀਂ ਕਿਸੇ ਦੇ ਉੱਥੇ ਆ ਬਲਦੇ ਹੋਏ, ਸੜਦੇ ਹੋਏ ਤੁਸੀਂ ਜਿਹੜੇ ਕੋਇਲੇ ਨੇ ਉਹ ਸੁੱਟ ਰਹੇ ਹੋ। ਜਦੋਂ ਤੁਸੀਂ ਸੁੱਟੋਗੇ ਇੱਕ ਤਾਂ ਹੱਥ ਨਾਲ ਫੜੋਗੇ ਅਤੇ ਤੁਹਾਡਾ ਹੱਥ ਵੀ ਸੜਿਆ ਗਿਆ ਨਾ। ਜੇ ਉਹ ਬਲਦੇ ਹੋਏ ਸੜਦੇ ਹੋਏ ਕੋਇਲੇ ਤੁਸੀਂ ਹੱਥ 'ਚ ਰੱਖੋ, ਹਥੇਲੀ 'ਤੇ ਆਪਣੇ ਰੱਖ ਦਿਓ, ਅਤੇ ਸਾਧ ਸੰਗਤ ਜੀ ਤੁਹਾਡੇ 'ਤੇ ਵੀ ਸਾੜ ਪੈਣੀ ਹੈ, ਅਤੇ ਜਿਸ 'ਤੇ ਤੁਸਾਂ ਨੇ ਸੁੱਟਿਆ ਉਸ ਨੂੰ ਵੀ ਦੁੱਖ ਹੋਣਾ। ਇਵੇਂ ਹੀ ਕ੍ਰੋਧ ਹੈ, ਇਹ ਕ੍ਰੋਧ ਜਿਹੜਾ ਹੈ ਨਾ, ਇੱਕ ਤਾਂ ਬੰਦੇ ਨੂੰ ਵੀ ਸਾਧ ਸੰਗਤ ਜੀ ਅੰਦਰੋਂ ਅੰਦਰ ਜਿਹੜਾ ਹੈ ਇਹ ਗਾਲ ਦਿੰਦਾ, ਅਤੇ ਜਿਸ 'ਤੇ ਕੀਤਾ ਗਿਆ ਨਾ ਉਸ 'ਤੇ ਵੀ ਅਸਰ ਹੁੰਦਾ, ਉਸ ਨੂੰ ਵੀ ਦੁੱਖ ਹੁੰਦਾ, ਉਸ ਨੂੰ ਵੀ ਤਕਲੀਫ ਹੁੰਦੀ ਹੈ। ਕ੍ਰੋਧ ਦੇ ਨਾਲ ਇੱਕ ਦਾ ਨਹੀਂ ਦੋ ਬੰਦਿਆਂ ਦਾ, ਜਿਸ 'ਤੇ ਕੀਤਾ ਅਤੇ ਜਿਹਨੇ ਕੀਤਾ ਦੋਵਾਂ ਦਾ ਖਰਾਬਾ ਹੁੰਦਾ ਹੈ। ਤਾਂ ਹੀ ਤਾਂ ਮਹਾਰਾਜ ਜੀ ਨੇ ਕਿਹਾ ਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਲ ਹੈ। ਇਹ ਗਾਲ ਦਿੰਦੇ ਨੇ ਸਰੀਰ ਨੂੰ ਕ੍ਰੋਧ ਦੇ ਵਿੱਚ, ਬੰਦੇ ਦਾ ਆਪਣੇ 'ਤੇ ਕੰਟਰੋਲ ਨਹੀਂ ਆਉਂਦਾ, ਕੀ ਬੋਲੀ ਜਾਂਦਾ ਪਤਾ ਨਹੀਂ ਆਉਂਦਾ, ਮੁੜ ਕੇ ਪਛਤਾਵਾ ਕਰਦਾ ਹੈ। ਇਵੇਂ ਵੇਖੋ ਕਿੰਨਾ ਗੁੱਸਾ ਚੜਿਆ ਕਿਰਸਾਨ ਨੂੰ। ਰਾਏ ਬੁਲਾਰ ਜੀ ਨੂੰ ਕਹਿੰਦਾ, ਅਜੇ ਗੱਲ ਹੀ ਦੱਸੀ ਹੈ ਨਾ, ਅਜੇ ਉਹ ਗੱਲ ਕਰਨਗੇ, ਗੱਲ ਕਰਨ ਤੋਂ ਪਹਿਲਾਂ ਹੀ ਕਹਿਣ ਲੱਗਾ ਜੇ ਮੇਰਾ ਨਿਆਏ ਨਹੀਂ ਕੀਤਾ ਤੁਹਾਡਾ ਸ਼ਹਿਰ ਨਗਰ ਜਿਹੜਾ ਉਹ ਉਜੜ ਜਾਏਗਾ। ਜੇ ਇਵੇਂ ਹੀ ਤੁਹਾਡੇ ਨਗਰ ਦੇ ਵਿੱਚ ਹਰ ਇੱਕ ਦਿਨ ਦਿਨ ਪ੍ਰਤ ਇਵੇਂ ਹੀ ਜਿਹੜੀ ਫਸਲ ਹੈ ਉਹ ਉਜੜ ਜਾਏਗੀ, ਜ਼ਮੀਨਦਾਰਾਂ ਦੀ ਫਸਲ, ਕਿਰਸਾਨਾਂ ਦੀ ਖੇਤੀ ਜੇ ਕਰਕੇ ਖਰਾਬ ਹੋਵੇਗੀ
1: ਤਾਂ
0: ਫਿਰ ਤੁਹਾਡੇ ਨਗਰ ਵਿੱਚ ਕੌਣ ਸੁੱਖ ਨਾਲ ਵਸੇਗਾ, ਕਿਵੇਂ ਗੁਜਰਾਣਾ ਹੋਏਗਾ? ਕੋਈ ਤੁਹਾਡੇ ਨਗਰ ਵਿੱਚ ਨਹੀਂ ਵਸਣਾ ਚਾਹੇਗਾ, ਸਾਡਾ ਗੁਜ਼ਾਰਾ ਕਿਵੇਂ ਹੋਏਗਾ? ਜ਼ਮੀਨਦਾਰਾਂ ਦਾ, ਕਿਰਸਾਨਾਂ ਦਾ, ਖੇਤੀ ਕਰਨ ਵਾਲਿਆਂ ਦਾ ਕਿਵੇਂ ਗੁਜਰਾਣਾ
1: ਹੋਵੇਗਾ?
0: ਜਦੋਂ ਐਵੇਂ ਇਹਨੇ ਬੋਲਿਆ ਨਾ, ਰਾਏ ਬੁਲਾਰ ਜੀ ਨੂੰ ਵੀ ਅੱਗੇ ਉਹ ਬੜਾ ਗੁੱਸਾ ਚੜਿਆ। ਰਾਏ ਬੁਲਾਰ ਜੀ ਗੁੱਸੇ ਵਿੱਚ ਆ ਕਰਕੇ ਤੇ ਉਹਨੂੰ ਵੇਖ ਕੇ ਤੇ ਗੁਰੂ ਨਾਨਕ ਦੇਵ ਜੀ ਵੱਲ ਵੇਖ ਕਰਕੇ ਕਹਿਣ ਲੱਗੇ,
1: ਸਭ ਕੋ ਡਰ ਉਰ ਦੀਨ ਨਿਵਾਰੇ।
0: ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਵੇਖਿਆ, ਉਹਨਾਂ ਦੇ ਕੋਲ ਵੇਖ ਕਰਕੇ ਉਹਨਾਂ ਦੇ ਵੱਲ ਆਪਣੀਆਂ ਨਿਗਾਹ ਜਿਹੜੀਆਂ ਨੇ ਮਾਰ ਕਰਕੇ ਕਹਿ ਰਹੇ ਨੇ, ਕਹਿੰਦੇ ਤੂੰ ਸਾਰਿਆਂ ਦਾ ਡਰ ਜਿਹੜਾ ਨਾ ਆਪਣੇ ਮਨ ਵਿੱਚੋਂ ਘੱਟ ਨਾ ਕੀਤਾ, ਤੈਨੂੰ ਕਿਸੇ ਦਾ ਡਰ ਨਹੀਂ ਹੈ, ਤੈਨੂੰ ਕਿਸੇ ਦਾ ਪੈ ਨਹੀਂ ਹੈ।
1: ਚਾਰਤ ਖੇਤੀ ਸਿਸ ਮਤਵਾਰੇ,
0: ਕਹਿੰਦੇ ਮਸਤਾਨੀ ਬਿਰਤੀ ਹੈ ਤੇਰੀ ਮਤਵਾਰੇ, ਕਮਲਿਆਂ ਵਾਂਗੂ ਕਹਿੰਦੇ ਇਹਨਾਂ ਦੀ ਜਿਹੜੀ ਹੈ ਖੇਤੀ ਸਾਰੀ ਫਸਲ ਤੈਂ ਖਰਾਬ ਕੀਤੀ ਹੈ।
1: ਉਹ
0: ਸਾਧ ਸੰਗਤ ਜੀ ਹੁਣ ਦਾਸ ਗੋਲੇ ਨਾਲ ਹੀ ਸਨ ਰਾਏ ਬੁਲਾਰ ਦੇ, ਉਹ ਜਦੋਂ ਨਾ ਕਿਸੇ 'ਤੇ ਇੱਕ ਵਾਰੀ ਆਵੇ ਨਾ ਉਹ ਨਾਲ ਦੇ ਬੰਦੇ ਵੀ ਛੱਡਦੇ ਨਹੀਂ ਹੁੰਦੇ। ਉਹ ਕਹਿੰਦੇ ਕਿ ਇਹਨੇ ਇਵੇਂ ਕੀਤਾ ਜੀ, ਔਰ ਇਹਨੂੰ ਚਾਰ ਕੁ ਗੱਲਾਂ ਦਿਓ, ਔਰ ਉਹ ਗੁੱਸੇ ਦੇ ਵਿੱਚ ਜਿਹੜਾ ਬੰਦਾ ਉਹਨੂੰ ਔਰ ਗੁੱਸਾਉਂਦੇ ਨੇ। ਉਹ ਨਾਲ ਦੇ ਦਾਸ ਗੋਲੇ ਕਹਿਣ ਲੱਗੇ,
1: ਇਹ ਬਾਰਕ ਮਸਤਾਨਾ,
0: ਕਹਿੰਦੇ ਜੀ ਹਾਂ ਅਸੀਂ ਤਾਂ ਪਹਿਲਾਂ ਹੀ ਦੱਸਿਆ ਸੀ ਇਹ ਬਾਲਕ ਜਿਹੜਾ ਹੈ ਨਾ ਤੁਹਾਡੇ ਪਟਵਾਰੀ ਦਾ ਕਾਲੂ ਜੀ ਦਾ ਪੁੱਤਰ, ਇਹ ਤਾਂ ਮਸਤਾਨਾ ਹੈ, ਇਹ ਤਾਂ ਕਮਲਾ ਹੈ।
1: ਕਾਲੂ ਕੋ ਲਿਆਓ ਬੁਲਾਈ,
0: ਕਹਿੰਦੇ ਤੁਸੀਂ ਹੁਣ ਕਾਲੂ ਜੀ ਨੂੰ ਸਦੋ ਇੱਥੇ, ਉਹੀ ਆ ਕਰਕੇ ਹੁਣ ਦੱਸਣਗੇ।
1: ਉਜਾਰਾ ਜਿਹਨੂੰ ਉਜਰਾਈ,
0: ਜਿਸ ਨੇ ਇਹ ਖੇਤੀ ਉਹਨਾਂ ਦੇ ਪੁੱਤਰ ਨੇ ਵਿਗਾੜ ਦਿੱਤੀ ਹੈ ਨਾ, ਉਜਾੜ ਦਿੱਤੀ ਹੈ ਫਸਲਾਂ ਜਿਹੜੀਆਂ ਨੇ ਉਹ ਚਰਾ ਕਰਕੇ ਪਸ਼ੂਆਂ ਤੋਂ, ਕਹਿੰਦੇ ਹੁਣ ਇਹਦਾ ਨਿਰਣੈ ਕਾਲੂ ਜੀ ਕਰਨਗੇ, ਉਹੀ ਦੱਸਣਗੇ ਕੀ ਕੀਤਾ ਜਾਵੇ।
1: ਕਾਲੂ ਆਹੂਤਾ,
0: ਸੋ ਇਹ ਜੇ ਇੱਕ ਸੇਵਾਦਾਰ ਜਿਹੜਾ ਉਹ ਭੱਜ ਕੇ ਦੌੜ ਕਰਕੇ ਕਾਲੂ ਜੀ ਦੇ ਘਰ ਗਿਆ ਹੈ, ਉਹ ਜਾ ਕੇ ਕਹਿਣ ਲੱਗਾ ਬਾਬਾ ਕਾਲੂ ਜੀ ਮੇਰੇ ਹੁਣ ਨਾਲ ਚਲੋ, ਆ ਕਰਕੇ ਆਪਣੀ ਭੂਤ ਦੀ, ਆਪਣੇ ਦੁਲਾਰੇ ਸਪੁੱਤਰ ਦੀ ਕਰਤੂਤ ਵੇਖਣਾ ਕਰੋ। ਕਹਿੰਦੇ ਉਸਨੇ ਕੀ ਕੀਤਾ ਕਿ ਵੇਖੋ ਕੋਈ ਅਮੁਕ ਕੋਈ ਜਿਹੜਾ ਬੰਦਾ ਉਸ ਦੀ ਕਿਸਾਨ ਦੀ ਖੇਤੀ ਜਿਹੜੀ ਹੈ ਨਾ ਉਹ ਸਾਰੀ ਦੀ ਸਾਰੀ
1: ਭਾਰਤ ਹੈ ਨਾ ਸਭ ਦੀਨ ਉਜਾਰਾ,
0: ਪਸ਼ੂਆਂ ਨੂੰ ਵਿੱਚ ਗਾਵਾਂ ਮੱਝਾਂ ਨੂੰ ਉਹਦੀ ਖੇਤੀ ਦੇ ਵਿੱਚ ਵਾੜ ਕਰਕੇ, ਖੇਤਾਂ ਵਿੱਚ ਵਾੜ ਕਰਕੇ ਉਹਨਾਂ ਦੀ ਫਸਲ ਜਿਹੜੀ ਹੈ ਉਹ ਤਬਾਹ ਬਰਬਾਦ ਕਰ ਦਿੱਤੀ ਹੈ, ਚਰਾਉਣੀ ਕੀਤੀ ਹੈ।
1: ਮਨ ਮਹਿ ਤਿੰਨ ਦੁੱਖ ਪਾਵਾ,
0: ਜਦੋਂ ਬਾਬਾ ਕਾਲੂ ਜੀ ਨੇ ਬੋਲ ਸੁਣੇ ਨਾ, ਕਾਲੂ ਜੀ ਨੂੰ ਬੜਾ ਦੁੱਖ ਲੱਗਿਆ, ਕਹਿੰਦੇ ਕੀ ਗੱਲ ਹੋ ਗਈ, ਕੀ ਕਰਤਾ ਸਾਡੇ ਪੁੱਤਰ ਨੇ, ਬੜਾ ਦੁੱਖ ਮਨਾਇਆ ਹੈ।
1: ਨਕਬ ਸੁਖ ਨਾ ਦਿਖਾਵਾ,
0: ਆਪਣੇ ਮੁਖ ਤੋਂ ਕਹਿਣ ਲੱਗੇ ਕਿ ਸੁੱਤ ਨਾਨਕ, ਕਹਿੰਦੇ ਮੇਰੇ ਪੁੱਤਰ ਨੇ ਕਹਿੰਦੇ ਕਦੇ ਸੁਖੀ ਨਹੀਂ ਸਾਨੂੰ ਜਿਹੜਾ ਹੈ ਉਹ ਦਿੱਤਾ, ਨਾ ਤਾਂ ਸੁੱਖ ਦਿਖਾਇਆ, ਕਹਿੰਦੇ ਕਦੇ ਸੁੱਖ ਨਹੀਂ ਦਿੱਤਾ। ਵੇਖੋ ਸੰਸਾਰ ਨੂੰ ਸੁੱਖ ਦੇਣ ਵਾਲੇ ਜਿਨ੍ਹਾਂ ਨੇ ਸਾਧ ਸੰਗਤ ਜੀ ਇੱਕ ਇੱਕ ਜਿਹੜੇ ਜੀਵ ਜੰਤੂ ਦੇ ਲਈ ਜਿਹੜਾ ਹੈ ਉਹ ਸਦੀਵ ਸੁੱਖ ਬਾਰੇ ਜਿਹੜਾ ਸੋਚਿਆ ਅਤੇ ਉਹਨਾਂ ਨੂੰ ਸੁੱਖ ਦੇਣਾ ਕੀਤਾ, ਅਤੇ ਉਹਨਾਂ ਦੇ ਬਾਬਤ ਕਹਿੰਦੇ ਪਿਤਾ ਜੀ ਨੇ ਕੀ ਕਹਿ ਦਿੱਤਾ ਕਿ ਤੁਸਾਂ ਨੇ ਸਾਨੂੰ ਸੁਖੀ ਨਹੀਂ ਜੇ ਦਿੱਤਾ। ਇਹੀ ਹੈ ਨਾ ਕਾਰਨ, ਪਿਛਲੇ ਦਿਨ ਵੀ ਦਾਸ ਨੇ ਗੱਲ ਕੀਤੀ ਕਿ ਬਾਬਾ ਕਾਲੂ ਜੀ ਨਾ ਮਹਾਰਾਜ ਜੀ ਦੇ ਅਸਲ ਸਰੂਪ ਤੋਂ ਅਣਜਾਣ ਨੇ, ਕਾਰਨ ਇਹ ਮਹਾਰਾਜ ਜੀ ਨੇ ਹੀ ਉਹਨਾਂ ਨੂੰ ਅਣਜਾਣ ਰੱਖਿਆ। ਸੋ ਇਸ ਲਈ ਇਹੋ ਜਿਹੇ ਉਹ ਬੋਲ ਜਿਹੜੇ ਨੇ ਫਿੱਕੇ ਬੋਲ ਬੋਲਦੇ ਨੇ, ਕਹਿੰਦੇ ਸਾਡੇ ਪੁੱਤਰ ਨੇ ਕਦੇ ਵੀ ਸਾਨੂੰ ਸੁੱਖ ਦਾ ਦਿਨ ਨਹੀਂ ਦਿਖਾਇਆ ਹੈ।
1: ਪ੍ਰਿਤ ਸੰਗ ਪਹੁੰਚਤ ਪਹਾ ਤਹਿਵਾ,
0: ਫਿਰ ਆਪਣੇ ਦਾਸਾਂ ਨੂੰ ਨਾਲ ਲੈ ਕਰਕੇ ਬਾਬਾ ਕਾਲੂ ਜੀ ਜਿਹੜੇ ਨੇ ਰਾਏ ਬੁਲਾਰ ਜੀ ਕੋਲ ਪੁੱਜੇ ਹਨ।
1: ਰਾਏ ਨਿਕਟ ਸ੍ਰੀ ਨਾਨਕ ਜਹਿਵਾ,
0: ਜਿੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਰਾਏ ਬੁਲਾਰ ਜੀ ਕੋਲ ਸਨ, ਆਪਣੇ ਦਾਸਰਿਆਂ ਨੂੰ ਲੈ ਕੇ ਬਾਬਾ ਕਾਲੂ ਜੀ ਆ ਪੁੱਜੇ ਹਨ। ਤੇ ਪਿਖ ਬੁਲਾਰ ਕਹਿ ਵਾਕ ਕਠੋਰਾ, ਰਾਏ ਬੁਲਾਰ ਜੀ ਵੇਖਦੇ ਨੇ ਕਿ ਬਾਬਾ ਕਾਲੂ ਜੀ ਆ ਗਏ, ਤੇ ਕਾਲੂ ਜੀ ਨੂੰ ਵੇਖ ਕਰਕੇ ਕਠੋਰ ਜਿਹੜੇ ਨੇ ਬਚਨ ਉਹ ਜਿਹੜੇ ਨੇ ਬਾਬਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਬੋਲਦੇ ਹਨ।
1: ਕਾਲੂ ਤੁਝ ਭੈ ਨਹਿ ਥੋੜਾ,
0: ਕਹਿਣ ਲੱਗੇ ਕਿ ਹੇ ਕਾਲੂ ਤੈਨੂੰ ਥੋੜਾ ਜਿਹਾ ਵੀ ਪੈ ਨਹੀਂ ਹੈ। ਬਾਬਾ ਕਾਲੂ ਜੀ ਨੂੰ ਦੱਸਿਆ ਰਾਏ ਬੁਲਾਰ ਨੇ, ਹਾਕਿਮ ਹੈ ਸਾਧ ਸੰਗਤ ਜੀ, ਇਹ ਨਗਰ ਦਾ ਮਾਲਕ ਹੈ। ਉਹ ਕਹਿਣ ਲੱਗਾ ਕਹਿੰਦੇ ਤੇਰੇ ਮਨ ਵਿੱਚ ਥੋੜਾ ਜਿਹਾ ਵੀ ਪੈ ਨਹੀਂ ਹੈ, ਕਹਿੰਦੇ ਕੋਈ ਡਰ ਨਹੀਂ ਹੈ ਤੈਨੂੰ, ਇਹ ਗਵਾਂ ਚਰਾਉਣ ਦੇ ਲਈ ਆਪਣੇ ਮਸਤਾਨੇ ਪੁੱਤ ਨੂੰ ਭੇਜ ਦਿੱਤਾ, ਘੱਲ ਦਿੱਤਾ। ਜੇ ਜਿਹੜਾ ਮਸਤਾਨਾ ਹੈ ਦਿਨੇ ਰਾਤ ਮਸਤਾਨੇ ਬਿਰਤੀ ਵਿੱਚ ਰਹਿੰਦਾ ਉਹਨੂੰ ਤੈਂ ਜਿਹੜੇ ਇਹ ਗਵਾਂ ਚਰਾਉਣ ਦਾ ਕੰਮ ਜਿਹੜਾ ਇਹ ਦਿੱਤਾ ਹੈ, ਜਿਹਨੇ ਵੇਖ ਹੁਣ ਕੀ ਕੀਤਾ ਹੈ, ਜਿਸ ਪੁੱਤਰ ਨੂੰ ਭੇਜਿਆ ਨਾ ਗਾਵਾਂ ਮੱਝਾਂ ਚਰਾਉਣ ਦੇ ਲਈ ਉਹਨੇ ਲੋਕਾਂ ਦੀ ਫਸਲ ਜਿਹੜੀ ਹੈ ਖੇਤੀ ਜਿਹੜੀ ਹੈ ਉਹ ਬਰਬਾਦ ਕੀਤੀ ਹੈ।
1: ਜੋ ਕਰਮ ਨਿਭੈ ਕਿਉਂ ਕਰ ਹੈ,
0: ਇਹ ਐਵੇਂ ਕਾਤੋ ਕਰਮ ਕਰਦਾ ਹੈ ਨਿਰਭੈ ਹੋ ਕਰਕੇ, ਤੇਰੇ ਪੁੱਤ ਨੂੰ ਕਿਸੇ ਦਾ ਡਰ ਨਹੀਂ, ਤੇਰਾ ਡਰ ਨਹੀਂ, ਇਹਨੂੰ ਰਾਏ ਬੁਲਾਰ ਜੀ ਦੱਸਦੇ ਹਨ। ਹੁਣ ਤੂੰ ਜਿਹੜਾ ਇਹ ਕੰਮ ਹੋਇਆ ਨਾ, ਇਸ ਜ਼ਮੀਨਦਾਰ ਇਸ ਕਿਸਾਨ ਦਾ ਜੋ ਨੁਕਸਾਨ ਹੋਇਆ, ਜੋ ਤੁਹਾਡੀਆਂ ਗਾਵਾਂ ਮੱਝਾਂ ਨੇ ਇਹਨਾਂ ਦੇ ਫਸਲ ਨੂੰ ਚਰਾ ਕਰਕੇ ਨੁਕਸਾਨ ਕੀਤਾ, ਤੁਸੀਂ ਇਸ ਦਾ ਭੁਗਤਾਨ ਹੁਣ ਜਿਹੜਾ ਹੈ ਦੇਣਾ ਕਰੋ।
1: ਸੁਣ ਕਰ ਸ੍ਰੀ ਨਾਨਕ ਬਾਣੀ,
0: ਇੰਜ ਕਹਿ ਕਰਕੇ ਜਦੋਂ ਸਾਧ ਸੰਗਤ ਜੀ ਰਾਏ ਬੁਲਾਰ ਨੇ ਤਾੜਨਾ ਦਿੱਤੀ ਨਾ ਬਾਬਾ ਕਾਲੂ ਜੀ ਨੂੰ, ਤੇ ਦੂਜੇ ਪਾਸੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹ ਫਿਰ ਕਹਿਣ ਲੱਗੇ,
1: ਬੋਲੇ ਕਲਾਵਾਨ ਗੁਣ ਖਾਨੀ,
0: ਜੀ ਹਾਂ ਕਲਾਵਾਨ ਸ਼ਕਤੀਆਂ ਦੇ ਮਾਲਕ, ਕਰਾਮਾਤਾਂ ਦੇ ਮਾਲਕ, ਪਲ ਵਿੱਚ ਕੀ ਨਹੀਂ ਕਰ ਸਕਦੇ, ਐਸੀ ਗੁਣਾਂ ਦੀ ਖਾਣ, ਗੁਣਾਂ ਦੇ ਖਜ਼ਾਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਹਨ।
1: ਬਿਗਨ ਨਾ ਖੇਤੀ ਮਹਿ ਕਿਨ ਕੀਨਾ,
0: ਕਹਿੰਦੇ ਮੇਰੀ ਗੱਲ ਤਾਂ ਸੁਣ ਲਓ, ਇਸ ਦੇ ਖੇਤੀ ਦੇ ਵਿੱਚ ਕੋਈ ਵਿਘਨ ਨਹੀਂ ਪਿਆ, ਕੋਈ ਇਸ ਦੀ ਖੇਤੀ ਦੇ ਵਿੱਚ ਜਿਹੜਾ ਹੈ ਫਸਲਾਂ ਦੇ ਵਿੱਚ ਕੋਈ ਵਿਘਨ ਨਹੀਂ ਪਿਆ, ਕੋਈ ਨੁਕਸਾਨ ਜਿਹੜਾ ਹੈ ਜਿਸਦਾ ਇਹ ਖਾਮਿਆਜ਼ਾ ਮੰਗ ਰਿਹਾ ਨਾ, ਕਹਿੰਦੇ ਇਹਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਤੇ ਕਾਤੋਂ ਭਾਈ ਤੁਸੀਂ ਸਾਡੇ ਤੋਂ ਇਹਦਾ ਖਾਮਿਆਜ਼ਾ ਉਜਾਰਾ ਜਿਹੜਾ ਹੈ ਭੁਗਤਾਨ ਲੈਣਾ ਚਾਹੁੰਦੇ ਹੋ? ਕਹਿੰਦੇ ਕੋਈ ਨੁਕਸਾਨ ਹੀ ਨਹੀਂ ਹੋਇਆ, ਕੀ ਤੁਸੀਂ ਸਾਡੇ ਕੋਲੋਂ ਮੰਗ ਰਹੇ ਹੋ?
1: ਖੇਤ ਕੋ ਪਾਤ ਨਹੀਂ ਪਾਤੇ।
0: ਮਹਾਰਾਜ ਜੀ ਕਹਿੰਦੇ ਜੇ ਕਰਕੇ ਇਸ ਦੇ ਖੇਤ ਦੇ ਵਿੱਚ ਇਸ ਦੀਆਂ ਫਸਲਾਂ ਦਾ ਇੱਕ ਵੀ ਜਿਹੜਾ ਪਾਤ ਹੈ, ਜੇ ਕਰਕੇ ਉਹ ਵੀ ਜਿਹੜਾ ਟੁੱਟਿਆ ਹੋਇਆ ਹੋਵੇ, ਉਸ ਦਾ ਵੀ ਜੇ ਕਰਕੇ ਨੁਕਸਾਨ ਹੋਇਆ ਹੋਵੇ, ਤਾਂ ਅਸੀਂ ਤੁਸੀਂ ਜੋ ਆਖੋਗੇ ਮੰਨਣ ਨੂੰ ਤਿਆਰ
1: ਹਾਂ।
0: ਪਹਿਲੇ ਜਾ ਕਰਕੇ ਤਾਂ ਵੇਖੋ, ਕਹਿੰਦੇ ਇਵੇਂ ਹੀ ਸਾਡੇ ਨਾਲ ਬਾਦ ਝਗੜਾ ਕਰਦੇ ਹੋ, ਇਵੇਂ ਹੀ ਬਾਦ ਵਿਵਾਦ ਕਰਦੇ, ਜੇ ਜਾ ਕਰਕੇ ਵੇਖਣਾ ਕਰੋ ਇਹਦੀਆਂ ਫਸਲਾਂ ਨੂੰ, ਇਸ ਦੇ ਖੇਤੀ ਨੂੰ ਜਿਹੜਾ ਹੈ ਰੱਤੀ ਮਾਤਰ ਵੀ। ਸਾਧ ਸੰਗਤ ਜੀ, ਮਹਾਰਾਜ ਜੀ ਕਹਿੰਦੇ ਨੁਕਸਾਨ ਨਹੀਂ ਹੋਇਆ ਹੈ। ਜੇ ਕਰਕੇ ਇਸ ਜ਼ਮੀਨਦਾਰ ਦੀ ਖੇਤੀ ਨੂੰ ਸਾਡੀਆਂ ਇਹ ਗਵਾਂ ਮੱਝਾਂ ਨੇ ਚਰਾਇਆ ਹੈ, ਤਾਂ ਤੁਸੀਂ ਸਾਡੇ ਕੋਲੋਂ ਜੋ ਲੈਣਾ ਜੋ ਮੰਗਣਾ ਤੁਸੀਂ ਲੈ ਸਕਦੇ ਹੋ, ਅਸੀਂ ਦੇਣ ਨੂੰ ਤਿਆਰ ਹਾਂ। ਜੇ ਕਰਕੇ ਸਾਡੇ ਗਵਾਂ ਮੱਝਾਂ ਨੇ ਇਹਦੀਆਂ ਫਸਲਾਂ ਦਾ ਨੁਕਸਾਨ ਕੀਤਾ ਹੋਇਆ ਹੋਵੇ, ਤਾਂ ਤੁਸੀਂ ਜੋ ਮੰਗੋਗੇ ਜੋ ਆਖੋਗੇ ਅਸੀਂ ਕਰਨ ਨੂੰ ਤਿਆਰ
1: ਹਾਂ।
0: ਜਦੋਂ ਇੰਜ ਮਹਾਰਾਜ ਜੀ ਨੇ ਕਿਹਾ ਨਾ, ਤੇ ਰਾਏ ਬੁਲਾਰ ਵੀ ਹੁਣ ਵਿਸਮੇ ਹੋ ਗਿਆ, ਉਹਨੂੰ ਸਾਧ ਸੰਗਤ ਜੀ ਭਰੋਸਾ ਹੀ ਨਹੀਂ ਆਇਆ, ਨਾ ਤਾਂ ਉਸ ਜ਼ਮੀਨਦਾਰ ਨੂੰ ਆਇਆ ਹੈ।
1: ਸੁਣ ਕਰ ਸ਼ਾਨੇ ਧਰਤ ਨਾ ਚੀਤੂ।
0: ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਕਰਕੇ ਤੁਹਾਨੂੰ ਸਾਡੇ ਬਚਨਾਂ ਤੇ ਭਰੋਸਾ ਨਹੀਂ ਨਾ, ਪ੍ਰਤੀਤੂ ਭਰੋਸਾ ਨਹੀਂ ਹੈ, ਤਾਂ ਤੁਸੀਂ ਜਾ ਕੇ ਵੇਖਣਾ ਕਰੋ। ਜਿਹੜੇ ਸਿਆਣੇ ਹੁੰਦੇ ਨੇ ਨਾ, ਉਹ ਇਵੇਂ ਨਹੀਂ ਫੈਸਲਾ ਦਿੰਦੇ, ਉਹ ਪਹਿਲੇ ਸਭ ਕੁਛ ਜਿਹੜਾ ਹੈ ਨਾ ਉਹ ਜਾਂਚ ਪੜਤਾਲ ਕਰਕੇ ਵੇਖਦੇ, ਪੜਝੋਲ ਕਰਦੇ। ਜੇ ਤੂੰ ਹਾਕਮ ਬਣਿਆ ਰਾਏ ਬੁਲਾਰ, ਉਹਨੂੰ ਕਹਿੰਦੇ ਨੇ ਪਹਿਲੇ ਜਾਂਚ ਪੜਤਾਲ ਕਰਕੇ ਫਿਰ ਫੈਸਲਾ ਦੇ। ਤੂੰ ਸਿਆਣਾ ਆਪਣੇ ਆਪ ਨੂੰ ਅਖਵਾਉਂਦਾ ਹੈ ਨਾ, ਇੰਜ ਮਹਾਰਾਜ ਜੀ ਨੇ ਦੱਸਿਆ ਹੈ। ਇਹ ਗੁਰੂ ਨਾਨਕ ਦੇਵ ਜੀ ਦੇ ਬੋਲ ਸੁਣ ਕਰਕੇ ਜਿਹੜਾ ਉਹ ਕਿਸਾਨ ਸੀਗਾ ਉਹ ਕਹਿਣ ਲੱਗਾ,
1: ਸਾਬਤ ਏਕ ਨਾ ਕੋਨ ਇਦਾਰਾ।
0: ਕਹਿੰਦੇ ਕੀ ਗੱਲਾਂ ਕਰੀ ਜਾਂਦੇ, ਇਹ ਕਹਿੰਦੇ ਇੱਕ ਵੀ ਜਿਹੜਾ ਪੱਤਾ ਹੈ ਉਹ ਨਹੀਂ ਜਿਹੜਾ ਹੈ ਖਰਾਬ ਹੋਇਆ। ਕਹਿੰਦੇ ਇੱਕ ਛੱਡਿਆ ਹੀ ਕੋਈ ਨਹੀਂ, ਫਸਲ ਹੀ ਨਹੀਂ ਛੱਡੀ, ਕੱਖ ਨਹੀਂ ਮੇਰੇ ਖੇਤਾਂ 'ਚ ਜਿਹੜਾ ਬਚਿਆ, ਤੇ ਇਹ ਕਹਿੰਦੇ ਨੇ ਕੁਛ ਨਹੀਂ ਹੋਇਆ ਹੈ। ਹਾਂ, ਜੇ ਮੇਰੇ ਗੱਲਾਂ 'ਤੇ ਭਰੋਸਾ ਨਹੀਂ, ਉਹ ਕਿਸਾਨ ਕਹਿੰਦਾ ਰਾਏ ਬੁਲਾਰ ਨਹੀਂ, ਕਹਿੰਦਾ ਆਪਣੇ ਬੰਦਿਆਂ ਨੂੰ ਭੇਜ, ਹੁਣ ਭਾਈ ਆਪਣੇ ਬੰਦਿਆਂ ਨੂੰ ਆਪਣੇ ਜਿਹੜੇ ਨੌਕਰ ਚਾਕਰ ਨੇ ਉਹਨਾਂ ਨੂੰ ਭੇਜ ਕੇ ਆਪ ਵੇਖਣਾ ਕਰ। ਮੈਂ ਤੇਰੇ ਅੱਗੇ ਕਾਤੋਂ ਝੂਠ ਮਾਰਾਂਗਾ, ਮੈਂ ਨਹੀਂ ਝੂਠ ਬੋਲਿਆ, ਮੈਂ ਸੱਚ ਕਹਿ ਰਿਹਾ। ਕਹਿੰਦੇ ਮੇਰੀ ਫਸਲ ਕੁਛ ਨਹੀਂ ਬਚੀ, ਇਹਨਾਂ ਦੇ ਗਾਵਾਂ ਮੱਝਾਂ ਨੇ ਛੱਡਿਆ ਹੀ ਕੁਛ ਨਹੀਂ, ਤੇ ਇਹ ਕਹਿੰਦੇ ਨੁਕਸਾਨ ਕੋਈ ਨਹੀਂ ਜੇ ਹੋਇਆ। ਕਹਿੰਦੇ ਜਾ ਕੇ ਵੇਖ ਲੈਣਾ ਕਰ। ਇੰਜ ਸਾਧ ਸੰਗਤ ਜੀ, ਹੁਣ ਦੋ ਗੱਲਾਂ ਹੋ ਗਈਆਂ ਨੇ ਨਾ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਕਹਿੰਦੇ ਕੁਛ ਨਹੀਂ ਜੇ ਹੋਇਆ, ਨੁਕਸਾਨ ਹੀ ਨਹੀਂ ਹੋਇਆ, ਕਾਹਦਾ ਖਾਮਿਆਜ਼ਾ ਭੁਗਤਾਣਾ ਲੈਣਾ ਚਾਹੁੰਦੇ ਹੋ? ਤੇ ਦੂਜੇ ਪਾਸੇ ਉਹ ਜ਼ਮੀਨਦਾਰ ਕਿਸਾਨ ਕਹਿੰਦਾ ਕਹਿੰਦੇ ਛੱਡਿਆ ਹੀ ਕੁਛ ਨਹੀਂ ਮੇਰੇ ਖੇਤਾਂ ਦੇ ਵਿੱਚ। ਹੁਣ ਜਿਹੜਾ ਰਾਏ ਬੁਲਾਰ ਉਹ ਵੀ ਵਿਚਾਰਾਂ ਦੇ ਵਿੱਚ ਪੈ ਗਿਆ ਹੈ, ਭਮਲ ਭੁੱਸੇ ਦੇ ਵਿੱਚ ਪੈ ਗਿਆ ਕਿ ਹੁਣ ਮੈਂ ਕੀ ਕਰਾਂਗਾ, ਇਹ ਕੀ ਗੱਲ ਹੋਈ ਹੈ? ਕਹਿੰਦੇ ਦੋਵਾਂ ਦੇ ਵਿੱਚੋਂ ਕਿਸ ਦੀ ਗੱਲ ਸਹੀ ਹੈ?
1: ਨਿਰਣੇ ਕਾਰਨ ਮਨੁਜ ਪਠਾਇਆ।
0: ਤੇ ਨਿਰਣੇ ਕਰਨ ਦੇ ਲਈ ਰਾਏ ਬੁਲਾਰ ਨੇ ਬੰਦੇ ਭੇਜੇ, ਇਕੱਲੇ ਹਨ ਜਿੱਥੇ ਉਸ ਦਾ ਖੇਤ ਹੈ।
1: ਫਿਰ ਕਹਿ ਨਰ ਚਹੋ ਕਹਾਂ ਤੇ।
0: ਕਹਿੰਦੇ ਜਦੋਂ ਬੰਦਿਆਂ ਨੇ ਜਾ ਕਰਕੇ ਵੇਖਿਆ, ਚੌ ਪਾਸਿਆਂ ਤੋਂ ਉਸ ਦੀ ਖੇਤੀ ਵੇਖੀ ਹੈ, ਉਹਨਾਂ ਨੂੰ ਸਾਧ ਸੰਗਤ ਜੀ ਰੱਤੀ ਮਾਤਰ ਵੀ ਜਿਹੜਾ ਹੈ ਉਹ ਫਸਲਾਂ ਦਾ ਨੁਕਸਾਨ ਨਹੀਂ ਨਜ਼ਰ ਆਇਆ, ਨਹੀਂ ਦਿਸਿਆ, ਨਾ ਤਾਂ ਸਾਧ ਸੰਗਤ ਜੀ ਜਿਹੜੀ ਵਾੜ ਜਿਹੜੀ ਖੇਤ ਦੀ ਸੀ ਉਹ ਤੋੜ ਕਰਕੇ ਗਾਵਾਂ ਮੱਝਾਂ ਜਿਹੜੀਆਂ ਨੇ ਵਿੱਚ ਵੜ ਗਈਆਂ ਸਨ, ਉਹ ਵਾੜ ਜਿਹੋ ਜੀ ਉਹੋ ਜਿਹੀ ਨਜ਼ਰ ਆਈ ਹੈ, ਰੱਤੀ ਮਾਤਰ ਵੀ ਨੁਕਸਾਨ ਨਹੀਂ ਨਜ਼ਰ ਆਇਆ। ਚੰਗੀ ਤਰ੍ਹਾਂ ਉਹਨਾਂ ਨੇ ਵੇਖਿਆ ਸਾਰੇ ਪਾਸੇ, ਫੇਰਾ ਜਾ ਲਾ ਕਰਕੇ ਖੇਤਾਂ ਦੇ ਵਿੱਚ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਸਨ ਨਾ ਕਿ ਇੱਕ ਵੀ ਪਾਤ ਜਿਹੜਾ ਹੈ ਉਹਦਾ ਨੁਕਸਾਨ ਨਹੀਂ ਹੋਏਗਾ, ਸਾਰੇ ਦੇ ਸਾਰੀ ਫਸਲ ਉਹ ਹਰੀ ਭਰੀ ਰਹੇਗੀ ਤਿਵੇਂ ਹੀ ਹੋਇਆ, ਉਹ ਹਰੀਓ ਹੀ ਫਸਲ ਸਾਧ ਸੰਗਤ ਜੀ ਉਸ ਜ਼ਮੀਨਦਾਰ ਦੀ ਰਹੀ। ਅਤੇ ਫਿਰ ਉਹ ਬੰਦੇ ਜਿਹੜੇ ਇਹਨੂੰ ਵੇਖ ਕਰਕੇ ਵਾਪਿਸ ਆ ਕੇ ਰਾਜ ਬੁਲਾਰ ਨੂੰ ਦੱਸਦੇ ਨੇ ਅਤੇ ਕਿਵੇਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਮਹਿਮਾ ਉਹ ਰਾਜ ਬੁਲਾਰ ਦੇ ਅੱਗੇ ਪ੍ਰਗਟ ਹੁੰਦੀ ਹੈ। ਉਹ ਕਥਾ ਵਿਚਾਰ ਹੁਣ ਆਪਾਂ ਆਉਣ ਵਾਲੇ ਅਗਲੇ ਦਿਨ ਸਰਵਣ ਕਰਾਂਗੇ। ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ, ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹੈ ਜੀ ਬਖਸ਼ ਲੈਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤ

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਕਰਦੇ ਹੋਏ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ ਦਰ ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਕਰਨਾ ਸੁੱਖ ਹੋਵੇ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰ

खंडा पृथ्वी में साज कर।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤ ਮਾਂ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ।

Just a little.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਸ਼ਰਨ ਸੰਗਤ ਨਹੀਂ ਆਏ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਿਸੰਗਤ ਜਿਤ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ ਆਪਣੀ ਮਹੱਲਾ ਵਿੱਚ ਤਿੰਨ ਵਸਤੂ ਪਈਓ ਸਤਸੰਗ ਸੋਖ ਵਿੱਚ ਆਓ ਸਤਸੰਗ ਮਿਲੋ ਨਾ ਜੁੜਾ ਗੁਰ ਕਾ ਪਈਓ ਨਾ ਜਿਸ ਕਾ ਸਭ ਦਾ ਸਦਾ ਹੋ ਜਿਸ ਕਾ ਜੇ ਕੋ ਸਾਹ ਹੈ ਜੇ ਕੋ ਪੁੰਜੈ ਹੋ ਭਾਵ ਜਿਸ ਕਾ ਹੋਵੇ ਕੁਦਾਰੋ ਜਿਸ ਕਾ ਇਹ ਵਸਦਾ ਜੀ ਨਾ ਜਾਏ ਇਹ ਵਸਦੇ ਤੇ ਨਰਹ ਜਵਰੀ ਮਾਰੋ ਦੇ ਤੇ ਤਨ ਸੰਗ ਸਾਰਾ ਚਰਨ ਲਗਤਰੀ ਅਨੰਦ ਸਭ ਨਾਨਕ ਬ੍ਰਜੀ ਪੈਸਾ ਸਭ ਨਾਨਕ ਸਭ ਮਹੱਲਾ ਪੰਜਵਾ ਲੋਕ ਮਹੱਲਾ ਜੀਵਾ ਜਾਤੋ ਨੇਰੀ ਮੈਂ ਜੋ ਜੋ ਨਕੀ ਤੋਈ ਮੈਨੋ ਨੋ ਨਿਰਗੁਣੇ ਆਰੇ ਕੋਣ ਨਾਹੀ ਆਰੇ ਕੋ ਗੁਣ ਨਾ ਮਲਿਓਈ ਆਪੇ ਤਰਸ ਪਈਓ ਮਹਿਲਾਮਤ ਹੋਈ ਮੈਂ ਸਤਿਗੁਰ ਸੋ ਜਨ ਮਿਲਿਆ ਸਤਿਗੁਰ ਸਨਾਨ ਮਿਲਿਆ ਮਿਲੈ ਤਨ ਜੀਵਨਾ ਮਿਲੈ ਤਨ ਮਨ ਕੀ ਮੈਂ ਹਰਿਆ ਕੀ ਮੈਂ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਿਰਪਾ ਰੇ ਮੋਹਿ ਰਥ ਜਿਥੈ ਕੋ ਮੇਨਾ ਹੈ ਜਿਥੈ ਉਥੈ ਤੇਰੀ ਰਖ ਉਥੈ ਅਗਨੀ ਉਦਰ ਮਾ ਹੈ ਅਗਨੀ ਹੁਣ ਉਦਰ ਮਾ ਕੇ ਦੂਤ ਨਾਰੇ ਤੇਰੇ ਛੜੂ ਜਾਹਿ ਨਾਰੇ ਤੇਰਾ ਜਲ ਬਿਰਖਾ ਮਸਗਾ ਹੋ ਜਲ ਬਿਗੁਰ ਸਬਦੀ ਪਾਵਨ ਪਾਵ ਹੈ ਸਬਦੀ ਜਿਨ ਕੋ ਲਾਗੀ ਹੈ ਪਿਆਸ ਜਲ ਕੋ ਅੰਮ੍ਰਿਤ ਸੇ

ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾ ਸਵਾਸਾ ਨਾਲ ਨਿਭਾਹੀ ਤਿਨਾ ਸਚਿਆਰਿਆ ਪਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੈ ਕੀ ਚੈ ਅਰਦਾਸ। ਸਰਬਤਰ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆ।

ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਬਿਬੇਕ ਰਹਿਤ ਰਿਛਾ ਦਾਨ ਖਾਲਸੇ ਜੀ ਨੂੰ ਸ਼੍ਰੀ

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋਂ ਝੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ

ਭੁੱਲ ਚੂਕ ਮਾਫ ਕਰਨਾ, ਪੜ੍ਹੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ

0: Tega Ali Baba Bhula Sindhi Nahin Sindhi Da
1: Bole.

0: करबान कल की दर स्वामी राम श्री गुरु गोविंद सिंह जी मां
1: बोले।

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਨਿਸੰਭ ਸੰਭ ਕੋਪ ਕੈ ਪਟਿਓ ਸੁਭਾਵ ਰੂਪ ਕੈ ਕਹਿਓ ਕਿ ਸ਼ੀਰ ਜਾਈਓ ਦੁਰਗਾ ਹਿ ਬਿਆਂਦ ਲਿਆਈਓ ਚੜਿਓ ਸੈਣ ਸੱਜ ਕੈ ਸਖੋਬ ਸੂਰ ਗੱਜ ਕੈ ਉੱਠੇ ਬਜਿੰਦਰ ਬਾਜ ਕੈ ਚਲਿਓ ਸੁਰੇਸ ਭਾਜ ਕੈ ਅਨੰਤ ਸੂਰ ਸੰਗ ਲੈ ਚਲਿਓ ਸੁਧੁੰਦ ਬੀਨ ਦੈ ਹਕਾਰ ਸੂਰਮਾ ਪਰੇ ਬਿਲੋਕ ਦੇਵਤਾ ਡਰੇ ਮਧੁਭਾਰ ਛੰਦ ਕੰਪਿਓ ਸੁਰੇਸ਼ ਬੁਲਿਓ ਮਹੇਸ਼ ਕਿਨੋ ਵਿਚਾਰ ਪੁੱਛੇ ਜੁਜਾਰ ਕੀ ਜੈ ਸੋ ਮਿੱਤਰ ਕੌਣੇ ਚਰਿਤ੍ਰ ਚਾਤੇ ਸੋ ਮਾਇ ਜੀਤੇ ਬਨਾਏ ਸਖਤੈ ਨਿਕਾਰ ਭੇਜੋ ਅਪਾਰ ਸਤਰੂਣ ਜਾਇ ਹਣ ਹੈ ਰਿਸਾਇ ਸੋਈ ਕਾਇਮ ਕੀਨ ਦੇਵਨ ਪ੍ਰਬੀਨਾ ਸਖਤੈ ਨਿਕਾਰ ਭੇਜੀ ਅਪਾਰ ਬਿੜਦ ਨਰਾਜ ਛੰਦ ਚਲੀ ਸੋ ਸਖਤ ਸੀਗਰ ਸੀਗਰ ਪਾਣ ਪਾਣ ਧਾਰਕੈ ਉਠੇ ਸੋ ਗ੍ਰਿਧ ਬ੍ਰਿਧ ਡੌਰ ਡਾਕਣੀ ਡਕਾਰ ਕੈ ਹਸੇ ਸੁਤ ਕੰਕ ਬੰਕ ਅੰਕ ਬੰਧ ਅੰਧ ਉਠਹੀ ਵਿਸੇਖ ਦੇਵਤਾ ਰੁਬੀਰ ਬਾਣ ਧਾਰ ਬੁਠਹੀ ਰਸਾਵਲ ਛੰਦ ਸਭੈ ਸਖਤ ਐ ਕੈ ਚਲੀ ਸੀਸ ਨਿਆਇ ਕੈ ਮਹਾਂ ਅਸਤ੍ਰ ਧਾਰੇ ਮਹਾਂਵੀਰ ਮਾਰੇ ਮੁਖੰਗ ਰਕਤ ਨੈਣੰਗ ਪਕੈ ਬੰਗ ਬੈਣੰਗ ਤਰੇ ਅਸਤ੍ਰ ਬਾਣੰਗ ਕਰ ਕਟਾਰੀ ਕਿਰਪਾਣ ਉਤੈ ਦੈਤ ਰਾਜੇ ਤੁਰੀ ਨਾਦ ਬਾਜੇ ਧਰੇ ਚਾਰ ਚਰਮੰਗ ਸਜੇ ਕਰੂਰ ਬਰਮੰਗ ਚਉ ਔਰ ਗਰਜੇ ਸਭੈ ਦੇਵ ਲਰਜੇ ਛੁਟੇ ਤੇ ਛਤੀਰੰਗ ਕਟੇ ਚੌਰ ਚੀਰੰਗ ਰਸੰਗ ਰੁਦਰ ਰਤੇ ਮਾਂ ਤੇਜ ਤੱਤੇ ਕਰੀ ਬਾਣ ਬਰਖੰਗ ਭਏ ਦੇਵ ਹਰਖੰਗ ਇਤੇ ਦੇਵ ਮਾਰੇ ਉਤੈ ਸਿੰਘ ਬਾਰੇ ਗਣੰਗ ਗੂੜ ਗਰਜੈ ਸਭੈ ਦੈਤ ਲੜਜੈ ਭਾਈ ਬਾਣ ਬਰਖਾ ਗਏ ਜੀਤ ਕਰਖਾ ਸਭੈ ਦੁਸ਼ਟ ਮਾਰੇ ਮਈਆ ਸੰਤ ਉਬਾਰੇ ਨਿਸੁੰਭੰਗ ਸਿੰਘਾਰਿਓ ਦਲੰਗ ਦੈਤ ਮਾਰਿਓ ਸਭੈ ਦੁਸ਼ਟ ਬਾਜੇ ਤੈ ਸਿੰਘ ਗਾਜੇ ਭਾਈ ਪਉ ਪਰਖਾ ਗਏ ਜੀਤ ਕਰਖਾ ਜਯੰ ਸੰਤ ਜੰਪੈ ਤਰਸੇ ਦੈਤ ਕੰਪੈ ਇਤ ਸ੍ਰੀ ਬਚਤ ਨਾਟਕ ਚੰਡੀ ਚਰਿਤ੍ਰੇ ਨਿਸੁੰਭ ਦੇ ਪੰਜਮੋ ਇਤਿਹਾਸ ਸੰਪੂਰਨ ਮਸ ਮਸ ਆਵ ਜੋ ਅਥ ਸੁੰਭ ਜੁਧ ਕਥਨੰ ਭਜੰਗ ਪ੍ਰਿਆਦ ਛੰਦ ਲਘੁੰ ਭਰਾਤ ਜੁਝਿਓ ਸੁਨਿਓ ਸੁੰਭ ਰਾਯੰ ਸਜੇ ਸ਼ਸਤ੍ਰ ਅਸਤ੍ਰੰ ਚੜਿਓ ਚੌਂਪ ਚਾਯੰ ਪਯੋ ਨਾਦ ਉਚੰਗ ਰਹਿਓ ਪੂਰ ਗੈਣੰਗ ਸਤ੍ਰਸੇ ਦੇਵਤਾ ਦੈਤ ਕੰਪਿਓ ਤ੍ਰਿਨੈਣੰਗ ਡਕਰਿਓ ਚਾਰ ਬਖਤੰਗ ਟਰਿਓ ਦੇਵਰਾਜੰਗ ਡਿਰੇ ਡਿਗੇ ਪਭ ਸਰਮੰਗ ਸਰਜੇ ਸੁਭ੍ਰ ਸਾਜੰਗ ਪਰੇ ਹੋ ਦੈ ਕੈ ਭਰੇ ਲੋਹ ਕਰੋਹੰਗ ਮਨੋ ਮੇਰ ਕੋ ਸਾਥ ਬੋ ਸਰਿੰਗ ਸੋਹੰਗ ਸਜਿਓ ਸੈਣ ਸੁਭੰਗਿਓ ਨਾਦ ਉਚੰਗ ਸੁਣੇ ਗਰਭਣੀ ਆਨ ਕੇ ਗਰਭ ਮੁਚੰਗ ਪ੍ਰਿਓ ਲੋਹ ਕਰੋਹੰਗ ਉਠੀ ਸ਼ਸਤ੍ਰ ਚਾਰੰਗ ਚਵੀ ਚਾਵਡਾ ਡਾਵਣੀ ਅੰਗ ਡਕਾਰੰਗ ਬਾਏ ਸ਼ਸਤ੍ਰ ਅਸਤ੍ਰੰਗ ਗਟੇ ਚਰਮ ਬਰਮੰਗ ਭਲੇ ਕੈ ਨਿਭਾਹਿਓ ਪਟੰਗ ਸਵਾਮ ਧਰਮੰਗ ਉਠੀ ਕੂ ਜੂਹੰਗ ਗਿਰੇ ਚੌਰ ਚੀਰੰਗ ਉਲੇ ਤਛ ਮੁਛੰਗ ਵਰੀ ਗੱਛ ਤੀਰੰਗ ਗਿਰੇ ਅੰਕ ਸੰਗ ਬਰਵਣੰਗ ਬੀਰ ਖੇਤੰਗ ਨਚੇ ਕੰਧ ਹੀਣੰਕ ਬੰਧੰਗ ਅਚੇਤੰਗ ਉਡੈ ਗ੍ਰਿਧ ਬ੍ਰਿਧੰਗ ਰੜੈ ਕੰਕ ਬੰਕੰਗ ਪਕਾ ਭੁੰਕ ਪੇਰੀ ਡਹਾ ਡੂਡੰਕੰਗ ਟਕਾ ਟੁੱਕ ਟੋਪੰਗ ਟਕਾ ਟੁੱਕ ਢਾਲੰਗ ਤਛਾ ਮੁੱਛ ਤੇ ਗੰਗ ਬਕੈ ਬਿਕਰਾਲੰਗ ਹਲਾ ਚਾਲ ਬੀਰੰਗ ਧਮਾ ਧੰਬ ਸੰਗ ਪਰੀ ਹਾਲ ਹੂਰੰਗ ਸੁਣਿਓ ਲੋਕ ਨਾਗੰਗ ਡਕੀ ਡਾਕਣੀ ਜੋਗਣੀ ਅੰਗ ਬਿਤਾਲੰਗ ਨਚੇ ਕੰਧ ਹੀਣੰਕ ਬੰਧੰਗ ਕਪਾਲੰਗ ਹਸੇ ਦੇਵ ਸਰਮੰਗ ਰਿਸਿਓ ਦਾਨ ਵੇਸੰਗ ਕਿਧੋ ਅਗਨ ਜਵਾਲੰਗ ਪਯੋ ਆਪ ਭੇ ਸੰਗ ਦੋਹਰਾ ਸੁੰਭਾ ਸੁਰ ਜੇਤਿਕ ਅਸੁਰ ਪਠੈ ਕੋਪ ਬਢਾਏ ਤੇ ਦੇਵੀ ਸੋਖਤ ਕਰੇ ਬੂੰਦ ਤਬਾਕੀ ਨਿਆਇ ਨਰਾਜ ਛੰਦ ਸੋ ਵੀਰ ਸੈਣ ਸੱਜ ਕੈ ਚੜਿਓ ਸੋ ਕੋਪ ਗੱਜ ਕੈ ਚਲਿਓ ਸੋ ਸ਼ਸਤ੍ਰ ਧਾਰ ਕੈ ਪੁਕਾਰ ਮਾਰ ਮਾਰ ਕੈ ਸੰਗੀਤ ਮਧੁਭਾਰ ਛੰਦ ਕਾਕੜਦੰਗ ਕੜਾਕ ਤਾਕੜਦੰਗ ਤੜਾਕ ਸਾਕੜ ਸੋ ਵੀਰ ਗਾਕੜਦੰਗ ਹੀਰ ਨਾਗੜਦੰਗ ਨਿਸਾਨ ਜਾਗੜਦੰਗ ਜਵਾਨ ਨਾਗੜ ਦੀ ਨਿਹੰਗ ਪਾਗੜ ਦੀ ਪਲੰਗ ਤਾਕੜ ਦੀ ਤਮਕ ਲਾਗੜ ਦੀ ਲਹਾਕ ਕਾਕੜਦੰਗ ਕਿਰਪਾਨ ਬਾਹੈ ਜਵਾਨ ਥਾਗੜ ਦੀ ਖਤੰਗ ਨਾਗੜ ਦੀ ਨਿਹੰਗ ਸ਼ਾਗੜ ਦੀ ਛੁਟੰਤ ਆਗੜ ਦੀ ਉਡੰਤ ਪਾਗੜ ਦੀ ਪਵੰਗ ਸਾਗੜ ਦੀ ਸਵਭੰਗ ਜਾਗੜ ਦੀ ਜਵਾਨ ਝਾਗੜ ਦੀ ਝੁਝਾਨ ਝਾਗੜ ਦੀ ਝੜੰਗ ਕਾਕੜ ਦੀ ਕੜੰਗ ਕਾਗੜ ਦੀ ਤੜਾਕ ਚਾਗੜ ਦੀ ਚਟਾਕ ਕਾਗੜ ਦੀ ਕਪਾਕ ਭਾਗੜ ਦੀ ਪਪਾਕ ਕਾਗੜ ਦੰਗ ਕਪਾਲ ਨੱਚੀ ਵਿਕਰਾਲ ਨਰਾਜ ਛੰਦ ਅਨੰਤ ਦੁਸ਼ਟ ਮਾਰੇ ਅੰਗ ਬੇਅੰਤ ਸੋਕ ਟਾਰੇ ਅੰਗ ਕਮੰਧ ਅੰਧ ਉਠੀ ਅੰਗ ਵਿਸੇਖ ਬਾਣ ਬੁੱਠੀ ਅੰਗ ਕੜਾਕ ਕਰਮ ਕੰਗ ਉਧੰਗ ਸੜਾਕ ਸਹਿ ਥੀ ਜੁਧੰਗ ਬੇਅੰਤ ਬਾਣ ਬਰਖੇ ਅੰਗ ਵਿਸੇਖ ਬੀਰ ਬਰਖੇ ਅੰਗ ਸੰਗੀਤ ਨਰਾਜ ਛੰਦ ਕੜਾ ਕੜੀ ਕਿਰਪਾਣੇ ਅੰਗ ਜਟਾ ਜੁਟੀ ਜਵਾਨ ਸੋ ਬੀਰ ਜਾਗੜ ਦੰਗ ਜਗੇ ਲੜਾਕ ਲਾਗੜ ਦੰਗ ਭਗੇ ਰਸਾਵਲ ਛੰਦ ਝਮੀ ਤੇਗ ਝਟੰਗ ਛੁਰੀ ਛਿਪਰ ਛੁੱਟੰਗ ਗੁਰੰਗ ਗੁਰਜ ਗਟੰਗ ਪਿਲੰਗੰਗ ਪਿਸੱਟੰਗ ਕਿਤੇ ਸ਼੍ਰੋਣ ਚੱਟੰਗ ਕਿਤੇ ਸੀਤ ਫੁੱਟੰਗ ਕਹੂੰ ਹੋ ਛੁੱਟੰਗ ਕਹੂੰ ਬੀਰ ਉੱਠੰਗ ਕਹੂੰ ਧੂਰ ਲੁੱਟੰਗ ਕਿਤੇ ਮਾਰ ਰੱਟੰਗ ਭਣੈ ਜਸ ਪੱਟੰਗ ਕਿਤੇ ਪੇਟ ਫੱਟੰਗ ਭਜੇ ਛਤਰ ਥੱਟੰਗ ਕਿਤੇ ਖੂਨ ਖੱਟੰਗ ਕਿਤੇ ਦੁਸ਼ਟ ਦੱਟੰਗ ਫਿਰੇ ਜਿਉਂ ਹਰਟੰਗ ਜਿਤ ਸਜੇ ਸੁਰ ਸਾਰੇ ਮੈਂ ਖਵਾਸ ਤਾਰੇ ਲਏ ਖੱਗ ਆਰੇ ਮਹਾਂ ਰੋ ਵਾਰੇ
ਸਹੀ ਰੂਪ ਕਾਰੇ ਮਨੋ ਸਿੰਧ ਖਾਰੇ ਕਈ ਵਾਰ ਗਾਰੇ ਸੁਮਾਰੰਗ ਉਚਾਰੇ ਭਵਾਨੀ ਪਛਾਰੇ ਜਵਾ ਜੇ ਮਜਾਰੇ ਬੜਈ ਲੁਝਾਰੇ ਹੁਤੇ ਜੇ ਹੀ ਵਾਰੇ ਕੰਗ ਬਾਰ ਟਾਰੇ ਠਮੰਗ ਠੋਕ ਠਾਰੇ ਬਲੀ ਮਾਰ ਡਾਰੇ ਢਮੱਕੇ ਢਢਾਰੇ ਬਹੇ ਬਾਣਨਿਆਰੇ ਕਿਤੇ ਤੀਰ ਤਾਰੇ ਲਖੇ ਹੱਥ ਬਾਰੇ ਦੀਵਾਨੇ ਦਿਦਾਰੇ ਹਣੇ ਭੂਮ ਪਾਰੇ ਕਿਤੇ ਸਿੰਘ ਫਾਰੇ ਕਿਤੇ ਆਪ ਬਾਰੇ ਜਿਤੇ ਦੈਤ ਪਾਰੇ ਤਿਤੇ ਅੰਤ ਹਾਰੇ ਬੜੇ ਅੜੀਆਰੇ ਖਰੇ ਬਰੀਆਰੇ ਕਰੂ ਰੰਗ ਕਰਾਰੇ ਲਪੱਕੇ ਲਲਾਰੇ ਅਰੀਰੇ ਅਰਿਆਰੇ ਹਣੇ ਕਾਲ ਕਾਰੇ ਭਜੇ ਰੋਹ ਵਾਰੇ ਦੋ ਰਾਮ ਇਹ ਬਿਦ ਦੁਸ਼ਟ ਪ੍ਰਜਾਰ ਕੈ ਸ਼ਸਤਰ ਅਸਤਰ ਕਰ ਲੀਨਾ ਬਾਣਾ ਬੂੰਦ ਪ੍ਰਥਮੈ ਬਰਖ ਸਿੰਘ ਨਾਦ ਪੁਨਕੀਨ ਸਾਵਲ ਛਾਂਦਾ ਸੁਣਿਓ ਸੁੰਭ ਰਾਜੰਗ ਚੜਿਓ ਚੌਂਪ ਜਾਯੰਗ ਸਜੇ ਸ਼ਸਤਰ ਬਾਣੰਗ ਚੜੇ ਜੰਗ ਜਵਾਨੰਗ ਲਗੇ ਢੋਲ ਟੰਕੇ ਕਮਾਣੰਗ ਕੜਕੇ ਭਏ ਨਦ ਨਾਦੰਗ ਤੁਣੰਗ ਨਿਰਵਿਖਾ ਦੰਗ ਚਮਕੀ ਕਿਰਪਾਣੰਗ ਹਟੇ ਤੇਜ ਮਾਣੰਗ ਮਹਾਂਵੀਰ ਹੁੰਕੇ ਸੋ ਨਿਸ਼ਾਨ ਦਰੁੰਕੇ ਚਹੁੰ ਔਰ ਗਰਜੇ ਸਵੈ ਦੈਤ ਲੜਜੇ ਸਰੰਗ ਧਾਰ ਪਰਖੇ ਮਈਆ ਪਾਣ ਪਰਖੇ ਚੌਪਈ ਜੇ ਲੈ ਸ਼ਸਤਰ ਸਾਮੂਹੇ ਧਏ ਤਿਤੇ ਨਿਧਨ ਕੋ ਪ੍ਰਾਪਤ ਭਏ ਚਮਤਕ ਚਮਕਤ ਪਈ ਅਸਨ ਕੀ ਤਾਰਾ ਪਪਕੇ ਰੁੰਡ ਮੁੰਡ ਵਿਕਰਾਲਾ ਦੋਹਰਾ ਹੈ ਕਹਿ ਰਥ ਪੈਦਲ ਕਟੇ ਬਚਿਓ ਜੀਵਤ ਨਾ ਕੋਏ ਤਬ ਆਪੈ ਨਿਕਸਿਓ ਨਿਰਪਤਾ ਸੁੰਭ ਕਰੈ ਸੋ ਹੋਏ ਚੌਪਈ ਸ਼ਿਵ ਦੂਤੀ ਦੁਰਗਾ ਬੁਲਾਈ ਕਾਨ ਲਾਗ ਨਿਕੇ ਸਮਝਾਈ ਸ਼ਿਵ ਕੋ ਭੇਜ ਦੀਜੀਏ ਤਹਾਂ ਦੈਤ ਰਾਜ ਸਥਿਤ ਹੈ ਜਹਾਂ ਸ਼ਿਵ ਦੂਤੀ ਜਬ ਇਮ ਸੁਮਦ ਪਾਵਾ ਸ਼ਿਵੈ ਦੂਤ ਕਰ ਉਤੈ ਪਠਾਵਾ ਸ਼ਿਵ ਦੂਤੀ ਤਾਂ ਤੇ ਭਯੋ ਨਾਮਾ ਜਾਨਤ ਸਕਲ ਪੁਰਖ ਅਰਬਾਮਾ ਸ਼ਿਵ ਕਈ ਦੈਤ ਰਾਜ ਸੁਨਬਾਤਾ ਇਹ ਵਿਦ ਕਉ ਤਮੋ ਜਗਮਾਤਾ ਦੈਤ ਦੈਵਨ ਕੋ ਦੈ ਕੈ ਠਕੁਰਾਈ ਕਹਿ ਮਾਂਡਵ ਹਮ ਸੰਗ ਲੜਾਈ ਦੈਂਤ ਰਾਜ ਇਹ ਬਾਤ ਨ ਮਾਨੀ ਆਪ ਚਲੇ ਜੂਜਨ ਅਭਿਮਾਨੀ ਗਰਜਤ ਕਾਲ ਕਾਲ ਜਿਉਂ ਜਹਾਂ ਪ੍ਰਾਪਤ ਭਯੋ ਅਸੁਰ ਪਤਹਾਂ ਚਮਕੀ ਤਾਂ ਅਸਨ ਕੀ ਤਾਰਾ ਨਾਚੇ ਭੂਤ ਪ੍ਰੇਤ ਬੈ ਤਾਰਾ ਫਰਕੇ ਅੰਧਕ ਬੰਧ ਅਚੇਤਾ ਭਿਬਰੇ ਭਾਈ ਰਵ ਭੀਮ ਅਨੇਕਾ ਤੁਰਹੀ ਢੋਲ ਨਗਾਰੇ ਬਾਜੇ ਭਾਂਤ ਭਾਂਤ ਜੋ ਧਾਰਨ ਗਾਜੇ ਡੱਡ ਡਫ ਡਮਰੂ ਡੁਗਡੁਗੀ ਘਨੀ ਨਾਏ ਨਫੀਰੀ ਜਾਤ ਨਾ ਗਰੀ ਮਦਭਾਰ ਹੁੰਕੇ ਕਿਗਾਣ ਤੁਮਕੇ ਨਿਸ਼ਾਨ ਸਜੇ ਸੋ ਵੀਰ ਗਜੇ ਗਹੀਰ ਚੁਝੇ ਨਿਝਕ ਬਜੇ ਬਕ ਸਜੇ ਸੁਭਾ ਅਛਰੈ ਸ਼ਾਹ ਖੱਟੇ ਕਿਕਾਣ ਫੁੱਟੇ ਚਵਾਣ ਸੂਲੰਗ ਸੜਾਕ ਉੱਠੇ ਕੜਾਕ ਗਜੇ ਜੁਆਣ ਬਜੇ ਨਿਸ਼ਾਨ ਸਜੇ ਰਜੇਂਦਰ ਗਜੇ ਗਜੇਂਦਰ ਭਜੰਗ ਪ੍ਰਿਆਤ ਛੰਦ ਫਿਰੇ ਬਾਜੀਅੰਗ ਤਾਜੀਅੰਗ ਇਤ ਉਤੰਗ ਗਜੇ ਵਾਰੁਣੰਗ ਦਾਰੁਣੰਗ ਰਾਜਪੁੱਤਰੰਗ ਬਜੇ ਸੰਗ ਪੇਰੀ ਉੱਠੇ ਸੰਗ ਨਾਦੰਗ ਰਣੰਗ ਕੈ ਨਫੀਰੰਗ ਤੁਣੰਗ ਨਿਰਵਿਖਾਦੰਗ ਕੜਕੇ ਕਿਰਪਾਣੰਗ ਸੜਕਕਾਰ ਸੇਲੰਗ ਉੱਠੀ ਕੂਜੂਹੰਗ ਪਈ ਰੇਲ ਪੇਲੰਗ ਰੁਲੇ ਤਜ ਮੁਛੰਗਰੇ ਚਾਰ ਚੀਰੰਗ ਕਹੂੰ ਹੱਥ ਮੱਥੰਗ ਕਹੂੰ ਬਰਮ ਵੀਰੰਗ ਰਸਾਵਲ ਛੰਦ ਬਲੀ ਬੈਰ ਰੁਝੇ ਸਮੇ ਸਾਰ ਜੁਝੇ ਸੰਭਾਰੇ ਹਥਿਆਰੰਗ ਬਕੈ ਮਾਰ ਮਾਰੰਗ ਸਭੈ ਸ਼ਸਤਰ ਸਜੇ ਮਹਾਂਵੀਰ ਗਜੇ ਸਰੰਗ ਓਗ ਛੁਟੇ ਕੜੰਕਾਰ ਉੱਠੇ ਬਜੈ ਬਾਦਰ ਤੇ ਅੰਗ ਹਸੈ ਗਾਂਦਰ ਭੇ ਅੰਗ ਝੰਡਾ ਗੱਡ ਜੁਟੇ ਸਰੰਗ ਸੰਜ ਫੁੱਟੇ ਚਹੁੰ ਔਰ ਉੱਠੇ ਸਰੰਗ ਬ੍ਰਿਸ਼ਟ ਬੁੱਠੇ ਕਰੋ ਦੀ ਕਰਾਲੰਗ ਬਕੈ ਬੇਕਰਾਲੰਗ ਭੁਜੰਗ ਪ੍ਰਿਆਤ ਛੰਦ ਕਿਤੇ ਕੁੱਠੀ ਅੰਗ ਬੁੱਠੀ ਅੰਗ ਬ੍ਰਿਸ਼ਟ ਬਾਣੰਗ ਰਣੰਗ ਡੁੱਲੀ ਅੰਗ ਬਾਜ ਖਾਲੀ ਪੁਰਾਣੰਗ ਜੁਜੈ ਜੋਧੀ ਅੰਗ ਬੀਰ ਦੇਵੰਗ ਅਦੇਵੰਗ ਸੁਭੇ ਸ਼ਸਤ ਸਾਜਾ ਮਨੋ ਸ਼ਾਂਤ ਨੇਵੰਗ ਅਜੇ ਗਜੀ ਅੰਗ ਸਰਬ ਸਜੇ ਪਵੰਗ ਅੰਗ ਜੁਦੰਗ ਜੁੱਟੀ ਅੰਗ ਜੋਧ ਛੁੱਟੇ ਖਤੰਗ ਅੰਗ ਤੜਕੇ ਤਬਲੰਗ ਝੜੰਕੇ ਕਿਰਪਾਲੰਗ ਸੜਕਕਾਰ ਸੇਲੰਗ ਰਣੰਕੇ ਨਿਸਾਣੰਗ ਢਮਾ ਢਮ ਢੋਲੰਗ ਢਲਾ ਢੋਕ ਢਲੰਗ ਗਹ ਜੂਹ ਗਜੇ ਹਯੰਗ ਹਾਲ ਚਾਲੰਗ ਸਟਾ ਸੱਟ ਸੇ ਲੰਘਾ ਖੂਨ ਖੰਗੰਗ ਟੁੱਟੇ ਚਰਮ ਬਰਮ ਉਠੇ ਨਾਲ ਅਗੰਗ ਉਠੇ ਅਗ ਨਾਲ ਖੋਲ ਖੰਗੰਗ ਨਿਸਾ ਮਾਪਸੀ ਜਾਣ ਮਾ ਸੁਹਣ ਜਗੰਗ ਡਕੀ ਡਾਕਣੀ ਡਾਮਰੂ ਡੌਰ ਡੱਕਕ ਨਚੇ ਵੀਰ ਬੈ ਤਾਲ ਭੂਤੰਗ ਭਪਕੰਗ ਬੇਲੀ ਬਿੰਦਰ ਪਛਾਨ ਸਰਬ ਸਤਰ ਅਵਧ ਭੇਜੀ ਤੇ ਸਭ ਕਾਢ ਦੀਨ ਦੁਰਗਾ ਤਿਥੇ ਅਰ ਔਰ ਜੇਤ ਕਢਾਰੀ ਅੰਗ ਤੇ ਉਗਾਢ ਭੂਮ ਤਾਰੀ ਅੰਗ ਸਰ ਆਪ ਕਾਲੀ ਛੰਡੀ ਅੰਗ ਸਰਬਾਸਤਰ ਸਤਰ ਬਿਹਾਂਡੀ ਅੰਗ ਸਤਰਹੀਣ ਜਵੈ ਨਿਹਾਰਿਓ ਜੈ ਸ਼ਬਦ ਦੇਵਨ ਚਾਰਿਓ ਨਭ ਮਦ ਬਾਜਨ ਬਾਜਹੀ ਅਵਲੋਕ ਦੇਵਾ ਗਾਜਹੀ ਲਖ ਦੇਵ ਵਾਰੰਗ ਵਾਰਹੀ ਜੈ ਸ਼ਬਦ ਸਰਬ ਪੁਕਾਰਹੀ ਰਣ ਕੋਪ ਕਾਲ ਕਰਾਲੀ ਅੰਗ ਖਟ ਅੰਗ ਪਾਣ ਉਛਾਲੀ ਅੰਗ ਸਿਰ ਸੁੰਭ ਹੱਥ ਦੋ ਛੰਡੀ ਅੰਗ ਇੱਕ ਚੋਟ ਦੁਸ਼ਟ ਬਿਹੰਡੀ ਅੰਗ ਦੋਹਰਾ ਜਿਮ ਸੁੰਭਾ ਸੁਰ ਕੋਹਨਾ ਅਧਿਕ ਕੋਪ ਕੈ ਕਾਲ ਤਿਉਂ ਸਾਧਨ ਕੇ ਸਤਰ ਸਭ ਚਾਂਬਤ ਜਾਹੇ ਕਰਾਲ ਇਤ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿਤਰੇ ਸੋਮ ਵਧੇ ਕਸ਼ਟ ਮੋ ਧਿਆਏ ਸੰਪੂਰਨ ਮਸੁ ਮਸ ਅਵਜੋਮ ਅਥ ਜੈਕਾਰ ਸ਼ਬਦ ਕਥਨੰਗ ਬੇਲੀ ਬਿੰਦਰ ਮਛਾਂਦਾ
ਜੈ ਸ਼ਬਦ ਦੇਵ ਪੁਕਾਰਹੀ ਸਭ ਫੂਲ ਫੂਲ ਡਾਰਹੀ ਕਨਸਾਰ ਕੁੰਕਮ ਲਿਆਇਕਾ ਟੀਕਾ ਦਿਓ ਹਰ ਖਾਇਕਾ ਚੌਪਈ ਉਸ ਤਤ ਸਭੂ ਕਰੀ ਪਾਰਾ ਬ੍ਰਹਮ ਕਵਚ ਕੋ ਜਾ ਪੁਚਾਰਾ ਸੰਤ ਸਭੂ ਪ੍ਰਫੁੱਲਿਤ ਭਾਏ ਦੁਸ਼ਟ ਅਰਿਸ਼ਟ ਨਾਸ ਵੈ ਗਾਏ ਸਾਧਨ ਕੋ ਸੁਖ ਬੜੇ ਅਨੇਕਾ ਦਾਨ

ਭੁਜੰਗ ਪ੍ਰਿਆਤ ਸ਼ਾਨਦਾਰ ਨਮੋ ਜੋਗ ਜਵਾਲੰਗ ਧਰੀਅੰਗ ਜਵਾਲੰਗ ਨਮੋ ਸੁੰਭਹੰਤੀ ਨਮੋ ਕਰੂਰ ਕਾਲੰਗ ਨਮੋ ਸ਼੍ਰੋਣ ਬੀਰਜਾਰ ਦਨੀ ਧੂਮਰਹੰਤੀ ਨਮੋ ਕਾਲਕਾ ਰੂਪ ਜਵਾਲਾ ਜਯੰਤੀ ਨਮੋ ਅਮਕਾ ਜੰਭਹਾ ਜੋਤ ਰੂਪਾ ਨਮੋ ਚੰਡ ਮੁੰਡਾਰ ਦਨੀ ਭੂਪਾ ਨਮੋ ਚਾਮਰੰਗ ਚੀਰਣੀ ਚਿਤ੍ਰ ਰੂਪੰਗ ਨਮੋ ਪਰਮ ਪ੍ਰਗਿਆ ਵਿਰਾਜੇ ਅਨੂਪੰਗ ਨਮੋ ਪਰਮ ਰੂਪਾ ਨਮੋ ਕਰੂਰ ਕਰਮਾ ਨਮੋ ਰਾਜਸਾ ਸਾਧਕਾ ਪਰਮ ਪਰਮਾ ਨਮੋ ਮਹਿਕ ਦਈਤ ਗੌਂਤ ਕਰਨੀ ਨਮੋ ਤੋਕਣੀ ਸੋਕਣੀ ਸਰਬ ਇਰਣੀ ਬਿੜਾ ਲਾਛ ਹੰਤੀ ਕਰੂ ਰਾਛਕਾਇਆ ਦਿਜਗ ਦਿਆਰ ਦਨੀਅੰਗ ਨਮੋ ਜੋਗ ਮਾਇਆ ਨਮੋ ਭਈ ਰਵੀ ਭਾਵ ਗਵੀਅੰਗ ਭਵਾਨੀ ਨਮੋ ਜੋਗ ਜਵਾਲੰਗ ਤਰੀ ਸਰਮਾਨੀ ਅਧੀ ਉਰਦਵੀ ਆਪ ਰੂਪਾ ਪਾਰੀ ਰਮਾ ਰਸ਼ਟ ਰੀ ਕਾਮ ਰੂਪਾ ਕੁਮਾਰੀ ਪਵੀ ਭਾਵਨੀ ਭਈ ਰਵੀ ਭੀਮ ਰੂਪਾ ਨਮੋ ਹਿੰਗੁਲਾ ਪਿੰਗੁਲਾ ਇੰਗ ਅਨੂਪਾ ਨਮੋ ਜੁਦਨੀ ਕ੍ਰੁਦਨੀ ਕਰੂਰ ਕਰਮਾ ਮਾ ਬੁਧਨੀ ਸਿਧਨੀ ਸੁਧ ਕਰਮਾ ਪਰੀ ਪਦਮਨੀ ਪਾਰਵਤੀ ਪਰਮ ਰੂਪਾ ਸਿਵੀ ਬਾਸਵੀ ਬ੍ਰਾਹਮੀ ਰਿਦ ਗੂਪਾ ਮਿੜਾ ਮਾਰਜਨੀ ਸੂਰਤ ਵੀ ਮੋਹ ਕਰਤਾ ਪਰਾ ਪਸ਼ਟਣੀ ਪਾਰਵਤੀ ਦੁਸ਼ਟ ਹਰਤਾ ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰਗ ਨਮੋ ਕਰਤਕਿਆਨੀ ਸਿਭਾ ਸੀਤਲਾਯੰਗ ਪਵੀ ਭਾਰ ਗਵੀਅੰਗ ਨਮੋ ਸ਼ਤਰਪਾਣੰਗ ਨਮੋ ਅਸਰ ਤਰਤਾ ਨਮੋ ਤੇਜਮਾਣੰਗ ਜਯਾ ਅਜਯਾ ਚਰਮਣੀ ਚਾਵਣਾਯੰਗ ਕਿਰਪਾ ਕਾਲਕਾਯੰਗ ਨਯੰਗ ਨਿਤ ਨਿਆਯੰਗ ਨਮੋ ਚਾਪਣੀ ਚਰਮਣੀ ਖੜਕ ਪਾਣੰਗ ਗਦਾ ਪਾਣਨੀ ਚਕਰਣੀ ਚੇਤਨ ਮਾਣੰਗ ਨਮੋ ਸੂਲਣੀ ਸੈਥਣੀ ਪਾਣ ਮਾਤਾ ਨਮੋ ਗਿਆਨ ਵਿਗਿਆਨ ਕੀ ਗਿਆਨ ਗਿਆਤਾ ਨਮੋ ਪੋਖਣੀ ਸੋਖਣੀ ਅੰਗ ਮਰਣਾਲੀ ਨਮੋ ਦੁਸ਼ਟ ਦੁਖਾਰਦਨੀ ਰੂਪਕਾਲੀ ਨਮੋ ਜੋਗ ਜਵਾਲਾ ਨਮੋ ਕਰਤਕਿਆਨੀ ਨਮੋ ਅਮਕਾ ਦੋਤਲਾ ਸ਼੍ਰੀ ਭਵਾਨੀ ਨਮੋ ਦੋਖਦਾਹੀ ਨਮੋ ਦੋਖਿਅ ਹਰਤਾ ਨਮੋ ਸ਼ਸਤ੍ਰਣੀ ਅਸਤਰੀ ਕਰਮ ਕਰਦਿਆ ਨਮੋ ਰਿਸ਼ਟਣੀ ਪੁਸ਼ਟਣੀ ਪਰਮ ਜਵਾਲਾ ਨਮੋ ਤਾਰਣੀ ਅੰਗ ਨਮੋ ਬ੍ਰਿਧਬਾਲਾ ਨਮੋ ਸਿੰਘ ਬਾਹੀ ਨਮੋ ਦਾੜ ਗਾੜੰਗ ਨਮੋ ਖਗ ਦਗੰਗ ਝਮਾ ਝਮ ਬਾੜੰਗ ਨਮੋ ਰੁੜ ਗੁੜੰਗ ਨਮੋ ਸਰਵਿਆਪੀ ਨਮੋ ਨਿਤ ਨਾਰਾਇਣੀ ਦੁਸ਼ਟ ਖਾਪੀ ਨਮੋ ਰਿਦ ਰੂਪੰਗ ਨਮੋ ਸਿੱਧ ਕਰਨੀ ਨਮੋ ਪੋਖਣੀ ਸੋਖਣੀ ਸਰਭਰਨੀ ਨਮੋ ਆਰਜਨੀ ਮਾਰਜਨੀ ਕਾਲ ਰਾਤੀ ਨਮੋ ਜੋਗ ਜਵਾਲੰਗ ਤਰੀ ਸਰਬਦਾਤਰੀ ਨਮੋ ਪਰਮ ਪਰਮੇਸ਼ਵਰੀ ਧਰਮ ਕਰਨੀ ਨਈ ਨਿਤ ਨਾਰਾਇਣੀ ਦੁਸ਼ਟ ਦਰਣੀ ਛਲਾ ਅਛਲਾ ਈਸ਼ਵਰੀ ਜੋਗ ਜਵਾਲੀ ਨਮੋ ਬਰਮਣੀ ਚਰਮਣੀ ਗੁਰੂਰ ਕਾਲੀ ਨਮੋ ਰੇਤਕਾ ਪੂਰਕਾ ਪ੍ਰਾਤ ਸੰਧਿਆ ਜਿਨੈ ਮੋਹ ਕਹਿ ਚੌਦੂ ਲੋਕ ਬੰਦਿਆ ਨਮੋ ਅੰਜਨੀ ਗੰਜਨੀ ਸਰਬ ਅਸਤਰਾ ਨਮੋ ਧਾਰਣੀ ਉਬਾਰਣੀ ਸਰਬ ਸ਼ਸਤਰਾ ਨਮੋ ਅੰਜਨੀ ਗੰਜਨੀ ਦੁਸ਼ਟ ਗਰਬਾ ਨਮੋ ਤੋਖਣੀ ਪੋਖਣੀ ਸੰਸਰਬਾ ਨਮੋ ਸ਼ਕਤਨੀ ਸੂਲਣੀ ਖੜਕ ਪਾਣੀ ਨਮੋ ਤਾਰਣੀ ਕਾਰਣੀ ਅੰਕਿਰ ਪਾਣੀ ਨਮੋ ਰੂਪਕਾਲੀ ਕਪਾਲੀ ਅਨਰਜੀ ਨਮੋ ਚੰਦਰਣੀ ਭਾਨ ਵਿਅੰਗ ਬਿੰਦੀ ਨਮੋ ਛੈਲ ਰੂਪਾ ਨਮੋ ਦੁਸ਼ਟ ਦਰਣੀ ਨਮੋ ਕਾਰਣੀ ਧਾਰਣੀ ਸ੍ਰਿਸ਼ਟ ਭਰਣੀ ਨਮੋ ਦਰਖਣੀ ਬਰਖਣੀ ਸ਼ਸਤਰ ਧਾਰਾ ਨਮੋ ਤਾਰਣੀ ਕਾਰਣੀ ਅੰਗਪਾਰਾ ਨਮੋ ਜੋਗਣੀ ਭੋਗਣੀ ਪਰਮ ਪ੍ਰਗਿਆ ਨਮੋ ਦੇਵ ਦੈਤਿਆਇਣੀ ਦੇਵ ਦੁਰਗਾ ਦੁਰਗਿਆ ਨਮੋ ਕੋਰ ਰੂਪਾ ਨਮੋ ਚਾਰ ਨੈਣਾ ਨਮੋ ਸੁਲਣੀ ਸੈਤਣੀ ਬਕਰ ਬੈਣਾ ਨਮੋ ਬ੍ਰਿਧ ਬੁੱਧਾ ਕਰੀ ਜੋਗ ਜਵਾਲਾ ਨਮੋ ਚੰਡ ਮੁੰਡੀ ਮਿੜਾ ਕਰੂਰ ਕਾਲਾ ਨਮੋ ਦੁਸ਼ਟ ਪੁਸ਼ਟਾਰਦਣੀ ਜੇਮ ਕਰਣੀ ਨਮੋ ਦਾੜ ਗਾੜਾ ਧਰੀ ਦੋਖਿਆ ਹਰਣੀ ਨਮੋ ਸ਼ਾਸਤਰ ਬੇਤਾ ਨਮੋ ਸ਼ਸਤਰ ਕਾਮੀ ਨਮੋ ਜਛ ਵਿਦਿਆ ਧਰੀ ਪੂਰਨ ਕਾਮੀ ਦਿਪੰਗ ਤਾਪਣੀ ਜਾਪਣੀ ਸਰਬ ਲੋਗਾ ਥਪੇ ਖਾਪਣੀ ਖਾਪਣੀ ਸਰਬ ਸੋਗਾ ਨਮੋ ਲੰਕੁੜੇ ਸੀ ਨਮੋ ਸ਼ਗਦ ਬਾਣੀ ਨਮੋ ਕਾਲਕਾ ਖੜਕ ਬਾਣੀ ਕਿਰਪਾਣੀ ਨਮੋ ਲੰਕੁੜੇ ਸਾ ਨਮੋ ਨਗਰ ਕੋਟੀ ਨਮੋ ਕਾਮ ਰੂਪਾ ਕਮਸ਼ਿਆ ਕਰੋਟੀ ਨਮੋ ਕਾਲ ਰਾਤਰੀ ਕਬਰਦੀ ਕਲਿਆਣੀ ਮਹਾਰਿਧਣੀ ਸਿੱਧ ਦਾਤੀ ਕਿਰਪਾਣੀ ਨਮੋ ਚਤੁਰਬਾਹੀ ਨਮੋ ਅਸ਼ਟਬਾਹਾ ਨਮੋ ਪੋਖਣੀ ਸਰਬ ਆਲਮ ਪਨਾਹਾ ਨਮੋ ਅਮਕਾ ਜੰਬਹਾ ਕਰਤਕਿਆਨੀ ਮਿੜਾਲੀ ਕਪਰਦੀ ਨਮੋ ਸ਼੍ਰੀ ਭਵਾਨੀ ਨਮੋ ਦੇਵ ਅਰਧਿਆਇਨੀ ਦੁਸ਼ਟ ਹੰਤੀ ਸੀਤਾ ਅਸੀਤਾ ਰਾਜਕ੍ਰਾਂਤੀ ਅਨੰਤੀ ਜਵਾਲਾ ਜਯੰਤੀ ਅਲਾਸੀ ਅਨੰਤੀ ਨਮੋ ਪਾਰ ਬ੍ਰਹਮੀ ਹਰੀ ਸੀ ਮੁਕੰਦੀ ਜਯੰਤੀ ਨਮੋ ਮੰਗਲਾ ਕਾਲਕਾ ਅੰਗਪਾਲੀ ਨਮੋ ਭਦਰਕਾਲੀ ਸਿਵਾਯੰਗ ਦੁਰਗਾਇੰਗ ਸ਼ਿਮਾਇੰਗ ਨਮੋ ਤਾਤਰੀਏ ਅੰਗ ਸੁਭਾ ਸੁਹਾਯੰਗ ਨਮੋ ਸੀਤਲੇਅੰਗ ਨਮੋ ਚਰਬਣੀ ਸਰਬ ਧਰਮੰਗ ਤੁਜਾਇੰਗ ਨਮੋ ਹਿੰਗੁਲਾ ਪਿੰਗੁਲਾ ਅੰਬਕਾਇੰਗ ਨਮੋ ਦੀਰਘਦਾੜਾ ਨਮੋ ਸ਼ਿਆਮਵਰਣੀ ਨਮੋ ਅੰਜਨੀ ਗੰਜਨੀ ਦੈਤ ਦਰਣੀ ਨਮੋ ਅਰਧ ਚੰਦਰਾਇਣੀ ਚੰਦਰਚੂੜੰਗ ਨਮੋ ਇੰਦ੍ਰ ਊਰਧਾ ਨਮੋ ਦਾੜ ਗੁੜੰਗ ਸਸੰਗ ਸੇਖਰੀ ਚੰਦਰ ਭਾਲਾ ਭਵਾਨੀ ਪਵੀ ਭੈਰਵੀ ਪੂਤ ਰਾਟੀ ਕਿਰਪਾਨੀ ਕਲੀ ਕਾਰਣੀ ਕਰਮ ਕਰਤਾ ਕਮਛਿਆ ਪਰੀ ਪਦਮਨੀ ਪੂਰਣੀ ਸਰਬ ਇੱਛਿਆ ਜਯਾ ਜੋਗਣੀ ਜਗ ਕਰਤਾ ਜਯੰਤੀ ਸੁਭਾ ਸੁਵਾਮਣੀ ਸ੍ਰਿਸ਼ਟ ਜਾ ਸਤਰ ਹੰਤੀ ਪਵਿੱਤਰੀ ਪੁਨੀਤਾ ਪੁਰਾਣੀ ਪਰੇਅੰਗ ਪਰਭੀ ਪੂਰਣੀ ਪਾਰ ਬ੍ਰਹਮੀ ਅਜੇਅੰਗ ਅਰੂਪੰਗ ਨੂਪੰਗ ਨਾਮ ਠਾਪੰਗ ਅਪੀਤੰਗ ਅਜੀਤੰਗ ਮਾਂ ਧਰਮ ਧਾਮੰਗ ਅਸ਼ੇਤੰਗ ਭੇਤੰਗ ਕਰਮੰਗ ਸਧਰਮੰਗ ਨਮੋ
पाण पाणी तरे चरम बरमंग अजय अंग पे अंग निरंका नित्रयंग नमो निरूपंग निर्वाणंग नमित्यंग अकित्यंग गुरी गौर जा काम गामी गोपाली बलि वीरणी भावना जग्या ज्वाली नमो सत्र चरमायणी गर्भहरणी नमो तोखड़ी सोखणी सर्वपरणी पिलंगी पवंगी नमो चरचितंगी नमो पावन भावनी पूत हंता पड़ेंगी नमो भीम रूपा नमो लोक माता पवि पावनी पविख्याता विधाता प्रभी पूर्णी परम रूपं पवित्री परिपोखणी पार ब्रह्मी गायत्री जटी ज्वाल प्रचंड मुंडी चमुंडी बरंगदायिनी दुष्ट हंती अखंड दुष्ट खंडी अखंडी सब संत बारी बरंग बिहु

ਕਿਰਪਾ ਕੈ ਕਿਰਪਾਨੀ ਇਤ ਸ੍ਰੀ ਬਚਿਤ ਨਾਟਕੇ ਚੰਡੀ ਚਰਿਤਰੇ ਦੇਵੀ ਜੂ ਕੀ ਉਸਤਤ ਵਰਣਨ ਸਪਤ ਮੋਤਿਆਏ ਪੂਰਨ ਮਸ ਮਸਤ ਅਵਜੋਂ ਅਥ ਚੰਡੀ ਚਰਿਤ੍ਰ ਉਸਤਤ ਵਰਣਨ ਭੁਜੰਗ ਬਰਿਆਤ ਛੰਦ ਅਰੇ ਜੋਗਣੀ ਪਤ੍ਰ ਚਉ ਸੱਠ ਚਾਰੰ ਚਲੀ ਠਾਮ ਠਾਮੰ ਡਕਾਰੰ ਡਕਾਰੰ ਪਰੇ ਨੇਹਨ ਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਅਹਣ ਨਿਰਸੰਕੰ ਚਲੇ ਨਾਰਦਉ ਹਾਥ ਬੀਨਾ ਸੁਹਾਏ ਬਨੇ ਬਾਰ ਜੀ ਡੰਗ ਡਵਰੂ ਵਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਛ ਮੁਛੰਗ ਨਚੇ ਭੂਤ ਪ੍ਰੇਤੰਗ ਨਚੇ ਬੀਰ ਬੈਤਾਲ ਅਧੰਕ ਮਦੰਗ ਬਧੇ ਬਧ ਗੋਪਾਗੁਲੀ ਤ੍ਰਣ ਬਦੰਗ ਭਏ ਸਾਧ ਸੰਭੂ ਪੀਤੰਗ ਪੀਤੇ ਨਮੋ ਲੋਕ ਮਾਤਾ ਭਲੇ ਸਦਰ ਜੀਤੇ ਪਲੇ ਮੂੜ ਜਾ ਕੋ ਧਨੰਗ ਤਾਮ ਬਾਟੇ ਸੁਨੈ ਸੁਮ ਸੋ ਫੀਲ ਰਹਿ ਜੁਦ ਗਾਟੇ ਜਗੈ ਰਹਿਣ ਜੋਗੀ ਜਪੈ ਜਾਪ ਜਾਪੋ ਤਰੈ ਪਰਮ ਜੋਗੰਗ ਲੈ ਸਿੱਧਤਾ ਕੋ ਪੜੈ ਆਏ ਵਿਦਿਆਰਥੀ ਵਿਦਿਯ ਹੇਤੰਗ ਲਹਿ ਸਰਵ ਸ਼ਾਸਤ੍ਰਾਨ ਕੋ ਮਤ ਚੇਤੰਗ ਜਪੈ ਜੋਗ ਸੰਨਿਆਸ ਬੈ ਰਾਗ ਕੋਈ ਤਿਸੈ ਸਰਵ ਪੁਨਿਆਨ ਕੋ ਪੁਨ

ਇਤ ਸ੍ਰੀ ਬਚੇਤਨ ਨਾਟਕੇ ਚੰਡੀ ਚਰਿਤਰੇ ਚੰਡੀ ਚਰਿਤ੍ਰ ਉਸਤਦ ਵਰਣਨ ਨਾਮ ਅਸ਼ਟਮੋ ਧਿਆਏ ਸੰਪੂਰਨ ਮਸਤ ਸ਼ੁਭ ਮਸਤ ਅਫਜੋ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦ ਵਜਾਏ।

ਝੂਲਣੇ ਜੇ ਬੈਰ ਕਾ ਨੀਸਾਨ ਲਸਨ ਸਾਵਲੇ ਟੋਲ ਨਗਾਰੇ ਪਾਉਣ ਦੇ ਉਂਗਣ ਜਾਣ ਜਟਾਵਲੇ ਦੁਰਗਾ ਦਾਨੋ ਡਹੇਰਨ ਨਾਦ ਵੱਜਣ ਖੇਤ ਬਿਹਾਵਲੇ ਵੀਰ ਪਰੋ ਤੇ ਬਰਛੀਏ ਜਨ ਡਾਲ ਚਮੁੱਟੇ ਆਵਲੇ ਇੱਕ ਵੱਢੇ ਤੇਗੀ ਤੜਫੀਅਨ ਮਤ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਝਾੜੋਂ ਕੱਢੀ ਆਨਾ ਰੇਤ ਵਿੱਚੋਂ ਸੋਇਨਾ ਡਾਵਲੇ ਗਦਾਂ ਤ੍ਰਿਸੂਲਾਂ ਬਰਛੀਆਂ ਤੀਰ ਵਗਣ ਖਰੇ ਬਤਾਵਲੇ ਜਨ ਡੱਸੇ ਭੁਜੰਗਮ ਸਾਵਲੇ ਮਰ ਜਾਵਣ ਵੀਰ ਰੁਹਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਧਾਏ ਰਾਖਸ ਰੋਲੇ ਚੌਗਿਰ ਦੁਪਾਰੇ ਹਾਥੀ ਤੇ ਕਾਂ ਪਕੜ ਕੈ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੁੱਧ ਤੇ ਜੋਧੇ ਜੁਦਾ ਰੇ ਦਿਲ ਵਿੱਚ ਰੋਹ ਬਿਠਾਏ ਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੇ ਵੀਰ ਖੇਤ ਉਤਾਰੇ ਮਾਰੇ ਜਾਪਨ ਬਿਜਲੀ ਸਰਭਾਰ ਮਨਾਰੇ ਬਾਉੜੀ ਚੋਟ ਪਈ ਦਮਾਮੇ ਦਲਾਂ ਮੁਕਾਬਲਾ ਦੇਵੀ ਦਸ ਨਚਾਈ ਸੀ ਹਣਸਾਰ ਦੀ ਪੇਟ ਮਲੰਦੇ ਲਾਈ ਮਹਿਖੇ ਦੈਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇ ਹੀ ਦਿਲ ਵਿੱਚ ਆਈ ਗਈ ਸੁਣਾ ਕੈ ਚੋਟੀ ਜਾਣ ਜਖਾਈ ਧਾਰੇ ਧੂਮ ਕੇ ਦਬਾਉੜੀ ਛੋਟਾ ਪਵਨ ਨਗਾਰੇ ਅਣੀਆਂ ਜੁੱਟੀਆਂ ਤੂੰ ਲਈਆਂ ਤਰਵਾਰੀ ਦੇਵਾਂ ਦਾਨ ਵੀ ਵਾਹਨ ਵਾਰੋ ਵਾਰੀ ਸੂਰੇ ਸੰਗਰੇ ਵੱਗੈ ਰਤ ਝੁਲਾਰੀ ਜੂੰ ਗੇਰੂ ਬਾਬਤਰਾ ਦੇਖਣ ਬੈਠ ਅਟਾਰੀ ਨਾਰੀ ਰਾਕਸ਼ਾਂ ਪਾਈ ਧੂਮ ਸਵਾਰੀ ਦੁਰਗਾ ਦਾਨ ਵੀ ਪੌੜੀ ਲੱਖ ਨਗਾਰੇ ਵੱਜਣ ਆਮੋ ਸਾਹਮਣੇ ਰਾਖਸ਼ ਰਣੋ ਨਾ ਭੱਜਣ ਰੋਹੇ ਰੋਹਲੇ ਸਿੰਹਾਂ ਵਾਂਗੂ ਗੱਜਣ ਸਭੇ ਸੂਰਮੇ ਤਣ ਤਣ ਕੈ ਪਰ ਛੱਡਣ ਦੁਰਗਾ ਸਾਹਮਣੇ ਪੌੜੀ ਘੁਰੇ ਨਗਾਰੇ ਦੋਹਰੇ ਰਣ ਸੰਗਲੀ ਆਲੇ ਧੂੜ ਲਪੇਟੇ ਦੂਹਰੇ ਸਰਦਾਰ ਜਟਾਲੇ ਉਖਲੀਆਂ ਨਾਸਾਂ ਜਨਾਮੇ ਜਾਪਨ ਆਲੇ ਧਾਏ ਦੇਵੀ ਸਾਹਮਣੇ ਵੀਰ ਮੁੱਛਲੀ ਆਲੇ ਸੁਰ ਪਰ ਜੇ ਲਲ ਹਟੇ ਵੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਣ ਕਰੀਅਰ ਗਾਲੇ ਪੌੜੀ ਚੋੜ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਈ ਕੈ ਰਾਖਸ਼ ਬੜੇ ਅਲਾਮੀ ਭੱਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਕੁਰੇ ਨਗਾਰੇ ਦਲਾਂ ਭਿੜੰਦਿਆਂ ਪਾਏ ਮੈਂ ਖਲਬਾਰੇ ਦੇਵਾਂ ਦਾਨ ਵਾਹਨ ਫੱਟ ਕਰਾਰੇ ਰਾਖਜ ਰੋਹਲੇ ਜਾਪਣ ਤੇਰੀ ਕੀ ਆਰੇ ਮਾਨੋ ਧੂਹੀਆਂ ਜੋਧੇ ਬੜੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇ ਹੋਣੇ ਕਦੇ ਨਾ ਆਖਣ ਹਾਰੇ ਧਾਮਨ ਸਾਹਮਣੇ ਦੁਰਗਾ ਸਭ ਸਿੰਗਾਰੇ ਰਾਖਜ ਖੜਗ ਲੈ ਪੌੜੀ ਉਮਲ ਲੱਥੇ ਜੋਧੇ ਮਾਰੂ ਬੱਜਿਆ ਬੱਦਲ ਜਿਉ ਮੈਂ ਖਾਸੁਰ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਧਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੈ ਰਹਿ ਬਾਰੇ ਆਮੋ ਸਾਹਮਣੇ ਅਗਣਤ ਵੀਰ ਸੰਗਾਰੇ ਲਗਦੀ ਕੈ ਬਰੀ ਡਿੱਗੇ ਜਾਣ ਮਨਾਰੇ ਮਾਰੇ ਵਿਜਦੇ ਖੁਲੀ ਵਾਲੀ ਦੈਤ ਆਹੜੇ ਸੋਭੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾਂ ਖਾਏ ਕੈ ਪੌੜੀ ਦੁਆ ਕੰਧਾਰਾ ਮੋਏ ਜੁੜੇ ਨਾਲ ਧੌਂਸਾ ਭਾਰੀ ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੜੇ ਹਜ਼ਾਰੀ ਮਿਆਨੋ ਖੰਡਾ ਧੂਹਿਆ ਮੈਂ ਖਾਸੁਰ ਬਾਰੇ

ਚੰਡੀ ਰਾਖਸ਼ ਖਾਣੀ ਵਾਹੀ ਦੈਤ ਨੂੰ ਕੋ ਪਰ ਚੂਰ ਚਬਾਣੀ ਲੱਥੀ ਕਰਗ ਲੈ ਪਾਖੜ ਤੁਰਾ ਪਲਾਣੀ ਰਣਕੀ ਧਰਤ ਜਾਏ ਲਹਿੰਦੀ ਆਕਾਸ਼ ਦਾਣੀ ਸਿੰਘਾ ਧੌਲ ਦਿਆਂ ਕੂਰਮ ਸਿਰ ਲੈ ਲਾਣੀ ਦੁਸ਼ਮਣ ਮਾਰ ਕੈ ਵੱਢੇ ਗਨ ਤਿਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਘੱਤੀ ਕਾਣੀ ਲੋਹ ਮਿਜਦੀ ਚਾਰੇ ਯੁਗ ਕਹਾਣੀ ਚੱਲਕ ਤੇਗ ਦੀ ਬਿਦਣ ਖੇਤ ਵਿਹਾਣੀ ਮੈਂ ਖੇ ਦੈਤ ਨੂੰ ਇਤੀ ਮੈਂ ਖਾਸੁਰ ਦੈਤ ਮਾਰੇ ਦੁਰਗਾ ਆਇਆ ਚੌਦਹ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਲੀ ਦਲ ਵਿੱਚ ਅਗਲੇ ਮੰਗਣ ਨਾ ਹੀ ਪਾਣੀ ਦਲੀ ਹੰਕਾਰ ਕੈ ਜਣ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ ਰਤੂ ਦੇ ਹੜਬਾਣੀ ਚੱਲੇ ਵੀਰ ਖੇ ਪੀਤਾ ਫੁੱਲ ਆਣੀ ਘੁੰਮਣ ਸੂਰਮੇ ਹੋਈ ਅਲੋ ਭਵਾਨੀ ਦੇਵਾ ਨੂੰ ਰਾਜ ਦੇ ਈਸਰ ਦੀ ਪ੍ਰਧਾਨੀ ਹੋਈ ਜਿੱਤ ਦੇ ਨਾ ਸੁਮਨ ਸੁਮ ਗਮਾਨੀ ਜਨਮੇ ਸੂਰਮੇ ਇੰਦਰ ਦੀ ਰਜਧਾਨੀ ਤੱਕੀ ਜਿੱਤਣੀ ਇੰਦਰਪੁਰੀ ਤੇ ਧਾਵਣਾ ਵਡਜੋਧੀ ਮਤਾ ਪਕਾਇਆ ਸੰਝ ਪਟੇਲਾ ਪਾਖਰਾ ਭੇੜ ਸੰਜਾ ਸਾਜ ਬਣਾਇਆ ਜੰਮੇ ਕਟਕ ਅਸ਼ੂਣੀ ਅਸਮਾਨ ਕਰਦੀ ਛਾਇਆ ਰੋਹ ਸੁੰਭ ਨੇ ਸੁੰਭ ਸਿਧਾਇਆ ਪੌੜੀ ਸੁੰਭ ਨੇ ਸੁੰਭ ਲਾਇਆ ਵਡਜੋਧੀ ਸੰਗਰ ਵਾਏ ਰੋ ਦਿਖਾਲੀ ਦਿੱਤੀਆ ਵਰਿਆਮੀ ਤੁਰੇ ਨਚਾਏ ਕੁਰੇ ਦਮਾਮੇ ਦੋਰੇ ਜੰਬਾਹਣ ਜਿਉਂ ਰੜਾਏ ਦੇਵ ਦਾਨੋ ਲੁੱਜਣ ਆਏ ਪੌੜੀ ਦਾਨੋ ਦੇਵ ਅਨਾ ਕੀ ਸੰਘਰ ਰਚਿਆ ਫੁੱਲ ਖਿੜੇ ਜਨਬਾਗੀ ਬਾਣੇ ਜੋਧਿਆ ਪੂਤਾਂ ਇਲਾਂ ਕਾਗੀ ਗੋਸ਼ਤ ਪੱਖਿਆ ਹੁੰਮਣ ਧੁੰਮਣ ਜਾਗੀ ਘੱਤੀ ਸੂਰਿਆ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਵ ਭਜਾਈ ਮਿਲਕੇ ਰਾਖਸੀ ਲੋਕੀ ਦੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸਾਮਤ ਕਾਈ ਦੇਵਾਂ ਡਰਦਿਆਂ ਆਂਦੀ ਚੰਡ ਚੜਾਈ ਉੱਤੇ ਰਾਖਸ਼ਾਂ ਪੌੜੀ ਆਈ ਫਿਰ ਭਵਾਨੀ ਖਬਰੀ ਪਾਈਆਂ ਦੈਤ ਬੜੇ ਅਭਿਮਾਨੀ ਹੋਏ ਇਕੱਠੇ ਲੋਚਨ ਧੁੰਮ ਗਮਾਨੀ ਰਾਏ ਬੁਲਾਇਆ ਜੱਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਉਣੀ ਪੌੜੀ ਕੜਕ ਉੱਠ

ਕੱਟੇ ਆਰੇ ਦਰਖਤ ਬਾਢੀਆਂ ਪੌੜੀ ਚੌਵੀ ਦੌਂਸ ਬਜਾਈ ਦਲਾ ਮੁਕਾਬਲਾ ਰੋਹ ਭਵਾਨੀ ਆਈ ਉੱਤੇ ਰਾਕਸ਼ਾਂ ਖਬੈ ਦਸ ਨਚਾਈ ਸੀ ਅਨਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜੌਣ ਕੈ ਰੋਹ ਹੋਏ ਚਲਾਈ ਰਾਕਸ਼ ਰਾਏ ਨੂੰ ਜੰਮਪੁਰ ਦੀਆ ਪਟਾਈ ਲੋਚਨ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਪੰਨੇ ਦੈਦ ਪੁਕਾਰੇ ਰਾਜੇ ਸੁੰਭ ਥੈ ਲੋਚਨ ਧੂਮ ਸੰਗਾਰੇ ਸਣੇ ਸਿਪਾਹੀਆਂ ਚੁਣ ਚੁਣ ਜੋ ਦੇ ਮਾਰੇ ਅੰਦਰ ਖੇਤ ਦੈ ਚਾਪਨ ਅੰਮ੍ਰਿਤਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਬਿਜ ਦੇ ਦੈਤਾਂ ਦੇ ਤਲਹਾਰੇ ਦਹਿਸ਼ਤ ਖਾਈ ਕੈ ਬਜੇ ਸੁਮਾਰੇ ਮਾਰੇ ਰਹਿ ਦੇ ਰਾਜਥੇ ਪੌੜੀ ਰੋਹ ਹੋਏ ਬੁਲਾਏ ਰਾਖਸ਼ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕੜਕਦੈ ਜਾਪੇ ਛੱਪਰ ਛਾਏ ਬਣੀਆਂ ਕੇ ਜਮਾ ਜੇ ਤੇ ਰਾਏ ਬੁਲਾਏ ਚੱਲੇ ਜੁਜ ਨੂੰ ਜਾਣ ਜੰਮਪੁਰ ਪਕੜ ਚਲਾਏ ਸਭੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋ ਰੁਹੇਲੇ ਆਏ ਉੱਤੇ ਰਾਕਸ਼ਾਂ ਸਭਨੀ ਤੁਰੇ ਨਚਾਏ ਬਰਛੇ ਪਕੜ ਗਏ ਬਹੁਤੇ ਮਾਰ ਗਿਲਾਏ ਅੰਦਰ ਖੇਤ ਦੈ ਤੀਰੀ ਸ਼ਹਿ ਪਰ ਲਾਈ ਬੁੱਠੀ ਦੇਵਤਾ ਭੇਰੀ ਸੰਗ ਵਜਾਏ ਸੰਘਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨਖ ਲੈ ਜਿਨੀ ਦਸਤ ਉਠਾਏ ਰਹੇ ਨਾ ਜੀਵ ਦੇ ਚੰਡਰ ਮੁੰਡ ਖਪਾਏ ਦੋਨੋਂ ਦੇਵਤਾ ਸੁੰਭ ਨਿਸੁੰਭ ਰਸਾਏ ਮਾਰੇ ਦੈਤ ਸੁਣ ਜੋ ਦੇ ਸਭ ਬੁਲਾਏ ਆਪਣੇ ਮਜਲ ਸੀ ਜਿਨੀ ਦੇਵ ਪਜਾਏ ਇੰਦਰ ਜੇ ਹਿਵੇ ਤੇਈ ਮਾਰ ਗਿਰਾਏ ਪਲ ਵਿੱਚ ਦੇਵਤਾ ਓਨੀ ਦਸਤੀ ਦਸਤ ਵਜਾਏ ਤਿਨਾ ਚਿਤ ਕਰ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਏ ਦੇ ਸਾਂਝ ਪਟੇਲਾ ਪਾਏ ਚਿਲਕਤ ਟੋਪੀਆਂ ਲੁੱਝਣ ਨੂੰ ਅਰੜਾਏ ਰਾਖਸ਼ ਰੋਹਲੇ ਕਦੇ ਨਾ ਕਿਨੈ ਹਟਾਏ ਜੁਜ ਮਚਾਏ ਕੈ ਮਿਲਤੇ ਹੀ ਦਾਨੋ ਆਏ ਹੁਣ ਸਿੰਗਰ ਦੇਖਣਾ ਪੌੜੀ ਦੈਂਤੀ ਦੰਡ ਉਭਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖੱਬੈ ਦਸਤ ਉਭਾਰੀ ਗਦਾ ਫਿਰਾਏ ਕੈ ਸਹਿਨਾ ਸਭ ਸੰਗਾਰੀ ਸਰਣਵਦ ਬੀਜ ਦੀ ਜਣ ਮਦ ਖਾਏ ਮਦਾਰੀ ਘੂਮਣ ਸੂਰਮੇ ਅਗਣਤ ਭਾਉ ਪਸਾਰੀ ਰਲੇ ਆਹੜ ਵਿੱਚ ਜਾਪੇ ਖੇਡ ਖਿਡਾਰੀ ਸੁੱਤੇ ਫਾਗ ਨੂੰ ਸਰਣਵਦ ਬੀਜ ਹੰਕਾਰੇ ਰਹਿੰਦੇ ਸੂਰਮੇ ਜੋਧੇ ਜਿੜ ਮਨਾਰੇ ਦਿਸਣ ਖੇਤ ਵਿੱਚ ਸਭਨੀ ਦਸਤ ਉਭਾਰੇ ਤੇ ਗਾਂ ਧੂਹੀ ਕਹਿ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਦੇ ਠਣਕਾਰੇ ਤੇ ਗੀ ਉਭਰੇ ਕਹਾਟ ਘੜਨ ਠਠਿਆਰੇ ਜਾਣ ਬੜਾਏ ਗਏ ਸੱਟ ਪਈ ਜਮਦਾਣੀ ਦਲਾ ਮੁਕਾਬਲਾ ਘੂਮਰ ਬਰਗਸਦਾਣੀ ਦਲ ਵਿੱਚ ਕਾਤੀ ਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉੱਠ ਉੱਠ ਮੰਗਣ ਪਾਣੀ ਘਾਇਲ ਘੂਮਦੇ ਏਵੜ ਮਾਰ ਵਿਹਾਣੀ ਉੱਪਰ ਰਾਕਸ਼ਾਂ ਬਿਜਰ ਜਿਉਂ ਝਰ ਲਾਣੀ ਉੱਠੀ ਦੇਵਤਾ ਪੌੜੀ ਚੌਵੀ ਦੌਂਸ ਉਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਦਾਨੋ ਮਾਰੇ ਰੋ ਬੜਾਏ ਕੈ ਸਿਰ ਵਿੱਚ ਤੇਗ ਵਗਾਈ ਸਰਣ ਬੀਜ ਦੇ ਅਗਣ ਦਾਨੋ ਭਾਰੇ ਹੋਏ ਲੋਹੂਆਂ ਜੋਧੇ ਜੇੜ ਬਨਾਰੇ ਅੰਦਰ ਖੇਤ ਦੈ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਕਸ਼ ਆਵਦੇ ਰੱਤੂ ਦੇ ਪਰਨਾਲੇ ਤਿਨ ਤੇ ਭੂਏ ਪਏ ਉੱਠੇ ਕਾਰਨ ਆਰੇ ਰਾਕਸ਼ ਹੜ ਹੜਾਏ ਤਕਾਂ ਸੰਗਲੀ ਆਲੀ ਸੰਘਰ ਵਾਇਆ ਵਰਛੀ ਬੰਬਲੀ ਆਲੀ ਸੂਰੇ ਸੰਘਰੇ ਭੇੜ ਮਚਿਆ ਵੀਰਾਲੀ ਦੁਰਗਾ ਦਾਨ ਵੀ ਮਾਰ ਮਚੀ ਮੋਹਰਾਲੀ ਅੰਦਰ ਖੇਤ ਦੈ ਜਣ ਨਟ ਲੱਥੇ ਛਾਲੀ ਢੋਲ ਬਜਾਏ ਕੈ ਲੋਭ ਫਾਥੀ ਜਾਲੀ ਲੋਥੀ ਜਮ ਧੜੀ ਘਣ ਵਿੱਚ ਜਿਉਂ ਛੰਛਾਲੀ ਤੇ ਗਾਂ ਹਸੀਆਂ ਕੁੰਮਰ ਆਰ ਸਿਆਲੀ ਬਣੀਆਂ ਕੇ ਜਮਾ ਤਗਾਂ ਸੂਲ ਬਜਾਈਆਂ ਦਲਾ ਮੁਕਾਬਲਾ ਧੂਹੇ ਮਿਆਨੋ ਲਈਆਂ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆਂ ਅਗਣ ਸੂਰਤਾਂ ਦੁਰਗਾ ਸੋਹੇ ਆਈਆਂ ਰੋ ਵਢਾਈ ਕੈ ਸਭਨੀ ਅਣ ਬਗਾਈਆਂ ਤੇ ਗਾਂ ਧੂਹੇ ਕੈ ਦੁਰਗਾ ਸਭ ਬਚਾਈਆਂ ਢਹਾਲ ਸੰਭਾਰ ਕੈ ਦੇਵੀ ਆਪ ਚਲਾਈਆਂ ਤਕ ਤਕ ਦਾਨ ਵੀ ਲੋਹੂ ਨਾਲ ਡੁਬਾਈਆਂ ਤੇ ਗਾਂ ਨੰਗੀਆਂ ਸਾਰਸਤੀ ਜਣਨਾਈਆਂ ਮਿਲ ਕੈ ਦੇਵੀਆਂ ਸੰਭੇ ਮਾਰ ਗਿਰਾਈਆਂ ਅੰਦਰ ਖੇਤ ਦੈ ਤਿੱਧੂ ਫੇਰ ਦਬਾਈਆਂ ਹੋਈਆਂ

ਰੋਜ਼ ਵਢਾਏ ਕੈ ਨਿਕਲੀ ਮੱਥਾ ਫੂੜ ਕੈ ਜਣ ਫਤਿਹ ਨਿਸ਼ਾਨ ਬਜਾਏ ਕੈ ਜਾਗ ਸੁਜੰਮੀ ਜੁੱਧ ਨੂੰ ਜਰਵਾਣਾ ਜਣ ਮਰਡਾਏ ਕੈ ਗਲ ਵਿੱਚ ਘੇਰਾ ਕਤਿਆ ਜਣ ਸੀ ਤੁਰਿਆ ਗਣਨਾਏ ਕੈ ਆਪ ਸੂਲਾ ਹੋਇਆ ਤੇ ਲੋਕਾਂ ਦੇ ਖੁਣਸਾਏ ਕੈ ਰੋਸ ਦਾਈਆਂ ਚੱਕਰਪਾਨ ਕਰ ਨੰਦਾ ਖੜਗ ਉਠਾਏ ਕੈ ਅੱਗੈ ਰਾਖਸ਼ ਬੈਠੇ ਰੋਲੇ ਤੀਰੀ ਤੇ ਗੀ ਸ਼ਹਿ ਬਰਲਾਏ ਕੈ ਪਕੜ ਪਛਾੜੇ ਰਾਖਸ਼ਾਂ ਦਲ ਦਹਿਤਾ ਅੰਦਰ ਜਾਏ ਕੈ

ਕਾਲੀ ਗੁੱਸਾ ਖਾਏ ਕੈ ਪੌੜੀ, ਦੁਆ ਕੰਧਾਰਾ ਮੋਹ ਜੁੜੇ ਨੇ ਅਣੀਆਂ ਰਾਚੋਈਆਂ, ਤੂਹੇ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ, ਹੂਰਾ ਸਰਣਵਦ ਬੀਜ ਨੂੰ ਕਤ ਘੇਰ ਖਲੋਈਆਂ, ਲਾੜਾ ਦੇਖਣ ਲਾੜੀਆਂ ਚੌਗਿਰਦੈ ਹੋਈਆਂ, ਚੌਵੀ ਦੌਸਾ ਪਾਈ ਦਲਾ ਮੁਕਾਬਲਾ ਦਸਤੀ ਤੂੰ ਨਚਾਈਆਂ, ਤੇਗਾਂ ਨੰਗੀਆਂ ਸੂਰੀਆਂ ਦੇ ਤਨ ਲਾਈਆਂ, ਗੋਸ਼ਤ ਗਿੱਧੀਆਂ ਬਿੱਦਣ ਰਾਤੀ ਆਈਆਂ, ਮਰਦਾ ਘੋੜੀਆਂ ਜੋਗਣੀਆਂ ਮਿਲਤਾਈਆਂ, ਲੋਹੂ ਪੱਖਣਾ ਫੌਜਾਂ ਮਾਰ ਹਟਾਈਆਂ, ਦੇਵਾ ਦਾਨਵਾ ਭੱਜ ਦੀ ਕਥਾ ਸੁਣਾਈਆਂ, ਰਾਜੇ ਸੁੰਬਦੈ ਭੂਈ ਨਾ ਪੌਣੇ ਪਾਈਆਂ, ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ, ਸਭੇ ਸੂਰਤਾਂ ਬਹੁਤੀ ਸ੍ਰੀ ਬਿਹਾਈਆਂ, ਖੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ, ਜੂਝੇ ਸੂਰਮੇ ਸੁੰਬ ਸੁਣੀ ਕਰ ਹਾਲੀ, ਸਰਣਵਦ ਬੀਜ ਦੀ ਰਣ ਵਿੱਚ ਕਿਨੈ ਨਾ ਝਾਲੀ, ਦੁਰਗਾ ਆਮਦੀ ਬਹੁਤੇ ਬੀਰ ਜਟਾਲੀ, ਉੱਠੇ ਆਖ ਕੈ ਚੋਟਾਂ ਪਾਣਤ ਬਾਲੀ, ਜਰ ਸੰਜੋਧਨ ਥਰ ਥਰ ਪ੍ਰਿਥਮੀ ਚਾਲੀ, ਤਲਾ ਚੜੰਦਿਆਂ ਨਾਉ ਜਵੈ ਹੈ ਹਾਲੀ, ਸਹਿ ਦਰਿਆਓ ਵਿੱਚ ਧੂੜਤਾ ਹਾਂ ਕਾਲੀ, ਛੜੀ ਤੁਰੰਗ ਮਾ ਜਾਣ ਪੁਕਾਰੂ ਚਾਲੀ, ਧਰਤੀ ਇੰਦਰ ਤੈ ਪੌੜੀ ਆਹਰ ਮਿਲਿਆ ਆਹਰੀਆਂ, ਸੈਣ ਸੂਰਿਆਂ ਸਾਜੀ ਚੱਲੇ ਸੋਹੇ ਦੁਰਗ ਸਾਜਣ ਕਾ ਬੈ ਹਾਜੀ, ਤੀਰੀ ਦੇ ਗਈ ਜਮ ਤੜੀ ਰਣ ਮੰਡੀ ਭਾਜੀ, ਇੱਕ ਘਾਇਲ ਘੂਮਣ ਸੂਰਮੇ ਜਨ ਮਗਤ ਬਕਾਜੀ, ਇੱਕ ਵੀਰ ਪਰੋਤੇ ਬਰਛੀਏ ਜਿਉਂ ਝੁੱਕ ਪਾਉਣ ਨਿਵਾਜੀ, ਇੱਕ ਦੁਰਗਾ ਸੋਹੇ ਕੁਣ ਸਕਾਇ ਕੁਣ ਸਾਇਨ ਤਾਜੀ, ਇੱਕ ਧਾਵਨ ਦੁਰਗਾ ਸਾਹਮਣੇ ਜਿਉਂ ਭੁਖਿਆਏ ਪਾਜੀ, ਕਦੇ ਨਾ ਰੱਜੇ ਜੁੱਝ ਤੇ ਰੱਜ ਹੋਏ ਰਾਜੀ, ਬੱਜੇ ਸੰਗਲੀ ਆਲੇ ਸੰਗਰ ਡੋਹਰੇ, ਡਹਿ ਜੋ ਖੇਤ ਜਟਾਲੇ ਹਾਠਾਂ ਜੋੜ ਕੇ ਨੇਜੇ ਬੰਬਲੀ ਆਲੇ ਦਿਸਣ ਓਰੜੇ, ਚੱਲੇ

ਖੇਤ ਖਤੰਗਾ ਤੂੰ ਹੈ ਕਿਰਪਾਣਾ ਤਿੱਖੀਆਂ ਬੜ ਲਾਹਨ ਅੰਗਾ ਪਹਿਲਾ ਦਲਾਂ ਮਿਲੰਦਿਆਂ ਪਹੇੜ ਪਿਆਂ ਨਿਹੰਗਾ ਪੌੜੀ ਓੜ ਫੌਜਾਂ ਆਈਆਂ ਬੀੜ ਚੜੇ ਕੰਧਾਰੀ ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਲਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਅਹੰਕਾਰੀ ਸਿਰ ਤਰ ਬਾਹਾਂ ਗੰਨ ਲੇ ਫੁਲਜੇ ਹੈ ਵਾੜੀ ਜਾਪੇ ਕੱਢੇ ਬਾੜੀਆਂ ਰੁਗ ਚੰਦਰ ਆਰੀ ਦੁਆ ਕੰਧਾਰਾ ਮੋਜੜੇ ਜਾਂ ਸੱਟ ਪਈ ਖਰਬਾਰ ਕਾ ਤਖਤ ਕੈਬਰ ਦੁਰਗ ਸ਼ਾਹ ਤਕ ਮਾਰੇ ਭਲੇ ਜੁਜਾਰ ਕਾ ਪੈਦਲ ਮਾਰੇ ਹਾਥੀਆਂ ਸੰਗ ਰਦ ਗਿਰੇ ਅਸਵਾਰ ਕਾ ਸੋਹਣ ਸੰਜਾ ਬਾਗੜਾ ਜਨ ਲੱਗੇ ਫੁੱਲ ਅਨਾਰ ਕਾ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਲਵਾਰ ਕਾ ਏਦੂ ਪਾਰੋਂ ਓਤ ਪਾਰ ਹਰ ਨਾਕਸ ਗਈਏ ਚਾਰ ਕਾ ਜਿਣ ਇੱਕਾ ਰਹੀ ਕੰਧਾਰ ਕਾਓ ਸਦ ਰਹਿਮਤ ਤੇਰੇ ਵਾਰ ਕਾ ਪੌੜੀ ਦੁਹਾਂ ਕੰਧਾਰਾ ਮੋਈ ਜੁੜੇ ਸੱਟ ਪਈ ਜਮਤ ਹਣ ਕਾਓ ਤਦ ਖੇਂਗ ਨਸੁਮ ਨਚਾਇਆ ਡਾਲ ਉੱਪਰ ਬਰਗਸਤਾਨ ਕਾਓ ਫੜੀ ਬਿਲੰਦ ਮੰਗਾਏ ਉਸ ਫੁਰਮਾਇਸ ਕਰ ਮੁਲਤਾਨ ਕਾਓ ਗੁੱਸੇ ਆਈ ਸਾਹਮਣੇ ਰਨ ਅੰਦਰ ਘੱਤਨ ਕਹਾਣ ਕਾਓ ਅੱਗੇ ਤੇਗ ਵਗਾਈ ਦੁਰਗ ਸ਼ਾਹ ਬੜ ਸੁਮਨ ਬਈ ਪਲਾਣ ਕਾਓ ਰੜਕੀ ਜਾਇ ਕੈ ਧਰਤ ਕਾਓ ਬਢ ਪਾਖਰ ਬੜਕ ਕਾਣ ਕਾਓ ਬੀਰ ਪਲਾਣੋ ਡਿੱਗਿਆ ਕਰ ਸਿਜਦਾ ਸੁਮ ਸੁਣਾ ਸੁਜਾਨ ਕਾਓ ਸ਼ਾਬਾਸ ਸਲੋਣੇ ਖਾਨ ਕਾਓ ਸਦਾ ਸ਼ਾਬਾਸ ਤੇਰੇ ਤਾਣ ਕਾਓ ਤਾਰੀਫਾਂ ਪਾਨ ਚਬਾਨ ਕਾਓ ਸਦ ਰਹਿਮਤ ਕੈਫਾਂ ਖਾਨ ਕਾਓ ਸਦ ਰਹਿਮਤ ਤੁਰੇ ਨਚਾਣ ਕਾ ਪੌੜੀ ਦੁਰਗਾ ਅਤੈ ਦਾਨਵੀ ਗੈ ਸੰਗਰ ਕੱਥੇ ਓਰੜ ਉੱਠੇ ਸੂਰਮੇ ਆਡਾਹੇ ਮੱਥੇ ਕੱਟ ਤਫੰਗੀ ਕੈਬਰੀ ਦਲਗਾਹੇ ਨਿਕੱਥੇ ਦੇਖਣ ਜੰਗ ਫਰੇਸ਼ ਤੇ ਅਸਮਾਨੋ ਲੱਥੇ ਪੌੜੀ ਦੁਆਂ ਕੰਧਾਰਾ ਮੋਏ ਜੁੜੇ ਦਲ ਘੁਰੇ ਨਗਾਰੇ ਓਰੜ ਆਏ ਸੂਰਮੇ ਸਰਦਾਰ ਰਣਿਆਲੇ ਲੈ ਕੇ ਤੇਗਾਂ ਬਰਛੀਆਂ ਹਥਿਆਰ ਉਭਾਰੇ ਟੋ ਪਟੇਲਾਂ ਪਾਖਰਾਂ ਗਲ ਸੰਜ ਸਵਾਰੇ ਲੈ ਕੇ ਬਰਛੀ ਦੁਰਗ ਸ਼ਾਹ ਬਵਦਾਨ ਮਾਰੇ ਚੜੇ ਰਥੀ ਗਜ ਘੋੜਈ ਮਾਰ ਭੋਈ ਤੇ ਡਾਰੇ ਜਾਣ ਹਲਵਾਈ ਸੀਖ ਨਾਲ ਵਿੰਨ ਵੜੇ ਉਤਾਰੇ ਪੌੜੀ ਦੁਆਂ ਕੰਧਾਰਾ ਮੋਏ ਜੁੜੇ ਨਾਲ ਧੌਂਸਾ ਭਾਰੀ ਲਈ ਭਗਾਉਤੀ ਦੁਰਗ ਸ਼ਾਹ ਵਰਜਾਗਨ ਭਾਰੀ ਲਾਈ ਰਾਜੇ ਸੁਮਨੋ ਰਥ ਪੀਏ ਪਿਆਰੀ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਭਗਵਤੀ ਜੀ ਸਹਾਏ ਆਦਿ ਗਿਆਨ ਪ੍ਰਬੋਧ ਗ੍ਰੰਥ ਲਿਖੀਏ ਪਾਤਸ਼ਾਹੀ ਦਸਵੀਂ ਭਜਨ ਪ੍ਰਿਆਤ ਸੰਤਾ ਪ੍ਰਸਾਦ ਨਮੋ ਨਾਥ ਪੁਰੇ ਸਦਾ ਸਿੱਧ ਕਰਮੰਗ ਅਛੇਦੀ ਅਪੇਦੀ ਸਦਾ ਇੱਕ ਧਰਮ ਮੰਗਲੰਗ ਬਿਨਾ ਨੇ ਕਲੰਕੀ ਸਰੂਪੇ ਅਛੇਦੰਗ ਅਭੇਦੰਗ ਅਖੇਦੰਗ ਅਨੂਪੇ ਨਮੋ ਲੋਕ ਲੋਕੇਸ਼ਵਰੰਗ ਲੋਕਨਾਥੇ ਸਦੈਵ ਸਦਾ ਸਰਵਸਾਧਕ ਅਨਾਥੇ ਨਮੋ ਏਕ ਰੂਪੰਗ ਅਨੇਕੰਗ ਸਰੂਪੇ ਸਦਾ ਸਰਵਸੰਗ ਸਦਾ ਸਰਵਰੂਪੇ ਅਛੇਦੰਗ ਅਭੇਦੰਗ ਨਾਮੰਗ ਠਾਮੰਗ ਸਦਾ ਸਰਵਦਾ ਸਿੱਧਤਾ ਬੋਧਤਾ ਮੰਗ ਅਜੇਦੰਗ ਅਮੰਤਰੰਗ ਅਕੰਤਰੰਗ ਪਰਮੰਗ ਅਖੇਦੰਗ ਭੇਦੰਗ ਅਛੇਦੰਗ ਅਕਰਮੰਗ ਕਾਤੇ ਵਾਦੇ ਗੰਤੰਗ ਅਨੰਤੰਗ ਲੇਖੰਗ ਪੇਖੰਗ ਭੂਤੰਗ ਮਗੰਤੰਗ ਨਰੰਗ ਨਰੂਪੰਗ ਨਰਜਾਤਕ ਨਪਾਤਕ ਨ ਸਤਰੁ ਮਿੱਤਰ ਨ ਪੁੱਤਰ ਨ ਮਾਤੰਗ ਅਭੂਤੰਗ ਅਪੰਗੰਗ ਭਵਿਖੰਗ ਭਵਾਨੰਗ ਪਰੇਅੰਗ ਪ੍ਰੀਤੰਗ ਪਵਿੱਤੰਗ ਪ੍ਰਧਾਨੰਗ ਅਗੰਜੇ ਭਾਂਜੇ ਕਾਮ ਕਰਮੰਗ ਅਨੰਤੇ ਬੇਅੰਤੇ ਅਭੂਮੇ ਪਰਮੰਗ ਨਹੀਂ ਜਾਣ ਜਾਇ ਕਸ਼ੂਰ ਵਿਰੇ ਗੰਗਾ ਬਾਲ ਤੰਗ ਵਿਰੇ ਕਣ ਪੇ ਗੰਗਾ ਨਾਮ ਤੰਗ ਕਾਂ ਕੈ ਕਵਾ ਵੈ ਕਾਂ ਮੈਂ ਵਖਾਨੂ ਕੈ ਮੈਂ ਉਨਾ ਆਵੈ ਅਜੁਨੀ ਅਜੈ ਪਰਮ ਰੂਪੀ ਪ੍ਰਧਾਨ ਅਛੇਦੀ ਅਭੇਦੀ ਅਰੂਪੀ ਮਹਾਨ ਹੈ ਸਾਧੇ ਅਗਾਧੇ ਅਗੰਜੁਲ ਗਨੀ ਮੇਰਾ ਗੰਜੁਲ ਰਾਧੇ ਰਾਹ ਗੁਰ ਰਹੀ ਮੇ ਸਦਾ ਸਰਬਦਾ ਸਿੱਧਦਾ ਬੁੱਧਦਾਤਾ ਨਮੋ ਲੋਕ ਲੋਕੇਸ਼ਵਰੰਗ ਲੋਕ ਗਿਆਤਾ ਅਛੇਦੀ ਅਭੈ ਆਦਿ ਰੂਪੀ ਅਨੰਤੰ ਅਛੇਦੀ ਅਸ਼ੈ ਆਦਿ ਅਦਵੈ ਦੁਰੰਗ ਨਰਾਜ ਛੰਦ ਅਨੰਤ ਆਦਿ ਦੇਵ ਹੈ ਬੇਅੰਤ ਭਰਮ ਪੇ ਵੈ ਗਾਧ ਵਿਆਧ ਨਾਸ ਹੈ ਦੇਵ ਸਰਬਾਦ ਬਚਿਤ੍ਰ ਚਿਤ ਚਾਪ ਹੈ ਅਖੰਡ ਦੁਰਸ਼ ਖਾਪ ਹੈ ਅਭੇਦ ਆਦਿ ਕਾਲ ਹੈ ਸਦੈਵ ਸਰਵਪਾਲ ਹੈ ਖੰਡ ਖੰਡ ਅਖੰਡ ਚੰਡ ਰੂਪ ਹੈ ਪ੍ਰਚੰਡ ਸਰਵ ਸਰੂਪ ਹੈ ਕਾਲ ਹੋਗੇ ਕਾਲ ਹੈ ਸਦੈਵ ਰਜਪਾਲ ਹੈ ਕਿਰਪਾਲ ਜਲ ਰੂਪ ਹੈ ਸਦੈਵ ਸਰਵਰੂਪ ਹੈ ਅਨੰਤ ਸਰਵ ਆਸ ਹੈ ਪਰੇ ਪਰਮ ਪ੍ਰਾਸ ਹੈ ਦ੍ਰਿਸ਼ਟ ਅੰਦਰ ਧਿਆਨ ਹੈ ਸਦੈਵ ਸਰਵਮਾਨ ਹੈ ਕਿਰਪਾਲ ਕਾਲ ਹੀਰ ਹੈ ਸਦੈਵ ਸਰਵ ਦੀਨ ਹੈ ਪਜਲਸਮੰਗ ਪਜਲਸਮੰਗ ਰਭਾਵ ਗਾਦ ਵਿਆਦ ਨਾਸਨ ਪ੍ਰੇਮ ਪਰਮ ਉਪਾਸਨ ਤ੍ਰਿਕਾਲ ਨੈ ਲੋਕ ਮਨ ਹੈ ਸਦੈਵ ਪੁਰਖ ਪ੍ਰਧਾਨ ਹੈ ਤਥਾ ਸਤਵੰਗ ਤਥਾ ਸਤਵੰਗ ਰਹਾਓ ਕਿਰਪਾਲ ਦਿਆਲ ਕਰਮ ਹੈ ਗੰਜ ਪੰਜ ਪਰਮ ਹੈ ਤ੍ਰਿਕਾਲ ਲੋਕ ਪਾਲ ਹੈ ਸਦੈਵ ਰਜ ਦਿਆਲ ਹੈ ਜਪਾ ਸਤਵੰਗ ਜਪਾ ਸਤਵੰਗ ਰਹਾਓ ਮਹਾਨ ਮੋਨ ਮਾਨ ਹੈ ਪਰੇ ਪਰਮ ਪ੍ਰਧਾਨ ਹੈ ਪੁਰਾਣ ਪ੍ਰੇਤ ਨਾਲ ਸਿੰਘ ਸਦੈਵ ਸਰਪਰਾਸ ਪ੍ਰਚੰਡ ਖੰਡ ਮੰਡਲੀ ਦੰਡ ਰਾਜ ਸੋਦਲੀ ਜਗੰਤ ਜੋਤ ਜਵਾਲਕਾ ਜਗੰਤ ਦੀਪ ਮਾਲਕਾ ਕਿਰਪਾਲ ਦਿਆਲ ਲੋਚਨਕ ਮਚੰਗ ਮਾਨ ਮੋਚਨਕ ਸਿਰੰਗ ਰੀਟ ਧਾਰੀਅੰਗ ਦਿਨੇਸ਼ ਕ੍ਰਿਤ ਹਾਰੀਅੰਗ ਵਿਸ਼ਾਲ ਲਾਲ ਲੋਚਨਕ ਮਨੋਜ ਮਾਨ ਮੋਚਨਕ ਸੁਭੰਗ ਰੀ ਸੁਭੰਤ ਸੀਸ ਸੋਪ੍ਰਭਾ ਚਕਟ ਚਾਰ ਚੰਦਰਕਾ ਜਗੰਤ ਜੋਤ ਵਾਲਕਾ ਸ਼ਕੰਤ ਰਾਜ ਸੁਪ੍ਰਭਾ ਜਗੰਤ ਜੋਤ ਜੈ ਸੀ ਬਦੰਤ ਕ੍ਰਿਤ ਈਸ਼ਵਰੀ ਦਰਭੰਗੀ ਚੰਦਰ ਪ੍ਰਸਾਦ ਅਨਗਾਤ ਸਰੂਪੰਗ ਅਮਿਤ ਵਿਭੂਤੰਗ ਅਚਲ ਸਰੂਪੰਗ ਵਿਸਕਰਣੰਗ ਜਗਤ ਜੋਤ ਪ੍ਰਕਾਸ਼ੰਗ ਆਦਿ ਅਨਾਸੰਗ ਅਮਿਤ ਅਗਾਸੰਗ ਸਰਬ ਭਰਣੰਗ ਅਨਗੰਜ ਕਾਲੰਗ ਬਿਸਪ੍ਰਤ ਪਾਲੰਗ ਦੀਨ ਦਿਆਲੰਗ ਸ਼ੁਭ ਕਰਨੰਗ ਆਨੰਦ ਸਰੂਪੰਗ ਅਨੰਦ ਰੂਪੰਗ ਅਮਿਤ ਵਿਭੂਤੰਗ ਤਪਸ਼ਰਣੰਗ ਵਿਸਵੰਗ ਭਰਣੰਗ ਜਗਤ ਪ੍ਰਕਰਖਣ ਅਧਰਨ ਧਰਨੰਗ ਸ੍ਰਿਸ਼ਟ ਕਰਨ ਆਨੰਦ ਆਨੰਦ ਸਰੂਪੀ ਅਨਹਦ ਰੂਪੀ ਅਮਿਤ ਵਿਭੂਤੀ ਤੇਜ ਵਰੰਗ ਅਨਖੰਡ ਪ੍ਰਤਾਪੰਗ ਸਭ ਜਪ ਥਾਪੰਗ ਲਖ ਤਾਪੰਗ ਬਿਸ ਕਰੰਗ ਅਦਵੈ ਬਨਾਸੀ ਤੇਜ ਪ੍ਰਕਾਸ਼ੀ ਸਰਬਦਾਸੀ ਏਕ ਹਰੰਗ ਅਨਖੰਡ ਅਮੰਡੰਗ ਤੇਜ ਪ੍ਰਚੰਡੰਗ ਜੋਤ ਉਦੰਡੰਗ ਅਮਿਤ ਮਤੰਗ ਅਨਭੈ ਅਨਗਾਧੰਗ ਅਲਖ ਅਵਾਦੰਗ ਬਿਸ ਪ੍ਰਸਾਦੰਗ ਅਮਿਤ ਗਤੰਗ ਆਨੰਦ ਸਰੂਪੀ ਅਨੰਦ ਰੂਪੀ ਅਚਲ ਵਿਭੂਤੀ ਭਾਵਤਨੰਗ ਅਨਗਾਧ ਅਵਾਦੰਗ ਜਗਤ ਪ੍ਰਸਾਦੰਗ ਸਰਬ ਅਰਾਧੰਗ ਤਵ ਸ਼ਰਣੰਗ ਕਲੰਗ ਅਵਾਦੰਗ ਬਿਸ ਪ੍ਰਸਾਦੰਗ ਜਗਤ ਅਰਾਧੰਗ ਭਵਨਾਸੰਗ ਬਿਸਵੰਬਰ ਭਰਣੰਗ ਕਿਰ ਵਿਖਾਰਣੰਗ ਪਤੇ ਦੁਰਣੰਗ ਸਰਬ ਸਾਧੰਗ ਨਾਥ ਨਾਥੇ ਕ੍ਰਿਤ ਕਰਾਦੇ ਅਮਿਤ ਨਾਥੇ ਦੁਖਰਣੰਗ ਅਗੰਜ ਅਭਿਨਾਸੀ ਜੋਤ ਪ੍ਰਕਾਸ਼ੀ ਜਗਤ ਪ੍ਰਣਾਸੀ ਤੋਏ ਸਰੰਕਾਲਸ ਅਮਿਤ ਤੇਜ ਜਗ ਜੋਤ ਪ੍ਰਕਾਸ਼ੀ ਆਦਿ ਛੇਦ ਪੈ ਵਿਨਾਸੀ ਪਰਮ ਤਤ ਪਰਮਾਰਥ ਪ੍ਰਕਾਸ਼ੀ ਆਦਿ ਸਰੂਪ ਅਖੰਡ ਉਦਾਸੀ ਭੰਗੀ ਸ਼ਾਂਤ ਅਖੰਡ ਉਦਾਸੀ ਪਰਮ ਪ੍ਰਕਾਸ਼ੀ ਆਦਿ ਨਾਸੀ ਬਿਸਵ ਕਰੰਗ ਜਗਤਾਵਲ ਕਰਤਾ ਜਗਤ ਪ੍ਰਹਟਤਾ ਸਭ ਜਗ ਪੜਤਾ ਛੇਦ ਪਰੰਗ ਅਸ਼ਵ ਵਿਨਾਸੀ ਤੇਜ ਪ੍ਰਕਾਸ਼ੀ ਰੂਪ ਸੁਰਾਜੀ ਸਰਬੀ ਤੰਗ ਆਨੰਦ ਸਰੂਪ ਵੀ ਅਨੰਦ ਰੂਪੀ ਲਗ ਵਿਭੂਤੀ ਅਮਿਤ ਗੰਤਾਲਸ ਆਦ ਵੈ ਨਗਾਦ ਸਰੂਪੰਗ ਰਾਗ ਰੰਗ ਚ ਰੂਪਨ ਰੇਖੰਗ ਰੰਗ ਪਿਓ ਰਾਬਤ ਕੰਪੂਪੰਗ ਸਮੁੰਦਰ ਸਰਤਾ ਕੰਗੂਪੰਗ ਤਰਭੰਗੀ ਛੰਦ ਸਰਤਾ ਕੰਗੂਪੰਗ ਸਮੁੰਦਰ ਸਰੂਪੰਗ ਲਗ ਵਿਭੂਤੰਗ ਅਮਿਤ ਗਤੰਗ ਆਦ ਵੈ ਵਿਨਾਸੀ ਪਰਮ ਪ੍ਰਕਾਸ਼ੀ ਤੇਜ ਸੁਰਾਸੀ ਅਕ੍ਰਿਤ ਕਰਤੰਗ ਜਹ ਰੂਪਨ ਰੇਖੰਗ ਅਲਖ ਅਪੇਖੰ ਅਮਿਤ ਅਤ ਵੈਖੰ ਸਰਮਈ ਸਭ ਕਿਲ ਵਿਕ ਹਰ ਹਰਣੰ ਪਤਿਤ ਉਧਰਣੰ ਅਸਰਣੰ ਸਰਣੰ ਏਕ ਦਈ ਕਾਲਸ ਆਜਾਨ ਬਾਹ ਸਾਰੰਗ ਕਰ ਧਾਰਣੰਗ ਅਮਿਤ ਜੋਤ ਜਗ ਜੋਤ ਪ੍ਰਕਰਣ ਖੜਗ ਬਾਣ ਖਲਦਲ ਬਲ ਹਰਣੰਗ ਮਾਹ ਬਾਹ ਬਿਸਵੰਬਰ ਭਰਣੰਗ ਤ੍ਰਿਪੰਗੀ ਛੰਦ ਖਲਦਲ ਬਲ ਹਰਣੰਗ ਦੁਸ਼ਟ ਵਿਡਾਰਨ ਅਸਰਣ ਸ਼ਰਣੰਗ ਅਮਿਤ ਗਤੰਗ ਚੰਚਲ ਚਕਚਾਰਨ ਅਮਛ ਵਿਡਾਰਨ ਪਾਪ ਪ੍ਰਹਾਰਨ ਅਮਿਤ ਗਤੰਗ ਆਜਾਨ ਸੋ ਬਾਹੰਗ ਸ਼ਾਨ ਸ਼ਾਹੰਗ ਮਹਿਮਾ ਮਾਹ ਸਰਬਮਈ ਜਲ ਥਲ ਬਨ ਰੜਤਾ ਬਾਣ ਤ੍ਰੇਨ ਕਹਿਤਾ ਖਲ ਦਲ ਦਹਿਤਾ ਸੁੰਦਰ ਸੀ ਗਲ ਸੈ ਅਤ ਬਲਿਸ਼ਟ ਦਲ ਦੁਸ਼ਟ ਨਿਕੰਦਨ ਅਮਿਤ ਪ੍ਰਤਾਪ ਸਗਲ ਜਗ ਬੰਧਨ ਸੋਹਤ ਚਾਰ ਚਿਤ੍ਰ ਕਰ ਚੰਦਨ ਪਾਪ ਪ੍ਰਹਾਰਨ ਦੁਸ਼ਟ ਦਲ ਦੰਦਨ ਛਪੈ ਛੰਦ ਵੇਦ ਭੇਦ ਨਹੀਂ ਲਖੇ ਬ੍ਰਹਮ ਬ੍ਰਹਮਾ ਨੇ ਬੁਜੈ ਵਿਆਸ ਪਰਾਸੁਰ ਸੁਖ ਸੁਨਾਦ ਸ਼ਿਵ ਅੰਤ ਨਾ ਸੁਜੈ ਸਨਤ ਕੁਵਾਰ ਸੰਕਾਦ
ਸਰਬ ਜਉ ਸਮਾ ਨਾ ਪਾਵਹਿ ਲਖ ਲਖ ਮੀਂਹ ਲਖ ਪਿਛਨ ਕਿਸ਼ਨ ਗਈ ਨੇਤ ਬਤਾਵਹਿ ਸੰਭ ਰੂਪ ਅਨਭੈ ਪ੍ਰਭਾ ਅਮਿਤ ਅਤ ਬਲਿਸ਼ਟ ਜਲ ਥਲ ਕਰਨ ਅਚੁੱਤ ਅਨੰਤ ਅਦਵੈ ਅਮਿਤ ਨਾਥ ਨਿਰੰਜਨ ਤਵ ਸ਼ਰਨ ਅਚੁੱਤ ਅਛੈ ਅਭੇਦ ਅਮਿਤ ਅਖੰਡ ਅਤੁਲ ਬਲ ਅਟਲ ਅਨੰਤ ਅਨਾਦ ਅਖੈ ਅਖੰਡ ਪ੍ਰਬਲ ਦਲ ਅਮਿਤ ਅਮਿਤ ਅਨਤੋਲ ਅਨ ਅਪੂ ਅਨਭੇਦ ਭੰਜਨ ਅਨਵਿਕਾਰ ਅਤ ਸਰੂਪ ਸਮਰਨ ਮਨੋਰੰਜਨ ਅਵਿਕਾਰ ਰੂਪ ਅਨਭੈ ਪ੍ਰਭਾ ਮੋਨ ਜਨ ਗਨ ਬੰਦਰ ਚਰਨ ਭਵ ਭਰਨ ਕਰਨ ਦੁਖ ਦੁਖ ਹਰਨ ਅਤ ਪ੍ਰਤਾਪ ਪ੍ਰੰਪੈ ਹਰਨ ਛਪੈ ਸ਼ੰਤਾ ਪ੍ਰਸਾਦ ਮੋਖ ਮੰਡਲ ਬਲ ਰਸਤ ਜੋਤ ਦੋਤ ਅਮਿਤ ਗਤ ਜਗਤਟ ਜੋਤ ਜਗਮਗਤ ਲਜਤ ਲਖ ਕੋਟ ਨਿਖਤ ਪਤ ਚੱਕਰਵਰਤੀ ਚੱਕਰ ਵੈ ਚੱਕਰਤ ਚੌ ਚੱਕਰ ਕਰ ਧਰ ਪਦਮਨਾਥ ਪਦਮਾਸ਼ ਨਵਲ ਨਾਰਾਇਣ ਨਰ ਹਰ ਕਾਲਖ ਬਿਹੰਡਣ ਕਿਲ ਵਿਖਾਰਨ ਸੁਰ ਨਰ ਮੁਣ ਬੰਦਰ ਚਰਨ ਖੰਡਨ ਖੰਡ ਮੁੰਡਨ ਅਭੈ ਨਮੋ ਨਾਥ ਭਵੈ ਹਰਨ ਛਪੈ ਛੰਦ ਨਮੋ ਨਾਥ ਨਿਦਰਾਧਿਕ ਨਮੋ ਨਿਮਰੂਪ ਨਿਰੰਜਨ ਗੰਜਣ ਗੰਜਣ ਭੰਜ ਅਨਭੇਦ ਭੰਜਨ ਅਖੈ ਅਖੈ ਅਸ਼ੈ ਅਖੈ ਅਵਿਕਾਰ ਅਭੈ ਅਨਭੇਜ ਅਭੇਦਨ ਅਖੇਦਨ ਖੇਦਨ ਅਖੇਜ ਅਨਛੇਦਰ ਅਛੇਦਨ ਆਜਾਨ ਬਾਹੁ ਸਾਰੰਗ ਧਾਰ ਖੜਗ ਪਾਣ ਦੁਰਜਨ ਦਲਨ ਨਰਵਰ ਨਰੇਸ਼ ਨਾਇਕ ਨਿਰਪਣ ਨਮੋ ਨਵਲ ਜਲ ਥਰ ਰਮਣ ਦੀਨ ਦਿਆਲ ਦੁਖ ਹਰਨ ਦੁਰਮਤ ਹੰਤਾ ਦੁਖ ਖੰਡਨ ਮਹਾ ਮੋਨ ਮਨ ਹਰਨ ਮਦਨ ਮੂਰਤ ਮਹਿ ਮੰਡਨ ਅਮਿਤ ਤੇਜ ਅਭਿਕਾਰ ਖੈ ਭੰਜ ਅਮਿਤ ਬਲ ਨਿਰਭੰਜ ਨਿਰਭਉ ਨਿਰਵੈਰ ਨਿਰਜ ਨਿਰਿਪ ਜਲ ਥਲ ਅਛੈ ਸਰੂਪ ਅਛੁ ਅਛੇਦ ਅਛੈ ਛਣ ਛਰ ਅਦਵੈ ਸਰੂਪ ਅਦਵੀ ਅਮਰ ਅਭ ਬੰਦਤ ਸੁਰ ਨਰ ਅਸੁਰ ਕੁਲ ਕਲੰਕ ਕਰ ਹੀਨ ਕਿਰਪਾ ਕੀ ਸਾਗਰ ਕਰੁਣਾ ਕਰ ਕਰਨ ਕਾਰਨ ਸਮਰੱਥ ਕਿਰਪਾ ਕੀ ਸੂਰਤ ਕ੍ਰਿਤ ਧਰ ਕਾਲ ਕਰਮ ਕਰ ਹੀ ਨਾ ਕਿਰਿਆ ਜਹ ਕੋਈ ਨਾ ਬੁੱਝੈ ਕਹਾਂ ਕਹਿ ਕਹਿ ਕਰੈ ਕਹਾਂ ਕਾਲਨ ਕਹਿ ਸੁਝੈ ਕੰਜ ਲਕਨੈਨ ਕੰਬੂ ਗਰੀਵੈ ਕੜਕੇ ਹਰ ਕੁੰਚਨ ਗਵਨ ਕਦਲੀ ਕੁਰੰ ਕਰ ਪੁਰਖ ਹੱਥ ਬਿਨ ਅਕਾਲ ਦੂਜੋ ਕਵਨ ਛੁਪੈ ਛੰਦ ਲਖ ਰੂਪ ਅਲੇਖ ਅਵੈ ਅਨਪੂਤ ਭੰਜਨ ਆਦਿ ਪੁਰਖ ਅਭਿਕਾਰ ਅਜੈਨ ਗਾਧ ਭੰਜਨ ਨਿਰਵਿਕਾਰ ਨਿਰਜ ਸਰੂਪ ਨਿਰਦਵੈਕ ਨਿਰਜਨ ਭੰਜਾਨ ਭੰਜਨ ਅਨਭੇਦ ਅਨਭੂਤ ਭੰਜਨ ਛਣ ਸ਼ਾਹ ਸੁੰਦਰ ਸੁਮਤ ਬੜ ਸਰੂਪ ਅਟਵੈ ਬਖਤ ਕੋਟ ਪ੍ਰਤਾਪ ਭਾਮ ਜੇਮ ਤਪ ਤਪ ਤੇਜ ਇਸ ਤਖਤ ਛਪੈ ਛੰਦੋ ਪ੍ਰਸਾਦ ਚੱਕਰਤ ਚਾਰ ਚੱਕਰ ਵੈ ਚੱਕਰਤ ਚੌ ਕੁੰਡ ਚਵਗਨ ਕੋਟ ਸੂਰ ਸਮ ਤੇਜ ਤੇਜ ਨਹੀਂ ਦੂਣ ਚਵਗਨ ਕੋਟ ਚੰਦ ਚਕਬਰੈ ਤੁਲ ਨਹੀਂ ਤੇਜ ਵਿਚਾਰਤ ਬਿਆਸ ਪਰਾਸੁਰ ਬ੍ਰਹਮ ਭੇਦ ਨੈ ਬੇਦ ਉਚਾਰਤ ਸ਼ਾਹਾਨ ਸ਼ਾਹ ਸਾਹਿਬ ਸੁਗਰ ਅਤ ਪ੍ਰਤਾਪ ਸੁੰਦਰ ਸਬਲ ਰਾਜਾਨ ਰਾਜ ਸਾਹਿਬ ਸਬਲ ਅਮਿਤ ਤੇਜ ਅਛੈ ਛਰ ਤਉ ਕਬਿਤ ਤਉ ਪ੍ਰਸਾਦ ਗਯੋ ਜੋ ਨਾ ਜਾਇ ਸੋ ਗਾਹ ਕਹਿ ਕੇ ਗਾਈ ਅਤ ਛੇਦ ਜੋ ਨਾ ਜਾਇ ਸੋ ਛੇਦ ਕਹਿ ਪਛਾਣੀ ਆਏ ਗੰਜੋ ਜੋ ਨਾ ਜਾਇ ਸੋ ਗੰਜ ਕਹਿ ਕੇ ਜਾਣੀ ਅਤ ਭੰਜੋ ਜੋ ਨਾ ਜਾਇ ਸੋ ਭੰਜ ਕਹਿ ਕੇ ਮਾਨੀ ਆਏ ਸਾਧੀ ਜੋ ਨਾ ਜਾਇ ਸੋ ਸਾਧ ਕਹਿ ਕੇ ਸਾਧ ਕਰ ਛਲਿਓ ਜੋ ਨਾ ਜਾਇ ਸੋ ਛਲ ਕਹਿ ਪ੍ਰਮਾਣੀ ਆਏ ਮੰਤਰ ਮੈਂ ਨਾ ਆਵੇ ਸੋ ਮੰਤਰ ਕਹਿ ਕੇ ਮਾਨ ਮਾਨ ਮੁਜਾਂਤਰ ਮੈਂ ਨਾ ਆਵੇ ਸੋ ਅਜੰਤਰ ਕਹਿ ਕੇ ਜਾਣੀ ਹੈ ਕਵਿਤਾ ਪ੍ਰਸਾਦ ਜਾਤ ਮੈਂ ਨਾ ਆਵੇ ਸੋ ਜਾਤ ਕਹਿ ਕੇ ਜਾਣ ਜੀਏ ਪਾਤ ਮੈਂ ਨਾ ਆਵੇ ਸੋ ਪਾਤ ਕਹਿ ਬੁਲਾਈ ਹੈ ਭੇਦ ਮੈਂ ਨਾ ਆਵੇ ਸੋ ਅਭੇਦ ਕਹਿ ਕੇ ਪਾਕੀ ਅਤਿ ਛੇਦ ਜੋ ਨਾ ਜਾਇ ਸੋ ਅਛੇਦ ਕਹਿ ਸੁਣਾਈ ਹੈ ਅਖੰਡ ਜੋ ਨਾ ਜਾਇ ਸੋ ਅਖੰਡ ਜੁਗੇ ਕਾਲ ਕੀ ਜੈ ਗਿਆਨ ਮੈਂ ਨਾ ਆਵੇ ਗਮ ਜਾ ਉਸ ਦਾ ਕਾਈ ਹੈ ਜੰਤਰ ਮੈਂ ਨਾ ਆਵੇ ਸੋ ਜੰਤਰ ਕਹਿ ਕੇ ਜਾਪੀਆ ਧਿਆਨ ਮੈਂ ਨਾ ਆਵੇ ਤਾਂ ਕੋ ਧਿਆਨ ਕੀ ਜਾ ਧਿਆਈ ਹੈ ਕਵਿਤਾ ਪ੍ਰਸਾਦ ਛਤਰਤਾਰੀ ਛਤਰੀਪਦ ਸ਼ੈਲ ਰੂਪ ਸ਼ਿਤਨਾਥ ਸ਼ੌਣੀ ਕਰ ਛਾਇਆ ਬਰ ਛਤਰੀਪਦ ਗਾਈਐ ਬਿਸਨਾਥ ਬਿਸਵੰਬਰ ਵੇਦਨਾਥ ਬਾਲਾ ਕਰ ਬਾਜੀਗਰ ਬਾਣਧਾਰੀ ਬੰਧਨ ਬਤਾਈਐ ਨਿਵਲੀ ਕਰ ਮਧੁਦਾਤਾਰੀ ਵਿਦਿਆਧਾਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੁਨਾ ਪਾਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਤਿਹਾਈਐ ਕਵਿਤਾ ਪ੍ਰਸਾਦ ਜੁਧ ਕੇ ਜਿਤਈਆ ਰੰਗ ਭੂਮ ਕੇ ਪਵਈਆ ਪਾਰ ਭੂਮ ਕੇ ਮਟਈਆ ਨਾ ਤੀਨ ਲੋਕ ਗਾਈਐ ਕਹੁ ਕੇ ਤਨਈਆ ਹੈ ਨਾ ਮਈਆ ਜਾ ਕੇ ਭਈਆ ਕਹੋ ਸ਼ਮਨੀ ਹੋ ਕੇ ਸ਼ਈਆ ਜੋੜਕਾਂ ਜੂ ਬਰੀਦ ਲਾਈਐ ਸਾਧਨਾ ਸਦਈਆ ਤੂੜ ਧਾਨੀ ਕੇ ਤੁਜਈਆ ਤੁਮ ਧਾਰ ਕੇ ਧਰਈਆ ਧਿਆਨ ਤੱਕ ਸਦਾ ਲਾਈਐ ਆਓ ਕੇ ਵੜਈਆ ਏਕ ਨਾਮ ਕੇ ਜਪਈਆ ਔਰ ਕਾਮ ਕੇ ਕਰਈਆ ਛੁੜ ਔਰ ਕੌਣ ਦਿਆਈਐ ਕਬੇਤ ਦਾ ਪ੍ਰਸਾਦ ਕਾਮ ਕੋ ਨਿੰਦਾ ਖਰ ਕੁਬੀ ਕੋ ਦੀਹੰਦਾ ਕਜ ਗਾਜੀ ਕੋ ਗਜਿੰਦਾ ਸੋ ਕੁਨਿੰਦਾ ਕਹਿ ਬਤਾਈਐ ਸ਼ਾਮ ਕੇ ਚਲਿੰਦਾ ਕਹੋ ਕਾਮ ਤੇ ਬਚਿੰਦਾ ਛਤਰ ਛੌਨੀ ਕੇ ਛਲਿੰਦਾ ਸੋ ਦੀਹੰਦਾ ਕਹਿ ਮਨਾਈਐ ਜਰ ਕੋ ਦੀਹੰਦਾ ਜਾਨ ਮਾਨ ਕੋ ਜਨਿੰਦਾ ਜੋਤ ਜੇਬ ਕੋ ਜਗਿੰਦਾ ਜਾਨ ਮਾਨ ਜਾਨ ਗਾਈਐ ਦੋਖ ਕੋ ਦਲਿੰਦਾ ਦੀਨ ਦਾਲ ਸੁਦਹਿੰਦਾ ਦੋਖ ਦੁਰਜਨ ਦਲਿੰਦਾ ਤਿਹਾਏ ਦੂਜੋ ਕੌਣ ਤਿਆਈਐ ਕਵਿਤਾ ਪ੍ਰਸਾਦ ਸਲ ਸਿਹਿੰਦ ਸਿਹਿੰਦਾ ਸਿੱਧਤਾਈ ਕੋ ਸਦਿੰਦਾ ਅੰਗ ਅੰਗ ਮੈਂ ਅਵਿੰਦਾ ਇੱਕ ਇੱਕ ਨਾਥ ਜਾਨੀਐ
ਕਾਲਕ ਕਟਿੰਦਾ ਕੁਰਾ ਸਨ ਕੁਖ ਨਿੰਦਾ ਕਰ ਬਗਾ ਫਲ ਗਲਿੰਦਾ ਗੋਲ ਗੰਜਕ ਬਘਾਨੀਐ ਗਾਲਬ ਗਿਰਿੰਦਾ ਜੀਤ ਤੇਜ ਕੇ ਦੇਹਿੰਦਾ ਚਿਤ੍ਰ ਚਾਪ ਕੇ ਚਲਿੰਦਾ ਛੋੜ ਔਰ ਗੁਣ ਆਨੀਐ ਸਤਤਾ ਦੇਹਿੰਦਾ ਸਤਤਾ ਇਕੋ ਸੁਖਿੰਦਾ ਕਰਮ ਕਾਮ ਕੁਖ ਨਿੰਦਾ ਛੋੜ ਦੂਜਾ ਗੁਣ ਮਾਨੀ ਕਵਿਤਾ ਪ੍ਰਸਾਦ ਜੋ ਕੋ ਜਗਿੰਦਾ ਜੰਗ ਜਾਂ ਫਰੀ ਦੇਹਿੰਦਾ ਮਿੱਤਰ ਮਾਰੀ ਗਏ ਮਲਿੰਦਾ ਪੈ ਕੁਨਿੰਦਾ ਕੈ ਬਕਾਨੀਐ ਪਾਲਕ ਮੁਨਿੰਦਾ ਪਰਮ ਭਾਰਤੀ ਪ੍ਰਗੰਦਾ ਰੰਗ ਰਾ ਕੇ ਸੁਨਿੰਦਾ ਪੈ ਨਿੰਦਾ ਤੇਜ ਮਾਨੀਆ ਜਾਪ ਕੇ ਜਪਿੰਦਾ ਕਰ ਗੁਬੀ ਕੇ ਦੇਹਿੰਦਾ ਖੂਨ ਮਾਫ ਕੇ ਕੁਨਿੰਦਾ ਹੈ ਪਿਜ ਰੂਪ ਠਾਨੀਆ ਆਰ ਜਾ ਦੇਹਿੰਦਾ ਰੰਗ ਰਾ ਕੇ ਬਣਿੰਦਾ ਦੁਸ਼ ਦੋਹ ਕੇ ਦਲਿੰਦਾ ਛੋੜ ਦੂਜੇ ਪਾਉਣ ਤੇ ਆਏ ਕਵਿਤਾ ਪ੍ਰਸਾਦ ਆਤਮਾ ਪ੍ਰਦਾਨ ਜਾ ਸਿੱਧਤਾ ਸਰੂਪ ਸਾ ਬੁੱਧਤਾ ਵਿਭੁਤ ਜਾ ਸਿੱਧਤਾ ਸੁਭਾਵ ਹੈ ਰੰਗ ਪੀਨਾ ਰਾਗ ਪੀਨਾ ਰੰਗ ਤਾਹੇ ਰੂਪ ਪੀਨਾ ਰੇਖ ਜਾਹੇ ਅੰਗ ਪੀ ਸੁਰੰਗ ਤਾਹੇ ਰੰਗ ਕੇ ਸੁਭਾਵ ਹੈ ਚਿੱਤਰ ਸੋ ਬਚਿੱਤਰ ਹੈ ਪਰਮਤਾ ਪਵਿੱਤਰ ਹੈ ਸੋ ਮਿੱਤਰ ਨੂੰ ਕੇ ਮਿੱਤਰ ਹੈ ਵਿਭੂਤ ਕੋ ਭਾਵ ਹੈ ਦੇਵਨ ਕੇ ਦੇਵ ਹੈ ਕਿਸ਼ਾਨ ਕੋ ਸ਼ਾਹ ਕੇ ਰਾਜਨ ਕੋ ਰਾਜ ਹੈ ਕਿ ਰਾਵਣ ਕੋ ਰਾਵ ਹੈ।

ਰੁਵਾਲ ਸ਼ੰਤਾ ਪ੍ਰਸਾਦ ਬੁੱਲ ਵਿਪਨ ਮੰਦ ਮਿਤਰਨ ਜਗ ਕੀਨ ਪਾਰ ਇੰਦਰ ਔਰ ਪਿੰਦਰ ਲੈ ਕੇ ਬੁੱਲ ਗਿਆ ਮੁਖ ਚਾਰ ਕੌਣ ਭਾਨ ਤਨ ਕੀ ਜੀ ਆਪ ਜਾ ਭਗਵਾਰਾ ਮੈਂ ਅੱਜ ਮੈਂ ਵਿਚਾਰ ਕੀਆ ਤੁਮ ਰਲ ਮਿੱਤਰ ਮੰਤਰ ਸਾਂਭ ਬਾਂਸ ਕੀ ਪਲ ਕੱਢ ਕੇ ਪੜਪੇਦ ਮੰਤਰ ਵਪਾਰ ਅਗਨ ਪਿੱਤਰ ਹੋਮੀ ਹੈ ਸੁਣ ਰਾਜ ਰਾਜ ਵਿਚਾਰ ਛੇਦ ਚਿੱਛਰ ਬੜਾ ਲਾ ਸੁਰ ਧੂਲ ਕਰਣ ਖਪਾਏ ਮਾਰ ਦਾਨਵ ਕਉ ਕਰਿਓ ਮਖ ਦੈਤ ਮੇਦ ਬਨਾਇ ਤੈ ਸੀ ਮਖ ਕੀਜੀ ਹੈ ਸੁਨ ਰਾਜ ਰਾਜ ਪ੍ਰਤਨ ਜੀਤ ਦਾਨਵ ਦੇਸ ਕੇ ਬਲ ਵਾਨ ਪੁਰਖ ਅਖੰਡ ਤੈ ਸੀ ਮਖ ਮਾਰ ਕੈ ਸਿਰ ਇੰਦਰ ਛਤਰ ਫਿਰਾਏ ਜੈਸ ਸੁਰ ਸੁਖ ਪਾਇਓ ਤੇ ਬਸੰਤ ਹੋਹੇ ਸਹਾਏ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਵੀ ਸੁਭ ਤਰ ਜਾਓ ਪਈ ਅਬ ਚੌਬੀਸ ਉਚਰੋਂ ਅਵਤਾਰਾ ਜੈ ਪਿਤਨ ਕਾ ਲਖਾ ਖਾਰਾ ਸੁਨਿਓ ਸੰਸ ਵੈ ਚਿਤਲਾਈ ਵਰਨਤ ਸਿਆਮ ਜਥਾ ਮਤ ਪਾਈ ਚੌਬੀ ਜਬ ਜਬ ਹੋ ਤ੍ਰਿਸ਼ਟ ਪਾਰਾ ਤਬ ਤਬ ਦੇਹ ਧਰਤ ਅਵਤਾਰਾ ਕਾਲ ਸਮਨ ਕੋ ਪੇਖਤ ਮਾਸਾ ਅੰਤੇ ਕਾਲ ਕਰਤ ਹੈ ਨਾ ਸਾ ਚੌਬਈ ਕਾਲ ਸਮਨ ਕਾ ਕਰਤ ਪਸਾਰਾ ਅੰਤ ਕਾਲ ਤੋਈ ਖਾ ਬਨਹਾਰਾ ਆਪਨ ਰੂਪ ਅਨੰਤ ਅੰਤਰ ਆਪੇ ਮਦ ਲੀਨ ਪੁਰ ਕਰਹੀ ਚੌਬਈ ਇਨ ਮੈਂ ਸ੍ਰਿਸ਼ਟ ਹੋਤਾ ਸਭ ਤਾਰਾ ਤਿਨ ਮੈਂ ਰਮਿਆ ਰਾਮ ਹਮਾਰਾ ਅਨੰਤ ਚਤੁਰ ਕਰਦਨ ਅਵਤਾਰ ਰੂਹ ਕਹੋ ਸੋ ਤਿੰਨ ਤਿੰਨ ਕੀਆ ਖਾਰੂ ਚੌਬਈ ਕਾਲ ਆਪਣੋ ਨਾਮ ਛਪਾਈ ਅਵਰਣ ਕੇ ਸਿਰਦੈ ਬਰੀਆਈ ਆਪਨ ਰਹਿਤ ਨਰਣ ਜਗਦੇ ਜਾਨ ਲਈ ਜਾਣਾ ਮੈਂ ਦਬਦੇ ਜਾ ਪਈ ਆਪ ਰਚੇ ਆਪੇ ਕਲਗਾਏ ਅਵਰਣ ਕਹਿ ਦੈ ਮੂੰਹ ਨਟਾਏ ਆਪਨ ਆਪ ਨਿਰਲਾ ਨਿਰਾਲਮ ਰਹਾ ਨਾ ਪਾਇਆ ਤਾਂ ਤੇ ਨਾਮ ਬੇਅੰਤ ਕਹਾਇਆ ਜਾ ਪਈ ਜੋ ਜੋ ਵੀਸ ਅਵਤਾਰ ਕਹਾਏ ਦਿਨ ਵੀ ਤੁਮ ਪ੍ਰਭ ਤਰੰਗ ਨਾ ਪਾਏ ਸਭੀ ਜਗਤ ਭਰਮੇ ਪਵਰਾਯੰਗ ਤਾਂ ਤੇ ਨਾਮ ਬੇਅੰਤ ਕਹਾਯੰਗ ਜਾ ਪਈ ਸਭੀ ਛਲਤਨਾ ਆਪ ਛਲਾਇਆ ਤਾਂ ਤੇ ਛਲੀਆ ਆਪ ਕਹਾਇਆ ਸੰਧਨ ਦੁਖੀ ਨਿਰਖਾ ਗੁਲਾ ਕੇ ਵੈ ਦੀਨ ਬੰਧ ਤਾਂ ਤੇ ਕਹਿ ਲਾਵੇ ਜਾ ਪਈ ਅੰਤ ਕਰਤ ਸਭ ਜਪ ਕੋ ਕਾਲਾ ਨਾਮ ਕਾਲ ਤਾਂ ਤੇ ਜਗਡਾਲਾ ਸਮੈ ਸੰਤ ਪਰ ਹੋਤ ਸਹਾਈ ਤਾਂ ਤੇ ਸੰਗਿਆ ਸੰਤ ਸੁਣਾਈ ਜਾ ਪਈ ਨਿਰਖ ਦੀਨ ਪਰ ਹੋ ਦਿਆਲਾ ਦੀਨ ਬੰਧ ਹਮ ਤਬੈ ਵਿਚਾਰਾ ਸੰਦਰਮਨ ਕਰੁਣਾ ਰਸਧਾਰੀ ਕਰੁਣਾ ਨੇਤ ਤਿਆਗ ਤਬੈ ਵਿਚਾਰੀ ਜਾ ਪਈ ਸੰਕਟ ਹਰਨ ਸਾਤ ਗੁਣ ਸਦਾ ਸੰਕਟ ਹਰਨ ਨਾਮ ਭਜੋ ਤਦਾ ਦੁਖ ਦਾਹਤ ਸੰਤਨ ਕੇ ਆਯੁਗ ਦੁਖ ਦਾਨ ਪ੍ਰਭਤਾ ਦਿਨ ਕਹਾਜੋ ਜਾ ਪਈ ਰਾਹ ਆਨੰਦ ਅੰਤ ਨਹੀਂ ਪਾਇਓ ਜਾਂ ਤੇ ਨਾਮ ਬੇਅੰਤ ਕਹਾਇਓ ਜਗਮੋ ਰੂਪ ਸਰੂਪ ਜਗਮੋ ਰੂਪ ਸਮਨ ਕੇ ਤਰਤਾ ਜਾਂ ਤੇ ਨਾਮ ਬਖਨੀਤ ਕਰਤਾ ਜਾ ਪਈ ਕਿਨਹੂੰ ਕਹੂੰ ਨਾ ਤਾਂ ਲਖਾਇਓ ਇਹ ਕਰ ਨਾਮ ਲਖ ਲਖਾਇਓ ਚੋਨ ਜਗਤ ਮੈਂ ਕਬਹੂ ਨਾ ਆਇਆ ਯਾਂ ਤੇ ਸਭੋ ਅਜੋਨ ਬਤਾਇਆ ਚਉ ਬਈ ਬ੍ਰਹਮਾਦਿਕ ਸਭੀ ਪਚਹਾਰੇ ਬਿਸ਼ਨ ਮਹੇਸ਼ਵਰ ਕੌਣ ਵਿਚਾਰੇ ਚੰਦ ਸੂਰਜਿਨ ਕਰੇ ਵਿਚਾਰਾ ਤਾਂ ਤੇ ਜਨੀਅਤ ਹੈ ਕਰਤਾਰਾ ਚਉ ਬਈ ਸਦਾ ਪੇਕ ਪੇਖੀ ਰਹੀ ਹੈ ਜਾਂ ਤੇ ਅਜਗਤ ਪੇਖੀ ਗਾਹੀ ਅਲਗ ਰੂਪ ਕਿਨੂੰ ਨਹਿ ਜਾਣਾ ਤਹਿ ਕਰ ਜਾਤ ਅਲੇਖ ਪਖਾਨ ਚਉ ਬਈ ਰੂਪ ਅਨੂਪ ਸਰੂਪ ਪਾਰਾ ਪੇਖ ਪੇਖ ਸੁਪਨ ਤੇ ਨਿਆਰਾ ਦਾਇਕ ਸਭੋ ਚਾਚੀ ਸਭ ਤੇ ਜਾਣ ਲਜੋ ਕਰਤਾ ਹਮ ਤਪਦੇ ਚਉ ਬਈ ਲਗਨ ਸਗਨ ਤੇ ਰਹਿਤ ਨਿਰਾਲਮ ਹੈ ਜੈ ਕਥਾ ਜਗਤ ਮੈਂ ਮਾਲਮ ਜੰਤਰ ਮੰਤਰ ਤੰਦਰ ਨਿਜਾਇਆ ਪੇ ਕਰਤ ਕਿਨੂੰ ਨੇ ਪਾਇਆ ਚਉ ਬਈ ਜਗ ਆਪਣ ਆਪਣ ਉੜਜਾਨਾ ਪਾਰ ਬ੍ਰਹਮ ਕਾਮਨਾ ਪਛਾਨਾ ਏਕ ਮੜੀਅਨ ਕਬਰਨ ਵੇ ਜਾਈ ਦੋਵਾਂ ਮੈਂ ਪਰਮੇਸ਼ਰ ਨਾ ਜਾਉ ਬਈ ਇਹ ਦੋ ਮੋਹ ਬਾਤ ਮੋਹ ਪਚੇ ਤੇ ਨਾ ਨਿਰਾਲੇ ਬਚੇ ਜਾਂ ਤੇ ਛੁੱਟ ਗਏ ਭ੍ਰਮ ਕਾ ਤੇ ਆ ਕੇ ਹਿੰਦੂ ਕਿਆ ਤੁਰਕਾ ਚਾਉ ਬਾਈ ਏਕ ਤਪਸ ਦਸ ਭੀ ਕਮਾਲਾ ਧਰੀ ਏਕ ਕੁਰਾਨ ਪੁਰਾਨ ਉਚਾਰੀ ਕਰਤ ਵਿਚਾਰ ਗਏ ਮਰ ਮੁੜਾ ਪ੍ਰਭ ਕੋ ਰੰਗ ਨਾ ਲਾਗਾ ਗੂੜਾ ਚਾਉ ਬਈ ਜੋ ਜੋ ਰੰਗ ਏਕ ਏ ਰਾਜੇ ਤੇ ਲੋਕ ਲਾਜ ਤਨ ਨਾਚੇ ਆਦਿ ਪੁਰਖ ਜਿਨ ਏਕ ਪਛਾਨਾ ਦੁਤੀਆ ਭਾਵ ਨਾ ਮਨ ਮੈਂ ਆਨਾ ਚਉ ਪਈ ਜੇ ਜੇ ਭਾਵ ਦੁਤੀਆ ਮੈਂ ਰਾਜੇ ਤੇ ਮੀਤ ਮਿਲਣ ਤੇ ਬਾਚੇ ਏਕ ਪੁਰਖ ਜੇ ਨੈਕ ਪਛਾਨਾ ਤਿਨੀ ਪਰਮ ਤੱਤ ਕਹਿ ਜਾਣਾ ਚਉ ਪਈ ਜੋਗੀ ਸੰਨਿਆਸੀ ਯੋਗੀ ਸੰਨਿਆਸੀ ਹੈ ਜੇ ਤੇ ਮੁੰਡੀਆ ਮੁਸਲਮਾਨ ਗੰਤੇ ਤੇ ਭੇਖ ਤਰੇ ਲੁੱਟਤ ਸੰਸਾਰਾ ਸ਼ਬਦ ਸਾਧ ਜੈ ਨਾਮ ਅਧਾਰਾ ਜਾਉ ਬਈ ਪੇਟ ਹੇਤ ਨਰ ਡਿਮ ਦਿਖਾਈ ਡਿਮ ਕਰੇ ਬਿਨ ਪਈਅਤ ਨਾਹੀ ਜਿਨ ਨਰ ਏਕ ਬੁਰਖ ਹੈ ਤੇ ਆਜੋ ਤਿੰਨ ਘਰ ਡਿਮਣਾ ਤੀ ਕਿਸੀ ਦਿਖਾਇਓ ਜਾਉ ਬਈ ਡਿਮ ਕਰੇ ਬਿਨ ਹੱਥ ਨਾ ਆਵੇ ਕੋ ਨ ਕਾਹੂੰ ਸੀਸ ਨਵਾਵੇ ਜੋ ਇਹ ਪੇਟ ਨ ਕਾਹੂੰ ਹੋਤਾ ਰਾਬ ਰੰਗਾ ਹੂੰ ਕੋ ਕਹਿਤਾ ਜਾਉ ਬਈ ਜਿਨ ਪ੍ਰਭ ਏਕ ਬੈਠ ਹੈ ਰਾਜੋ ਤਿੰਨ ਘਰ ਡਿਮ ਨਾ ਕਿਸੀ ਦਿਖਾਇਓ ਸੀਸ ਦਿਓ ਨ ਸਿਰ ਨਾ ਜੀਨਾ ਰੰਗ ਸਮਾਨ ਦੇਹ ਕਰ ਜੀਨਾ ਜਾਉ ਬਈ ਆਨ ਛੇਤ ਜੋਗੀ ਕਹਿਵਾਯੋ ਅਤ ਪ੍ਰਪੰਚ ਕਰ ਬਨ ਹੈ ਸਿਧਾਇਓ ਏਕ ਨਾਮ ਕੋ ਤਤ ਨਾ ਲਯੋ ਬਨ ਕੋ ਭਜੋ ਨਗ੍ਰਹਿ ਕੋ ਭਜੋ ਬਈ ਆਂ ਲਗੈ ਕਬ ਕਥੈ ਵਿਚਾਰਾ ਰਸਨਾ ਏਕ ਨ ਪਈਏ ਦੁਬਾਰਾ ਜੈ ਵਾ ਕੋਟ ਕੋਟ ਕੋ ਧਰੈ ਗੁਣ ਸਮੁੰਦਰ ਤਵੈ ਪਾਰ ਨਾ ਪਰ ਚਉ ਬਈ ਪ੍ਰਥਮ ਕਾਲ ਸਭ ਜਪ ਕੋ ਤਾਤਾ ਤਾਂ ਤੇ ਭਯੋ ਤੇਜ ਬਖੀਆ ਤਾ ਸਭੀ ਭਵਾਨੀ ਨਾਮ ਕਾਏ ਜਿਨ ਚਕਰੀਆ ਸ੍ਰਿਸ਼ਟ ਬਾਈ ਚਉ ਬਈ ਪ੍ਰਥਮੈ ਓਅੰਕਾਰ ਤਿਨਕਾ ਸੋਧਨ ਪੂਰ ਜਗਤ ਮੋਰਾ ਤਾਂ ਤੇ ਜਗਤ ਭਯੋ ਵਿਸਤਾਰਾ ਪੁਰਖ ਪ੍ਰਕ੍ਰਿਤ ਦੋ ਵਿਚਾਰਾ ਚਉ ਬਈ ਜਗਤ ਵਜੋ ਜਾਂ ਤੇ ਸਭ ਜਨੀਆ ਚਾਰ ਖਾਨ ਅਰ ਪ੍ਰਗਟ ਬਖਾਣੀ ਅਤੇ ਸਖਤ ਕੀ ਨੇ ਬਣ ਸੁਨਾਉ ਬਿਨ ਬਿਨ ਕਰ ਨਾਮ ਬਤਾਉ ਚਉ ਪਈ ਬਲੀ ਅਬ ਬਲੀ ਅਬ ਬਲੀ ਦੋ ਬਜਾਏ ਊਚ ਨੀਚ ਕਰ ਭਿੰਨ ਦਿਖਾਏ ਬਾਪ ਧਾਰ ਕਾਲ ਬਲੀ ਬਲਵਾ

ਕਉਂ ਭੂਪਾ ਭਿੰਨ ਭਿੰਨ ਸਭ ਨੂੰ ਉਭਰ ਜਹਾਇਓ ਸਭ ਤੇ ਜਦੋਂ ਨਾ ਕਿਨੂੰ ਬਾਜੋ ਬਈ ਭਿੰਨ ਭਿੰਨ ਸਭ ਹੂੰ ਬਜਾਇਓ ਭਿੰਨ ਭਿੰਨ ਕਰ ਤੈਨੂੰ ਖਪਾਇਓ ਆਪ ਕਿਸੂ ਕੋ ਦੋਸ਼ ਨਾ ਲੀਨਾ ਔਰਨ ਸਿਨ ਬੁਰਿਆਈ ਦੀਨਾ ਜੋ ਬਈ ਸੰਖਾ ਸੁਰਦਾਨ ਪੁਨ ਪਾਇਓ ਬਹੁ ਵਿਦ ਕਹਿ ਜਗ ਕੋ ਦੁਖ ਦਇਓ ਮੱਛ ਅਵਤਾਰ ਆਪ ਪੁਨ ਧਰਾ ਆਪਣ ਜਾਪ ਆਪ ਮੁਕਰਾ ਜੋ ਬਈ ਪ੍ਰਥਮੈ ਤੁਛ ਮੀਨ ਬਪ ਧਰਾ ਬੈਠ ਸਮੁੰਦਰ ਚੱਕ ਚੂਰਨ ਕਰਾ ਪੁਨ ਪੁਨ ਕਰਤ ਭਇਓ ਵਿਸਥਾਰਾ ਸੰਖਾ ਸੁਰ ਤਪ ਖੂਬ ਵਿਚਾਰਾ ਭੁਜੰਗ ਪ੍ਰਿਆਤ ਛੰਦ ਤਬੈ ਕੂਪ ਗਰਜਿਓ ਬਲੀ ਸੰਖ ਪੀਰੰਗ ਧਰੇ ਸ਼ਸਤ੍ਰ ਅਸਤਰੰਗ ਸਜੇ ਲੋਹ ਚੀਰੰਗ ਚਤੁਰ ਵੇਦ ਪਾਤੰਗਿਓ ਸਿੰਧ ਮੱਧੰਗ ਤਰਸਿਓ ਅਸ਼ਟ ਨੈਨੰਗ ਕਰਿਓ ਜੁਧ ਸੁਦੰਗ ਭਜੰਗ ਪ੍ਰਿਆਤ ਛੰਦ ਤਬੇ ਸੰਬਰੇ ਦੀਨ ਹੇਤੰਗ ਦਿਆਰੰਗ ਤਰੇ ਲੋਕ ਰੋਹੰਗ ਕਿਰਪਾ ਕੇ ਕਿਰਪਾਲੰਗ ਮਹਾ ਸਤਰ ਪਾਤੰਗ ਕਰੇ ਸਤਰ ਘਾਤੰਗ ਟਰੇ ਦੇਵ ਸਰਵੰਗ ਗਿਰੇ ਲੋਕ ਸਤੰਗ ਭੁਜੰਗ ਪ੍ਰਿਆਤ ਛੰਦ ਪਏ ਅਤਰ ਘਾਤੰਗ ਗਿਰੇ ਚੌਰ ਚੀਰੰਗ ਲੇ ਤਛ ਮੁੱਛੰਗ ਉਠੇ ਛਤਰ ਤੀਰੰਗ ਗਿਰੇ ਸੁੰਡ ਮੁੰਡੰਗ ਰਣੰਗ ਪੀ ਰੂਪੰਗ ਮਨੋ ਖਿਲ ਪਾਉਟੇ ਹਟੀ ਪਾਗ ਜੁਪੰਗ ਭੁਜੰਗ ਪ੍ਰਿਆਤ ਛੰਦ ਬਏ ਖਗਿਅੰਗ ਖੇਤ ਖੰਗੰਗ ਸੋ ਧੀਰੰਗ ਸੁਬੈ ਸ਼ਸਤ੍ਰ ਸੰਜਾਨ ਸੋ ਸੂਰ ਬੀਰੰਗ ਗਿਰੇ ਗੌਰ ਗਾਜੀ ਖੁਲੇ ਹੱਥ ਬਥੰਗ ਨਚਿਓ ਰੁਦਰ ਰੁਦਰੰਗ ਨਚੇ ਮੱਛ ਮਥਕ ਸਾਵਲ ਛੰਦ ਮਹਾਵੀਰ ਕਜੇ ਸਭੰਗ ਸ਼ਸਤ੍ਰ ਸਜੇ ਧਰੇ ਬਧੇ ਗਜ ਬਾਹੰਗ ਸੂਰਵਾਂਗ ਸੋ ਹੂਰੰਗ ਉਸ਼ਾਂਗ ਰਸਾਵਲ ਛੰਦ ਟਕਾ ਟੁੱਕ ਢਾਲੰਗ ਚਮੀ ਤੇਜ ਕਾਲੰਗ ਕਟਾ ਕਟ ਬਾਹ ਵਹਿ ਜੀਤ ਚਾਹ ਰਸਾਵਲ ਛੰਦ ਮੁਖ ਸੰਗ ਮੁਖ ਮੁੱਛ ਬੰਕੀ ਤਮੰਗ ਤੇਜ ਤੰਗੀ ਫਿਰੈ ਗੌਰ ਗਾਜੀ ਨਚੈ ਤੁੰਦ ਤਾਜੇ ਭੁਜੰਗ ਛੰਦ ਪਰਿਓ ਰੋਹ ਸੰਖਾ ਸੁਰੰਗ ਦੇਖ ਸੈਣੰਗ ਤਪੇ ਵੀਰ ਬਖਤਰੰਗ ਕੀਏ ਰਖਤ ਨੈਣੰਗ ਪੁਜਾ ਠੋਕ ਭੂਪੰਗ ਕਰਿਓ ਨਾਦ ਉਚੰਗ ਸੁਣੇ ਕਰ ਬਣੀਆਨ ਕੇ ਕਰ ਮੁਚੰਗ ਭੁਜੰਗ ਲਗੇ ਠਾਮ ਠਾਮੰਗ ਦਮਾਮੰਗ ਦਮੰਕੇ ਖੁਲੇ ਖੇਤ ਮੁਖਕ ਖੁਨੀ ਖਿਮੰਕੇ ਪਹੇ ਕਰੂਰ ਪਾਤੰਗ ਕਮਾਣੰਗ ਕੜਕੇ ਨਚੇ ਵੀਰ ਬੈਤਾਲ ਭੂਤੰਗ ਪੜਕੇ ਭੁਜੰਗ ਕਰਿਓ ਆਯੁਦੰਗ ਸਾਹਿਬਦੰਗ ਵੀਰ ਖੇਤੰਗ ਨਚੇ ਕੰਧਹੀਨੰਗ ਮਦੰਗ ਚੇਤੰਗ ਖੁਲੇ ਕੱਕ ਖੁਨੀ ਖਿਆਲੰਗਤੰਗ ਭਜੇ ਕਾਤਰੰਗ ਸੂਰ ਵਜੇ ਨਿਹੰਗ ਭੁਜੰਗ ਕਟੇ ਚਰਨ ਬਰਮੰਗ ਰਿਓ ਸ਼ਸਤ੍ਰ ਸ਼ਸਤ੍ਰੰਗ ਪਕੇ ਪੈ ਪਰੇ ਭੂਤ ਭੂਮੰਗ ਰਸੰਗ ਰੜੇ ਰੰਗ ਰਤੇ ਸਭੀ ਰੰਗ ਭੂਮੰਗ ਰੇ ਜੁਧ ਮਦੰਗ ਬਲੀ ਝੂਮ ਝੂਮੰਗ ਭੁਜੰਗ ਪਯੋ ਦੁੰਦ ਜੁਦੰਗ ਰਣੰਗ ਸੰਖ ਮੱਛੰਗ ਮਨੋ ਦੋ ਗਿਰੰਗ ਜੁਧ ਟੁੱਟੇ ਸਪਛੰਗ ਕਟੇ ਮਾਸ ਟੁਕੰਗ ਪਖੇ ਗ੍ਰਿਧ ਬਿਰਦੰਗ ਹਸੀ ਜੋਗਣੀ ਚੌਸਟਾ ਸੂਰ ਸੁਰਦੰਗ ਭੁਜੰਗ ਕਿਉ ਦਾਰ ਵੇਦੰਗ ਹਤੇ ਸੰਘ ਬੀਰੰਗ ਤਜੋ ਮੱਛ ਰੂਪੰਗ ਸਰਜੋ ਸੁੰਦਰ ਚੀਰੰਗ ਸਬੈ ਦੇਵਤਾਵੇ ਕਿਉ ਦੁਸ਼ਟ ਨਾ ਸੰਘ ਟਰੇ ਸਰਬਦਾਨ ਭਰੇ ਜੀਵਤ ਰਾਜ ਸਿੰਘ ਦਰਭੰਗੀ ਛੰਦ ਸੰਖਾ ਸੁਰ ਮਾਰੇ ਬੇਦ ਉਦਾਰੇ ਸ਼ਸਤ੍ਰ ਸੰਗਾਰੇ ਜਸ ਲੀਨੋ ਦੇ ਵੇਸ ਬੁਲਾਇਓ ਰਾਜ ਬਿਠਾਇਓ ਛਤਰ ਫਿਨਾਇਓ ਸੁਖਦੀਨੋ ਕੋਟ ਬਜੇ ਬਾਜੇ ਅੰਮ੍ਰਿਤ ਸੁਰ ਗਾਜੇ ਸ਼ੁਭ ਕਰ ਸਾਜੇ ਸ਼ੂਕ ਹਰੇ ਦੈ ਕੋਟਕ ਦਛਨਾ ਕਰੋਰ ਪ੍ਰਦਛਨਾ ਆਨ ਸੋ ਮੱਛ ਕੇ ਪਾਏ ਪਰੇ ਇਤ ਸ੍ਰੀ ਬਚਨ ਨਾਟ ਕੇ ਮੱਛ ਅਵਤਾਰ ਕਥਨੰ ਸੰਖਾ ਸੁਰ ਬਦ ਹੈ

ਆਪ ਮੈਂ ਕਹੂੰ ਰਾਮ ਅਵਤਾਰਾ ਜੈ ਜਗਤ ਮੁਖ ਰੱਬ ਸਾਰਾ ਬਦਕਾਲ ਵੀ ਤ੍ਰਿਤ ਭਾਈ ਜੋ ਵੈ ਅਸੁਰਨ ਬਾਂਸ ਪ੍ਰਗਟ ਪਜ ਤੋ ਵੈ ਅਸੁਰ ਲਗੇ ਬਹੁ ਕਰੇ ਵਿਘਾ ਦੈ ਕਿਨਹੂ ਨਾ ਤਿਨੈ ਤਨਕ ਮੈਂ ਸਾਦਾ ਸਕਲ ਤੈ ਤੇ ਇਕੱਠੇ ਤਬ ਭੈ ਦੇ ਸ਼ੀਰ ਸਮੁੰਦਰ ਜੈ ਥੋ ਤੈ ਗਏ ਬਹੁ ਚਿਰ ਬਸਤ ਪਏ ਤੈ ਠਾਮਾ ਬਿਸਨ ਸਹਿਤ ਬ੍ਰਹਮਾ ਜੈ ਨਾਮਾ ਬਾਰ ਬਾਰ ਹੀ ਦੁਖਤ ਪੁਕਾਰਤ ਕਾਨ ਭਰੀ ਕਲ

ਕਲਸ ਮੱਚੇ ਸੂਰ ਬੀਰ ਬਿਕਰਾਰੰਗ ਨਚੇ ਭੂਤ ਪ੍ਰੇਤ ਬੈ ਤਾਰੰਗ ਝਾਮ ਝਾਮ ਲਸਤ ਗੋੜ ਕਰਵਾਰੰਗ ਚਲ ਹਲੰਤ ਉਜਲ ਅਸਤਾਰੰਗ ਦਰਭੰਗੀ ਛੰਦ ਉਜਲ ਅਸਤਾਰੰਗ ਲਸਤ ਪਾਰੰਗ ਕਰਨ ਲੁਜਾਰੰਗ ਸ਼ਬਤਾਰੰਗ ਸ਼ੋਭ ਜਿਮ ਆਰੰਗ ਅਤ ਸ਼ਬਤਾਰੰਗ ਸੁਭੇਤ ਸੁਧਾਰੰਗ ਅਰਗਾਰੰਗ ਜੈ ਪਤਰੰਗ ਦਾਤੀ ਮਦਰੰਗ ਮਾਤੀ ਸ਼ਰੋਣ ਰਾਤੀ ਜੈ ਕਰਨੰਗ ਦੁਜੰਦਲ ਹੰਤੀ ਅਛਲ ਜਯੰਤੀ ਕਿਲਵਿਕ ਹੰਤੀ ਭੈ ਹਰਨ ਕਲਸ ਪਾਰ ਹਰੰਤ ਭਜਤ ਰਣ ਸੂਰੰਗ ਥਰ ਹਰ ਕਰਤ ਲੋ ਤਨ ਪੂਰੰਗ ਤੜ ਫੜ ਵਜੈ ਤਬਲ ਅਰ ਪੂਰੰਗ ਘੁੰਮੀ ਪੇਖ ਸੁਭਟ ਰਣ ਹੂਰੰਗ ਤ੍ਰਿਭੰਗੀ ਛੰਦ ਘੁੰਮੀ ਰਣ ਹੂਰੰਗ ਨਭ ਚੜ ਪੂਰੰਗ ਲੱਖ ਲੱਖ ਸੂਰੰਗ ਮਨ ਮੋਹੀ ਆਰੁਣ ਤਰਨ ਬਾਣੰਗ ਸ਼ਬ ਅਪ੍ਰਮਾਣੰਗ ਅਤ ਦੁੱਧ ਖਾਣੰਗ ਤਨ ਸੋਈ ਕਾਸ਼ਨੀ ਸੁਰੰਗ ਸ਼ਬੰਗ ਲਚਤਨੰਗ ਲਖ ਰੂਪੰਗ ਸਾਹਿ

ਦ੍ਰਿਗ ਹਰਣੀ ਕੁਮਤ ਪ੍ਰਜਣਨੀ ਬਰ ਬਰ ਬਰਣੀ ਬੁਧਗੁ ਮੰਗਲ ਸਹਿ ਕਮਲ ਪਤਕ ਸਹਾਇਕ ਮ੍ਰਿਗ ਨੈਣੀ ਰੂਪ ਰਾਸ ਸੁੰਦਰ ਪਿਕ ਬੈਣੀ ਮ੍ਰਿਗ ਪਤ ਕੱਟ ਛਾਜਤ ਗਜ ਗਹਿਣੀ ਨੈਣ ਕਟਾਸ਼ ਬਨੈ ਹਰ ਲੈਣੀ ਤ੍ਰਭੰਗੀ ਛੰਦ ਸੁੰਦਰ ਮ੍ਰਿਗ ਨੈਣੀ ਸੁਰਪਿਕ ਬੈਣੀ ਚਿਤ ਹਰ ਲੈਣੀ ਗਜ ਗੈਣੰਗ ਮਾਧੁਰ ਵਿਦ ਬਦਨੀ ਸੁਬੁੱਧਨ ਸਦਨੀ ਕੁਮਿਤਨ ਕਦਨੀ ਛਬੈਣੰਗ ਅੰਕਾ ਸੁਰੰਗੀ ਨਟਵਰ ਰੰਗੀ ਚਹਾਂਜ ਤੰਗੀ ਭਗਤਾਰੰਗ ਬੇਸਰ ਜਰਾਰੰਗ ਪਹੁੰਚ ਪਾਰੰਗ ਕਾਸ ਘੁਗਰਾਰੰਗ ਆਹਾਰੰਗ ਕਬਲ ਸਹਿ ਚਿਪਕ ਚਾਰ ਸੁੰਦਰ ਸ਼ਬਤਾਰੰਗ ਠੌਰ ਠੌਰ ਮੁਕਤਨ ਕੇ ਹਾਰੰਗ ਕਰ ਕੰਗਨ ਪਹੁੰਚੀ ਉਜਿਆਰੰਗ ਨਿਰਖ ਮਦਨ ਦੁੱਤ ਹੋਤ ਸੁਮਾਰੰਗ ਤ੍ਰਿਭੰਗੀ ਛੰਦ ਸੋਭਤ ਸ਼ਬਤਾਰੰਗ ਕੱਚ ਘੁਗਰਾਰੰਗ ਰਸਨ ਰਸਾਰੰਗ ਉਰ ਧਾਰੰਗ ਪਹੁੰਚੀ ਗਜ ਰਾਰੰਗ ਸੋ ਬੇਧ ਸੁਧਾਰੰਗ ਮੁਕਤ ਨਿਹਾਰੰਗ ਉਰਤਾਰੰਗ ਸੋਹਤ ਚਖਚਾਰੰਗ ਰੰਗ ਰੰਗਾਰੰਗ ਵਿਵਿਧ ਪ੍ਰਕਾਰੰਗ ਅਤ ਆਂਜੇ ਬੇਖਤ ਹਰ ਮ੍ਰਿਗ ਜੈਸੇ ਜਲਜ ਨ ਵੈਸੇ ਸਸਿਰ ਜੈਸੇ ਸਰ ਆਂਜੇ ਕਲਸ ਅਯੋ ਮੁੜ ਰਾਵਣ ਰਨ ਕੋਦੰਗ ਮਚਿਓ ਅਣਤ ਮਲ ਜਪ ਜੋਦੰਗ ਜੂਜੇ ਸਗਲ ਸੂਰਮਾ ਸੁਦੰਗ ਅਰਦਲ ਮਧ ਸ਼ਬਦ ਕਰ ਉਦੰਗ ਤ੍ਰਭੰਗੀ ਛੰਦ ਧਾਇਓ ਕਰ ਕ੍ਰੋਦੰਗ ਸੁਪਣ ਵਿਰੁੱਧੰ ਗਲਤ ਸੁਬੁੱਧੰਗ ਗੈ ਬਾਣੰਗੀ ਨੋ ਰਣ ਸੁਧੰਗ ਨਜਤ ਕਬੁੱਧੰਗ ਉਠਤ ਧੋਨ ਉਦਸੁਧੰਗ ਧਨ ਤਾਣੰਗ ਧਾਏ ਰਜਵਾਰੇ ਦੁਧਰ ਹਕਾਰੇ ਸੁਬਰਨ ਪ੍ਰਹਾਰੇ ਕਰ ਕੋਪੰਗ ਧਾਇਣ ਧਨ ਰਜੇ ਦੁਪਾਗ ਨ ਭਜੇ ਜਨ ਹਰ ਗਜੇ ਭਗ ਰੂਪੰ ਕਲਸ ਅਧਿਕ ਰੋਸ ਰਾਵਣ ਸਾਵਤ ਰਣ ਜੂਟੇ ਬਖਤ ਟੋਬ ਜਿਰੈ ਸਭ ਬੂਟੇ ਨਿਸਰ ਚਲੇ ਸਾਇਕ ਜਨ ਛੂਟੇ ਜਨਕ ਸਚਾਨ ਮਾਸ ਲਗ ਟੂਟੇ ਤ੍ਰਭੰਗੀ ਛੰਦ ਸਾਇਕ ਜਨ ਛੂਟੇ ਤਿਮ ਅਰ ਜੂਟੇ ਬਖਤ ਫੂਟੇ ਜੇ ਬਿਜਰੇ ਮਸਰ ਪੁਖਿਆਰੇ ਤਿਮ ਅਰ ਧਾਈ ਸ਼ਤਨ ਚਾਏ ਨ ਫਿਰ ਫਿਰੇ ਸਨਮੁਖ ਰਣ ਗਾਜੇ ਕਿਮੂ ਨ ਭਾਜੇ ਲਖ ਸੁਰ ਰਾਜੇ ਰਣ ਰੰਗੰ ਜੈ ਜੈ ਜੈ ਧੁਨ ਕਰ ਰਹੀ ਪਹੁ ਪੰਡਰ ਰਹੀ ਸੁਵੇਦ ਉਚਰ ਰਹੀ ਜੈ ਜੰਗ ਕਲਸ ਮੁਖ ਤੰਬੋਰ ਅਰ ਰੰਗ ਸੁਰੰਗੰਗ ਨਿਡਰ ਪ੍ਰਮੰਤ ਭੂਮ ਉਹ ਜੰਗੰਗ ਲਿਪਤ ਮਲੈ ਕਨਸਾਰ ਸੁਰੰਗੰ ਰੂਪਵਾਨ ਗਤਵਾਨ ਉਤੰਗ ਤ੍ਰਿਭੰਗੀ ਛੰਦ ਤਨ ਸੁਭਤ ਸੁਰੰਗੰਗ ਸ਼ਬ ਅੰਗ ਅੰਗੰਗ ਲਜਤ ਅਨੰਗੰਗ ਲਖ ਨੈਣੰਗ ਸੋਭਤ ਕਚਕਾਰੇ ਅਤ ਘੁੰਗਰਾਰੇ ਰਸਨ ਸਾਰੇ ਮ੍ਰਿਦ ਬੈਣੰਗ ਮੁਖ ਛਕਤ ਸੁਭਾਸੰਗ ਦਿਨਸ ਪ੍ਰਕਾਸ਼ੰਗ ਜਨ ਸਸ ਭਾਸੰਗ ਤਸ ਸੋਭੰਗ ਰੀਜਤ ਚਖ ਚਾਰੰਗ ਸੁਰਪੁਰ ਪਿਆਰੰਗ ਦੇਵ ਦੀਵਾਰੰਗ ਲਖ ਲੋਭੰਗ ਕਲਸ ਚੰਦਰ ਹਾਂਸ ਏਕੰਕਰ ਧਾਰੀ ਦੁਤੀਅਤ ਹੋਪ ਕਹਿ ਤ੍ਰਿਤੀ ਕਟਾਰੀ ਚਤਰਥ ਹਾਥ ਸਹਿਥੀ ਉਜਿਆਰੀ ਗੋਫਨ ਗੁਰਜ ਕਰਤ ਚਮਕਾਰੀ ਤ੍ਰਿਭੰਗੀ ਛੰਦ ਸਤਿ ਅਸ ਭਾਰੀ ਗਦਹਿ ਉਭਾਰੀ ਤ੍ਰਸੂਲ ਸੁਧਾਰੀ ਸ਼ੁਰਕਾਰੀ ਜੰਬੂਆ ਅਰਬਾਨੰਗ ਸੋ ਕਸਕ ਮਾਨੰਗ ਚਰਮ ਅਪਰਮਾਣੰਗ ਧਰਬਾਰੀ ਪੰਦਰਹਿ ਗਲੋਲੰਗ ਪਾਂਸ ਅਮੋਲੰਗ ਪਰਸ ਅਡੋਲੰਗ ਹਥ ਨਾਲੰਗ ਬਿਛੁਆ ਪੈਰਾਯੰਗ ਪਟਾ ਪ੍ਰਮਾਯੰਗ ਜਿਮ ਜਮ ਧਾਯੰਗ ਬਿਕਰਾਲੰਗ ਕਲਸ ਸ਼ਿਵ ਸ਼ਿਵ ਸ਼ਿਵ ਮੁਖ ਏਕ ਉਚਾਰੰਗ ਦੁਤੀਆ ਪ੍ਰਭਾ ਜਾਨਕੀ ਨਿਹਾਰੰਗ ਤ੍ਰਿਤੀਆ ਝੁੰਡ ਸਭ ਸੁਭਟ ਪ੍ਰਚਾਰੰਗ ਚਤੁਰਥ ਕਰਤ ਮਾਰਹੀ ਮਾਰਗ ਤ੍ਰਿਭੰਗੀ ਚੰਦ ਪਚਏ ਹਨਵੰਤੰਗ ਲਖ ਤੁਤ ਮੰਦਨ ਸੋ ਬਲ ਤੁਰੰਗ ਤੰਗ ਤਜ ਕਲਣੰਗ ਛਟਏ ਲਖ ਪ੍ਰਾਤੰਗ ਤਖਤ ਨ ਪਾਪਤ ਪਾਤੰਗ ਲਗਤ ਨ ਕਾਤੰਗ ਜੀ ਜਲਣੰਗ ਸਤਏ ਲਖ ਰਘੁਪਤ ਕਬਦਲ ਅਧਪਤ ਸੁਬਟ ਬਿਕਟ ਮਤ ਜੁਤ ਪ੍ਰਾਤੰਗ ਅਠਿਓ ਸਿਰ ਢੋਰੈ ਨਵਮ ਨਿਹੋਰੈ ਦਸਯਨ ਬੋਰੈ ਰਿਸਰਾਤੰਗ ਛਬੋਲਾ ਸਵਈਆ ਤਾਏ ਮਹਾਵੀਰ ਸਾਧੇ ਸੀ ਤੰਗ ਤੀਰ ਕਾਛੇ ਰਣੰਗ ਤੀਰ ਬਾਣਾ ਸੁਹਾਏ ਰਮਾ ਕਰਦ ਮਰਕਬ ਯਲੋ ਤੇਜ ਇਮ ਸਭ ਚੂੰ ਤੁੰਦ ਅਸਦ ਹੋ ਓ ਮੀਆਂ ਜੰਗਾ ਹੇ ਪਿੜੇ ਆਏ ਈਹਾਂ ਬੁਲੇ ਬੈਣ ਕੀ ਹਾਂ ਕਰੇ ਕਾਈ ਜੀ ਹਾਂ ਭਿੜੇ ਭੇੜ ਭੱਜੇ ਪਿਓ ਪੋਸਤਾ ਨੇ ਪਛੋ ਰਾਬੜੀ ਨੇ ਕਾਂਛੈ ਅਣੀਰੋ ਧਣੀ ਨੇ ਨਿਹਾਰੇ ਗਾਜੇ ਮਹਾਸੂਰ ਘੁਮੀ ਰਣਗੂਰ ਪਰਮੀ ਨਮਕਪੂਰ ਵੇਖ ਨੂਪ ਵਲੇ ਵੱਲ ਸਾਈ ਜੀਵੀ ਜੁਗਾਂ ਤਾਈ ਤੈਂਡੇ ਕੋਲੀ ਜਾਈ ਲਾਭ ਐਸੇ ਲਗੋ ਲਾਰਤ ਹਨੇ ਬਰੋ ਰਾਜਮਾਨੇ ਕਹੋ ਅਰਗਨੇ ਹੜੀ ਛਾਤੇ ਸੋ ਬਰੋ ਅਨਮੋਕ ਭਜੋ ਅਨ ਤੁਕ ਚਲੋ ਦੇਵ ਲੋਕੋ ਤਜੋ ਵੇਖ ਲੰਕਾ ਸਵਈ ਅਨੰਤ ਤੁਕਾ ਰੋਸ ਪ੍ਰਿਯ ਤਜ ਹੋ ਸਾਜਾ ਸ੍ਰੀ ਰਘੁਰਾਜ ਘੁਗਾਏ ਪ੍ਰਵਾਰ ਰੋਸ ਬੜੋ ਕਰ ਕੌਸ ਨਿਸੰਗ ਅਦ ਬੀਜ ਹੀ ਤੇ ਸਰਕਾਰ ਉਤਾਰੇ ਫੇਰ ਬੜੋ ਕਰ ਰੋਸ ਦੀਵਾਰ ਦਾ ਨਾ ਧਾਇਪ ਕਰ ਪਰੈ ਕਪ ਪੁੰਜ ਸਿੰਘਾਰੇ ਪਟ ਸਲੋਹ ਰਥੀ ਪਰਸੰਗੜੀਏ ਜੰਬੂਏ ਜਮਦਾੜ ਚਲਾਵੇ ਚਬੂਲਾ ਸਵਈਆ ਸ੍ਰੀ ਰਘੁਰਾਜ ਸਰਾਸਨ ਲੈ ਰਿਸ਼ਠਾਨ ਕਨੀ ਰਨ ਬਨ ਪ੍ਰਹਾਰੇ ਵੀਰਨ ਮਾਰ ਦੁਸਾਰ ਗਏ ਸਰ ਅੰਬਰ ਤੇ ਬਰਸੇ ਜਨ ਓਰੇ ਬਾਜ ਗਜੀ ਰਥ ਸਾਜ ਗਿਰੇ ਤਰ ਪਤਰ ਅਨੇਕ ਸੁਕੌਣ ਗਨਾਵੇ ਫਾਗਨ ਪੌਣ ਪ੍ਰਚੰਡ ਬਹੇ ਬਨ ਪਤਰਨ ਤੇ ਜਨ ਪਤਰ ਉਡਾਣੇ ਸਵਈਆ ਛੰਦ ਰੋਸ ਪ੍ਰਿਯੋ ਰਣਮੋ ਰਘੁਨਾਥ ਸੋ ਰਾਵਣ ਕੋ ਬਨ ਪ੍ਰਹਾਰੇ ਸਰੌਣਤ ਨੈਕ ਲਗਿਓ ਤਿਨਕੇ ਤਨ ਫੁਰ ਜਿਰੈ ਤਨ ਪਾਰ ਪਧਾਰੇ ਬਾਜ ਗਜੀ ਰਥ ਰਾਜ ਰਥੀ ਰਣ ਭੂਮ ਗਿਰੇ ਭਾਨ ਸਿੰਗਾਰੇ ਜਨ ਪਸੰਦ ਕੇ ਅੰਸ ਮੈਂ ਕਦਲੀ ਦਲ ਪੌਣ ਪ੍ਰਚੰਡ ਉਖਾਰੇ ਆਏ ਪਰੇ ਕਰ ਕੋ ਬਨੇ ਚਰ ਹੈ ਤਿਨਕੇ ਜੀ ਅਰੋਜ ਜਗਿਓ ਕਿਲਕਾਰ ਪੁਕਾਰ ਪਰੇ ਚੌਂਘਾਰਨ ਛਾੜ ਹਤੀ ਨੈ ਏਕ ਭਗਿਓ ਗੈ ਬਾਨ ਕਮਾਨ ਗਦਾਵੜ ਜੀ ਉੱਤੇ ਤਲ ਰਾਵਣ ਕੋ ਮਿਗਿਓ ਪਾੜ ਜੂਜ ਅਰੂਜ ਗਿਰੇ ਧਾਰਣੀ ਦੇ ਦੇਜ ਰਾਜ ਭਰਮਿਓ ਸਿਵ ਧਿਆਨ ਡਿਗਿਓ
ਹੂਜ ਅਰੂਜ ਗਿਰੇ ਪਟਵਾ ਤਾਨ ਘਾਇਨ ਘਾਏ ਘਨੇ ਪਿਵਰਾਨੇ ਜੰਬੁਕ ਗ੍ਰਿਧ ਪਿਸਾਚ ਨਿਸਾਚਰ ਫੂਰ ਫਿਰੇ ਰਣ ਮੋਹਰੇ ਸਾਨੇ ਕਾਂ ਬਟੀ ਸੋ ਦਿਸਾ ਬਿਦਸਾ ਦੇਖ ਪਾਲਣ ਫੇਰ ਪ੍ਰਲੈ ਘਨ ਮਾਨੇ ਪੂਮ ਕਾਸ ਉਦਾਸ ਪਏ ਗਨ ਦੇਵ ਦੇਵ ਰਮੇ ਪਹਿਰਾਣੇ ਰਾਮ ਰੋਸ ਪ੍ਰਯੋਰਨ ਵਰ ਰੇ ਸੁਸਾਸਰ ਓ ਪ੍ਰਭੁ ਪ੍ਰਹਾਰੇ ਪੂਮ ਕਾਲ ਦਿਸਾ ਬਿਦਸਾ ਸਭ ਔਰ ਰੁਕੇ ਨੇ ਜਾਤ ਨਿਹਾਰੇ ਸ਼੍ਰੀ ਰਘੁਰਾਜ ਰਾਸਨ ਲੈ ਸ਼ਿਨਮਾ ਸ਼ੁਭ ਕੈ ਸਰਪੁੰਜ ਨਿਵਾਰੇ ਜਾਨਕ ਭਾਨ ਉਦੈ ਨਿਸਕਾਉ ਲੱਖ ਕੈ ਸਭ ਹੀ ਤਮ ਤੇਜ ਵਧਾਰੇ ਰੋਸ ਪਰੇ ਰਣ ਮੋਹ ਰਘੁਨਾਥ ਕਮਾਨ ਲੈ ਹਾਥ ਬਾਨ ਅਨੇਕ ਜਲਾਏ ਬਾਜ ਗਜੀ ਗਜ ਰਾਜ ਘਨੇ ਰਥ ਰਾਜ ਬਨੇ ਕਰ ਰੋਸ ਉਡਾਏ ਜੇ ਦੁਖ ਤੇ ਕਟੇ ਸੀਗੇ ਹਿਤ ਤੇ ਰਣ ਆਜ ਪ੍ਰਤਾਪ ਦਿਖਾਏ ਰਾਜੀਵ ਲੋਚਨ ਰਾਮ ਕੁਮਾਰ ਘਨਵਰਨਕਾਰ ਘਨੇ ਕਰਕਾਏ ਰਾਮ ਰੋਜ ਪ੍ਰਯੋਗ ਕਰ ਜਿਉ ਰਣ ਮੋ ਲੈ ਕੇ ਸਭ ਸਹਿਨ ਪਜਾਨਿਓ ਆਪੀ ਹਾਕ ਹਥਿਆਰ ਹਠੀ ਗਏ ਸ਼੍ਰੀ ਰਘੁਨੰਦਨ ਕੋ ਰੰਠਾਨਿਓ ਚਾਪ ਕੁਮਾਰ ਕੁਦਾਏ ਤੁਰੰਗਾ ਜਾਏ ਪ੍ਰਯੋਗ ਜਿਤਰਾਸਨ ਮਾਨਿਓ ਬਨ ਤੇ ਬੇਦ ਬਾਹਣ ਤੇ ਮਨ ਮਾਰਤ ਕੋ ਰਥ ਸ਼ੋਰ ਸਿਧਾਨਿਓ ਸ਼੍ਰੀ ਰਘੁਨੰਦਨ ਕੀ ਭੁਜਤੇ ਜਬ ਸ਼ੋਰ ਸਰਾਸਨ ਬਾਨ ਉਡਾਨੇ ਭੂਮਿਕਾਤ ਪਤਾਲ ਜੋ ਚਕਪੂਰ ਰਹੇ ਨਹੀਂ ਜਾਤ ਪਛਾਣੇ ਤੋਰ ਸੁਨਾ ਸੁਬਾਨ ਕੇ ਤਨ ਆਹ ਕਰੀ ਨਹੀਂ ਪਾਰ ਪੁਰਾਣੇ ਛੇਤ ਕਰੋਟਨ ਓਟਨ ਕੋਟ ਅਟਾਨ ਮੋ ਜਾਨਕੀ ਬਾਨ ਪਛਾਣੇ ਸ੍ਰੀ ਅਸੁਰਾਰਦਨ ਕੇ ਜਰ ਕੋ ਜਿਨ ਏਕ ਹੀ ਬਾਨ ਵਿਖੈ ਤਨ ਚਾਖਿਓ ਪਹਾਜ ਸਕਿਓ ਨੇ ਭੇਓ ਹਟ ਗਏ ਪਾਠ ਏਕ ਹੀ ਘਾਏ ਤਰਾਬਰ ਰਾਖਿਓ ਛੇਤ ਸੁਨਾ ਸੁਬਾਹਨ ਕੋ ਸਰ ਓਟਨ ਕੋਟ ਕਰੋਟਨ ਨਾਖਿਓ ਸਵਾਰ ਜਾਰ ਪਾਰ ਹਠੀ ਰਾਨ ਹਾਰ ਗਿਰੇ ਧਾਰ ਹਾਏ ਨਾ ਪਾਖਿਓ ਆਨ ਅਰੇ ਸੁ ਮਰੇ ਸਭ ਹੀ ਪੜ ਜੀਤ ਪਚੇ ਰਣ ਛਾੜ ਪਰਾਨੇ ਦੇਵ ਦੇਵਨ ਕੇ ਜਿਤਈਆ ਰਣ ਕੋਟ ਹਤੇ ਕਰ ਏਕ ਨ ਜਾਣੇ ਸ੍ਰੀ ਰਘੁਰਾਜ ਪਰਾਕਰਮ ਕੋ ਲੱਖ ਤੇਜ ਸਮੂਹ ਸਭੈ ਪਹਿਰਾਣੇ ਓਟਨ ਕੂਟ ਕਰੋਟਨ ਫਾਨ ਸੋ ਲੰਘੇ ਛਾੜ ਬਿਲੰਗ ਸਿਧਾਨੇ ਰਾਮ ਰੋਜ ਪ੍ਰਯੋ ਰਣ ਮੁਕੈ ਬੀ ਸੁਭਾਏ ਹਥਿਆਰ ਪ੍ਰਹਾਰੇ ਭੂਮਿਕਾਸ ਦਿਸਾ ਬਿਦਸਾ ਚੱਕ ਚਾਰ ਰੁਕੇ ਨਹੀਂ ਜਾਤ ਨਿਹਾਰੇ ਫੋਕਣ ਤੈ ਫਲ ਤੈ ਮਦ ਤੈ ਅਤ ਬਦਕੈ ਰਣ ਮੰਡਲ ਡਾਰੇ ਛਾਤਰ ਤੁਜਾ ਬਰਬਾਜ ਰਥੀ ਰਥ ਕਾਠ ਸਵੈ ਰਘੁਰਾਜ ਉਤਾਰੇ ਰਾਮਨ ਚੌਂਪ ਚਲਿਓ ਚਪਕੈ ਨਿਜਵਾਜ ਵਿਹੀਨ ਜਵੈ ਰਥ ਜਾਣਿਓ ਢਾਲ ਤ੍ਰਿਸੂਲ ਕਦਾ ਬਰਚੀ ਗੈ ਸ਼੍ਰੀ ਰਘੁਨੰਦਨ ਸੋ ਰਣ ਠਾਣਿਓ ਧਾਏ ਪਰਿਓ ਲਲਕਾਰ ਹਠੀ ਕਾ ਪਪੁੰਜਨ ਕੋ ਕਛ ਤ੍ਰਾਸ ਨਾ ਮਾਨਿਓ ਅੰਗਦ ਆਦਿ ਹਨਵੰਤ ਤੇ ਲੈ ਪਟ ਕੋਟ ਹੁਤੇ ਕਰ ਏਕ ਨਾ ਜਾਣਿਓ ਰਾਮਨ ਗੁਰ ਰਘੁਰਾਜ ਵੈ ਰਣ ਮੰਡਲ ਆਵਦ ਮਦ ਨਿਆਰਿਓ ਬੀਸ ਸਿਲਾ ਸਿਤ ਸਾਇਕ ਲੈ ਕਾਰ ਕੋਪ ਬਡੋ ਔਰ ਮਧ ਪ੍ਰਹਾਰਿਓ ਭੇਦ ਚਲੇ ਮਰਮ ਸਥਲ ਕੋ ਸਰ ਸ਼੍ਰੋਣ ਨਦੀ ਸਰ ਬੀਜ ਪਖਾਰਿਓ ਆਗੇ ਹੀ ਰੇਂਗ ਚਲਿਓ ਹੱਠ ਕੈ ਪਹਟ ਧਾਮ ਕੋ ਭੂਲ ਨਾ ਨਾਮ ਉਚਾਰੇ ਰਾਵਨ ਰੋਸ ਪਰਿਓ ਰਨ ਮੋ ਰਘੁਨਾਥ ਸੋ ਪਾਨ ਕੇ ਬੀਸਰਾਸਨ ਲੈ ਕੈ ਪਾਂਚਕ ਪਾਏ ਹਟਾਏ ਦਯੋ ਤੈ ਬੀਸੁ ਬਾਹੇ ਬਿਨਾ ਉਹ ਕਹਿ ਕੈ ਦੈ ਦਸ ਬਾਨ ਬਿਮਾਨ ਦਸੋ ਸੇਰ ਕਾਟ ਦਏ ਸ਼ਿਵ ਲੋਕ ਪਠੈ ਕੈ ਸ਼੍ਰੀ ਰਘੁਰਾਜ ਬਰਿਓ ਸੀਅਕੋ ਬਹੁਰੋ ਜਨ ਜੋਧ ਸਵਯੰਬਰ ਜੈ ਕਹਿ ਇਤ ਸ੍ਰੀ ਬਚਿਤਨ ਨਾਟਕੇ ਰਾਮ ਅਵਤਾਰ ਦਾਸ

ਆਦਿ ਸਕਣੀ ਪੁਰੀ ਸਹਿਤ ਸਵਰਗ ਚੋਪਈ ਜਿਵੇਂ ਕਥਾ ਸੁਣੇ ਅਰਗਾਵੇ ਪਾਪਦੇ ਨਿਕਲ ਨਾ ਆਵੇ ਭਿਸ਼ਮਨ ਕੀ ਇਹ ਵਧ ਹੋਈ ਆਦਿ ਵਿਆਹ ਛਪੇ ਸਕਣ ਕੋਈ ਸੰਬਤ ਸਤਰੈ ਸਹਿਸ ਬਚਾਵਨ ਹਾਲ ਵਰਤੀ ਪ੍ਰਤੰਗ ਸੁਖਦਾਵਨ ਦਾਵ ਪ੍ਰਸਾਦ ਕਰ ਕਰਨ ਸੁਧਾਰਾ ਭੁੱਲ ਭਰੀ ਲਵਲੇ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਤਦਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀ ਹੋ ਰਘਵਰ ਕਥਾ ਪ੍ਰਸੰਗ ਸਾਧ ਸਾਧ ਜਾਨੋ ਨਹੀਂ ਬਾਤ ਸਵਾਤ ਵਿਵਾਦ ਗ੍ਰੰਥ ਸਗਲ ਪੂਰਨ ਕੀ ਹੋ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਾਹੇ ਜਬ ਤੇ ਤੁਮਰੇ ਤਬ ਤੇ ਕੋ ਵਾਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਭੇਦ ਕਹਿ ਅਮੇਕ ਨ ਜਾਣਿਓ ਸ਼੍ਰੀ ਅਸਪਾਨ

ਦੁਹਾਰ ਇਤ ਸ੍ਰੀ ਰਮਾਇਣ ਸਮਾਪਤ ਮਸਤਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਅਤਿ ਕ੍ਰਿਸ਼ਨਾ ਅਵਤਾਰ ਕਿਸਮ ਅਵਤਾਰ ਕਥਮ ਜਾਓ ਬਈ ਅਵਰਣੋ ਕ੍ਰਿਸ਼ਨਾ ਅਵਤਾਰੂ ਜੈਸ ਭਾਂਤ ਬਬ ਧਰਿਓ ਮਰਾਰੂ ਪਰਮ ਪਾਪ ਤੇ ਓਮ ਡਰਾਨੀ ਡਗਮਗਾਤ ਬਿਤ ਤੀਰ ਸਦਾਨੀ ਜਾਓ ਬਈ ਬ੍ਰਹਮਾ ਗਯੋ ਸ਼ੀਰ ਨਿਰਜਾ ਕਾਲ ਪ੍ਰਕਿਸਥਿਥੇ ਤਹਾਂ ਕਹੋ ਬਿਸ਼ਨ ਕਹਿ ਨਿਕਟ ਪਲਾਈ ਕਿਸ਼ਨ ਅਵਤਾਰ ਧਰੋ ਤੁਮ ਜਾਈ ਦੋਹਰਾ ਕਾਲ ਪੁਰਖ ਕੇ ਬਦਨ ਤੇ ਸੰਦਨ ਹਿਤ ਆਏ ਮਥੁਰਾ ਮੰਡਲ ਕੇ ਵਿਖੇ ਜਨਮ ਧਰਿਓ ਹਰ ਰਾਜਾ ਬਈ ਜੈ ਜੈ ਕ੍ਰਿਸ਼ਨ ਦਿਖਾਏ ਦਸਮ ਬੀਜ ਸਭ ਭਾਗ ਸੁਣਾਏ ਗਿਆਰੇ ਸਹੰਸ ਬਨਵੇ ਸ਼ੰਦਾ ਕਹਿ ਦਸਮਪੁਰ ਬੈਠ ਆਨੰਦਾ ਆਥ ਦੇਵੀ ਜੂ

ਜਿਤ ਹਰ ਵਿਚਾਰ ਤਬੈ ਬਰਬੁਧ ਮਹਾ ਅਗਨੰਗ ਗੁਣ ਕੋ ਹਰ ਹੋ ਬਿਨ ਚੰਡ ਕਿਰਪਾ ਤੁਮਰੀ ਕਬ ਹੋ ਮੁਖ ਤੇ ਨਹੀਂ ਅੱਛਰ ਹੋ ਕਰ ਹੋ ਤੁਮਰੋ ਕਰ ਨਾਮ ਕਿਧੋ ਤੁਲਹਾ ਜਿਮ ਬਾਗ ਸਮੁੰਦਰ ਵਿਖੇ ਤਰ ਹੋ ਦੋਹਰਾ ਰੇ ਮਨ ਭਜ ਤੂੰ ਸਾਰਦਾ ਅਨਗਨ ਗੁਣ ਹੈ ਜਾਹੇ ਰਚੋ ਗ੍ਰੰਥ ਐ ਭਾਗਵਤ ਜੋ ਵੈ ਕਿਰਪਾ ਕਰਾਏ ਕਵਿਤ ਸੰਕਟ ਹਰਨ ਸਭ ਸਿੱਧ ਕੀ ਕਰਨ ਚੰਡ ਤਾਰਨ ਤਾਰਨ ਸਰਨ ਲੋਚਨ ਵਿਸਾਲ ਹੈ ਆਦਿ ਜਾ ਕੇ ਆਹਮ ਹੈ ਅੰਤ ਕੋਨਾ ਪਾਰਾਵਾਰ ਸ਼ਰਨ ਉਬਾਰਨ ਕਰਨ ਪ੍ਰਤਪਾਲ ਹੈ ਅਸੁਰ ਸੰਘਾਰਨ ਅਨੇਕ ਦੁਖ ਜਾਰਨ ਸੋ ਪਤਿਤ ਉਧਾਰਨ ਛਡਾਏ ਜਮ ਜਾਲ ਹੈ ਦੇਵੀ ਵਰ ਲਾਇਕ ਸਬੁੱਧ ਹੁਕੀ ਦਾਇਕ ਸੁਦੇਹ ਵਰ ਪਾਇਕ ਬਣਾਵੇ ਗ੍ਰੰਥ ਹਾਲ ਦਵਈਆ ਆਦਰ ਸੁਤਾ ਹੁਕੀ ਜੋਤਨੀ ਅਮਹਿਕਾ ਸੁਰਕੀ ਮਮਤਾ ਫੁਰਜੋ ਇੰਦਰ ਕੁਰਾਜੇ ਕੀ ਦਵਈਆ ਕਰਤਾ ਪਤ ਸੁੰਬੈ ਦੋ ਜੋ ਜਪ ਕਹਿ ਸੇਵ ਕਰੈ ਬਰ ਕੋ ਸੋ ਲੈ ਮਨਿਛਤ ਸੋ ਲੋਕ ਬਿਖੈ ਉਹ ਕੀ ਸਮ ਤੋਲਾ ਗਰੀਬ ਨਿਵਾਜ ਨਾ ਦੂਸਰ ਕੋ ਇਤ ਸ਼੍ਰੀ ਦੇਵੀ ਜੁਕੀ ਉਸਤ ਸਮਾਪਤ

ਤੂੰ ਹੀ ਅਸਤਰੀ ਸ਼ਸਤਰਨੀ ਆਪ ਰੂਪਾ, ਤੂੰ ਹੀ ਅਮਕਾ ਜਮਹੰਤੀ ਅਨੁਪਾ, ਤੂੰ ਹੀ ਅਮਕਾ ਜੀਤਰਾ ਤੋਤਲਾ ਪ੍ਰਥਵੀ ਭੂਮਾ ਕਾ ਤਈ ਕੀਆ ਹੈ। ਤੂੰ ਹੀ ਮੁੰਡ ਮਰਦੀ ਕੁਪਰਦੀ ਭਵਾਨੀ, ਤੂੰ ਹੀ ਕਾਲਕਾ ਜਲ ਪਰ ਰਾਜਧਾਨੀ, ਮਾਂ ਯੋਗ ਮਾਇਆ, ਤੂੰ ਹੀ ਈਸ਼ਵਰੀ ਹੈ, ਤੂੰ ਹੀ ਤੇਜ ਅਕਾਲ ਸੰਭਵ ਮਈ ਹੈ, ਤੂੰ ਹੀ ਰਿਸ਼ਟਨੀ ਪੁਸ਼ਟਨੀ ਯੋਗ ਮਾਇਆ, ਤੂੰ ਹੀ ਮੋਹ ਸੋ ਚੌਦਹੂੰ ਲੋਕ ਛਾਇਆ, ਤੂੰ ਹੀ ਸੁਮ ਨੈ ਸੁਮਹੰਤੀ ਭਵਾਨੀ, ਤੂੰ ਹੀ ਚੌਦਹੂੰ ਲੋਕ ਕੀ ਜੋਤ ਜਾਨੀ, ਤੂੰ ਹੀ ਰਿਸ਼ਟਨੀ ਪੁਸ਼ਟਨੀ ਸ਼ਸਤਰਨੀ ਹੈ, ਤੂੰ ਹੀ ਕਸ਼ਟਨੀ ਹਰਤਣੀ ਅਸਤਰਨੀ ਹੈ, ਤੂੰ ਹੀ ਯੋਗ ਮਾਇਆ, ਤੂੰ ਹੀ ਬਾਗਬਾਨੀ, ਤੂੰ ਹੀ ਅਮਕਾ ਜੰਬਹਾ ਰਾਜਧਾਨੀ, ਮਾਂ ਯੋਗ ਮਾਇਆ ਮਾਂ ਰਾਜਧਾਨੀ, ਪਵੀ ਭਾਵਨੀ ਭੂਤ ਭਵਿੰਗ ਭਵਾਨੀ, ਚਰੀ ਆਚਰਣੀ ਖੇਚਣੀ ਭੂਪਣੀ ਹੈ, ਮਾਂ ਬਾਹਣੀ ਆਪਣੀ ਰੂਪਣੀ ਹੈ, ਮਾਂ ਭੈਰਵੀ ਭੂਤਨੇ ਸ੍ਰੀ ਭਵਾਨੀ, ਪਵੀ ਭਾਵਨੀ ਭਵਿੰਗ ਅਲੀ ਕਿਰਪਾਣੀ, ਅਜਾ ਜਯਾ ਅਜਯਾ ਹਿੰਗੁਲਾ ਪਿੰਗੁਲਾ, ਇਸ ਵਾ ਸੀਤਲਾ ਮੰਗਲਾ ਤੋਤਲਾ ਹੈ, ਤੂੰ ਹੀ ਅਛਰਾ ਪੱਛਰਾ ਬੁੱਤ ਬਿਰਦਿਆ, ਤੂੰ ਹੀ ਭੈਰਵੀ ਭੂਪਣੀ ਸੁੱਧ ਸਿੱਧਿਆ, ਮਾਂ ਬਾਹਣੀ ਅਸਤਰਣੀ ਸ਼ਸਤਰਧਾਰੀ, ਤੂੰ ਹੀ ਤੇਰੇ ਦਰਬਾਰ ਕਾਤੀ ਕਟਾਰੀ, ਤੂੰ ਹੀ ਰਾਜ ਸੀ ਸਾਤਕੀ ਤਾਮਸੀ, ਤੂੰ ਹੀ ਬਾਲਕਾ ਬ੍ਰਿਧਨੀ ਅਜੁਆ ਹੈ, ਤੂੰ ਹੀ ਦਾਨਵੀ ਦੇਵਣੀ ਜਾਛਨੀ ਹੈ, ਤੂੰ ਹੀ ਇੰਦਰਣੀ ਕੱਛਣੀ, ਤੂੰ ਹੀ ਕਿੰਨਣੀ ਮੱਛਣੀ ਕੱਛਣੀ ਹੈ, ਤੂੰ ਹੀ ਦੇਵਤੇ ਸੇਸਣੀ ਦਾਨਵੇਸਾ ਸਰੈ ਪਿਸ਼ਟਣੀ ਹੈ, ਤੂੰ ਹੀ ਅਸਤਰ ਪੇਹਾ, ਤੂੰ ਹੀ ਰਾਜ ਰਾਜੇਸ਼ਵਰੀ ਯੋਗ ਮਾਇਆ ਮਾਂ ਮੋਹ ਸੋ ਚੌਦੋਂ ਲੋਕ ਛਾਇਆ, ਤੂੰ ਹੀ ਬ੍ਰਾਹਮੀ ਬੈਸਨਵੀ ਸ਼੍ਰੀ ਭਵਾਨੀ, ਤੂੰ ਹੀ ਬਾਸਵੀ ਈਸ਼ਵਰੀ ਕਰਤ ਗਿਆਨੀ, ਤੂੰ ਹੀ ਅਮਕਾ ਦੁਸ਼ਟ ਹਾਂ ਮੁੰਡਮਾਲੀ, ਤੂੰ ਹੀ ਕਸ਼ਟ ਹੰਤੀ ਕਿਰਪਾ ਕਿਰਪਾਲੀ, ਤੂੰ ਹੀ ਬ੍ਰਾਹਣੀ ਹੋਏ ਹਿਰੰਗ ਨਾਸ਼ ਮਾਰਿਓ, ਹਰੰਗ ਨਾਸ ਸਿੰਘਣੀ ਹੋਏ ਪਿਛਾਰਿਓ, ਤੂੰ ਹੀ ਪਾਵਨੀ ਹੋਏ ਤਿੰਨੋ ਲੋਕ ਮਾਪੇ, ਤੂੰ ਹੀ ਦੇਵਦਾਨੋ ਕੀ ਜਾਛ ਥਾਪੇ, ਤੂੰ ਹੀ ਰਾਮ ਹੋਏ ਕਹਿ ਦਸਾ ਗਰੀਬ ਖੰਡਿਓ, ਤੁਮੀ ਕ੍ਰਿਸ਼ਨ ਵੈ ਕੰਸ ਕੇਸੀ ਬਿਹੰਡਿਓ, ਤੁਮੀ ਜਾਲਪਾ ਵੈ ਬਿੜਾ ਲਾਛ ਘਾਇਓ, ਤੁਮੀ ਸੁੰਭ ਨੈ ਸੁੰਭਦਾ ਨੂੰ ਖਪਾਇਓ, ਦੋਹਰਾ ਦਾਸ ਜਾਨ ਕਰਤਾਸ ਪਰ ਕੀ ਜੈ ਕਿਰਪਾ, ਪਰ ਆਪ ਹੱਥ ਦੈ ਰਾਖ ਮੈਂ ਮਨ ਕਰਮ ਬਚਨ ਵਿਚਾਰ ਚੌ ਪਈ, ਮੈਂ ਨਾ ਗਣੇਸ਼ ਪ੍ਰਥਮ ਬਣਾਉ, ਕਿਸ਼ਨ ਬਿਸ਼ਨ ਕਬੂ ਨੈ ਤਿਉ, ਕਾਨ ਸੁਨੇ ਪਹਿਚਾਨ ਨਾ ਤਿਨ ਸੋ, ਲਿਵਲਾ ਕੀ ਮੋਰੀ ਭਗਨ ਸੋ, ਮਾਂ ਕਾਲ ਰਖਵਾਰ ਹਮਾਰੋ, ਮਾਂ ਲੋ ਮੈਂ ਕਿੰਗ ਕਰਥਾਰੋ, ਆਪਣਾ ਜਾਨ ਕਰੋ ਰਖਵਾਰ, ਬਾਂ ਗਏ ਕੀ ਰਾਜ ਵਿਚਾਰ, ਆਪਣਾ ਜਾਨ ਮਜੈਪੁਰ ਵਰਜੀਆ, ਚੁਣ ਚੁਣ ਸਤਰ ਮਾਰੇ ਮਰੀਆ, ਦੇਖ ਦੇਖ ਜਗ ਮੈਂ ਦੂ ਚਲੈ, ਰਾਖ ਆਪ ਮੋਏ ਅਵਰ ਨਦ ਲੈ, ਤੁਮ ਮਮ ਕਰੋ ਸਦਾ ਵਰਤਬਾਰਾ, ਤੁਮ ਸਾਹਿਬ ਮੈਂ ਦਾਸ ਦਿਆਰਾ, ਜਾਨ ਆਪਣਾ ਮੁਜੈ ਨਿਵਾਜ, ਆਪ ਕਰੋ ਹਮਰੇ ਸਿਫਗਾ, ਤੁਮੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰੋ, ਮੋਏ ਹਰ ਭਰਾ ਮੈਂ ਆਣ ਦੁਆਰ ਦੋਏ, ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਣਦਾ ਹਾਥ ਪਰ ਹਮਰੇ ਦਾ ਬੈਰੀਅਨ ਸੰਗਾਰ, ਪ੍ਰਥਮ ਧਰੋ ਭਗਵਤ ਕੋ ਧਿਆਨਾ ਬਾਹਰ ਕਰੋ, ਕਵਿਤਾ ਬਿੰਦ ਨਾਨਕ ਕ੍ਰਿਸ਼ਨ ਜਿਤਾ ਮਤ ਚਤੁਰਚਾਰ, ਚੂਕ ਹੋਏ ਕਮਲੇ ਸੁਧਾਰੋ, ਹੇਤ ਸ੍ਰੀ ਦੇਵੀ ਉਸਤ ਸਮਾਪਤ।

ਸਿਰਖੰਡੀ ਛੰਦ ਵੱਜੇ ਨਾ ਸੁਰੰਗੀ ਧੱਗਾ ਘੋਰੀਆਂ ਨੱਚੇ ਜਾਣ ਫਿਰੰਗੀ ਵੱਜੇ ਘੁੰਗਰੂ ਗਦਾ ਤ੍ਰਸੂਲ ਨਿਖੰਗੀ ਝੂਲਣ ਬੈਰ ਖਾਂ ਸਾਵਣ ਜਾਣ ਤੰਗੀ ਕਠਾਂ ਡਰਾਵਣੀ ਬਾਣੇ ਅੰਗ ਪਜੰਗੀ ਸਾਵਲ ਸੋਹਣੇ ਤ੍ਰੈ ਸਹਿ ਹੱਥ ਪਤੰਗੀ ਘੰਡਾ ਧੂਹਿਆਂ ਤਾਜੀ ਪਹਾਰ ਪਿਲੰਗੀ ਛਾਲਾ ਪਾਈਆਂ ਭੰਗੀ ਜਾਣ ਭਿੜੰਗੀ ਨੱਚੇ ਦਾਇਰੀ ਵੱਜੇ ਨਾਥ ਸੁਰੰਗੀ ਅਣੀਆਂ ਜੁੱਟੀਆਂ ਪੈਰੇ ਧਾਰ ਪਵੰਗੀ ਫੌਜਾਂ ਚੀਰ ਕੈ ਉੱਠੇ ਛੈਲ ਛਲੰਗੀ ਛਾਲਾ ਪਾਈਆਂ ਚਹਾ

ਔਰਨ ਕਹਾਂ ਉਪਦੇਸਤ ਹੈ ਪਾਸ ਤੋਇ ਪ੍ਰਬੋਧਨ ਲਾਗੋ ਸਿੰਘ ਕਾ ਪ੍ਰੇ ਬਿਖਿਨ ਗਹਿ ਕਬੂ ਬਿਖੇ ਰਸ ਤਿਆਗੋ ਕੇਵਲ ਕਰਮ ਭਰਮ ਸੇ ਚੀਨ ਹੋ ਕਰਮ ਧਰਮ ਰਾਖੋ ਸੰਗ੍ਰਹ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜ ਭਾਗੋ ਜਾਂ ਕੇ ਦੁਖ ਪਾਪ ਨਹਿ ਪੇਟੇ ਕਾਲ ਜਲ ਦੇ ਤਗੋ ਜੋ ਸੁਖ ਚਾਓ ਸਦਾ ਸਮਨ ਕਾ ਤਾਓ ਹਰ ਕੇ ਰਸ ਭਾਗੋ ਸੋਰਠ ਪਾਤਸ਼ਾਹੀ ਦਸਮੀ ਪ੍ਰਭ ਜੂ ਤੋ ਕਹਿ ਲਾਜ ਹਮਾਰੀ ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਰਾਮ ਪਰਮ ਪੁਰਖ ਪਰਮੇਸ਼ਰ ਸਵਾਮੀ ਪਾਉਣ ਪਾਉਣ ਅਹਾਰੀ ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਭਿਕਾ ਨਿਰਜੁਰ ਨਿਦਰਾਮਿਨ ਨਿਰਭਿਖ ਨਰਕ ਨਿਵਾਰੀ ਕਿਰਪਾ ਸਿੰਧ ਕਾਲ ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸਨ ਹਰੀ ਧਨ ਪਰਮ ਤ੍ਰਿਤ ਮਾਨ ਧਰਾ ਤਰ ਅਨਕ ਅਨ ਵਿਕਾਰ ਅਸਤਾਰੀ ਹਉ ਮਨ ਮੰਦ ਚਰਨ ਸਰਨਾਗਤ ਕਰ ਗਹਿ ਲੇਹ ਵਿਵਾਰੀ ਰਾ ਕਲਿਆਣ ਪਾਤਸ਼ਾਹੀ ਦਸਵੀ ਬਿਨ ਕਰਤਾਰ ਨਾ ਕਿਰਤਮ ਮਾਨੋ ਆਦ ਅਜੋਨ ਅਜੈ ਅਵਿਨਾਸੀ ਤੈ ਪਰਮੇਸ਼ਰ ਜਾਨੁ ਰਹਾਉ ਕਹਾਂ ਭਜੋ ਜੋ ਆਣ ਜਗਤ ਮੈਂ ਦਸਕ ਅਸੁਰ ਹਰ ਕਹਾਏ ਅਧਿਕ ਪ੍ਰਪੰਚ ਦਿਖਾਏ ਸਭਨ ਕਹੇ ਆਪੇ ਬ੍ਰਹਮ ਕਹਾਏ ਭਾਂਜਨ ਕਰਨ ਸਮਰਥ ਸਤਾ ਪ੍ਰਾਪਤ ਸੋ ਕਿਮ ਜਾਤ ਗਿਨਾਇਓ ਤਾਂ ਤੇ ਸਰਬ ਕਾਲ ਕੇ ਅਸੁ ਕਹਾਏ ਪਛਾਣਾ ਕੈਸੇ ਤੋਇ ਤਾਰ ਹੈ ਸੁਨ ਜੜ ਆਪ ਡਿਬਿਓ ਭਵਸ ਛੁੜੋ ਕਾਲ ਫਾਂਸ ਤੇ ਤਭੀ ਗਉ ਸ਼ਰਨ ਜਗਤ ਆਗਰ ਕਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿੰਦ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੁਲ ਸੁਰਾਈ ਖੰਜਰ ਪਿਆਰਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਾਠ ਕਿਹੜੀਆਂ ਦੇ ਰਹਿਣਾ ਤਲੰਗ ਕਾਫੀ ਪਾਤਸ਼ਾਹੀ ਦਸਵੀ ਕੇਵਲ ਕਾਲੀ ਕਰਤਾਰ ਆਦਿ ਅੰਤ ਆਨੰਦ ਮੂਰਤ ਗੜਨ ਭੰਜਨ ਹਰ ਰਹਾ ਨਿੰਦ ਉਸ ਤਨ ਜਾਣ ਕੇ ਸਮ ਸਤਰ ਮਿੱਤਰ ਨਾ ਕੋਈ ਕੌਣ ਬਾਟ ਪਰੀਤ ਸਹਿ ਪਥ ਸਾਰਥੀ ਰਤ ਹੋਏ ਤਾਤ ਮਾਤਨਾ ਜਾਤ ਜਾ ਕਰ ਪੁੱਤਰ ਪੌਤਰ ਮੁਕਾਂਦਰ ਕੌਣ ਕਾਜ ਕਹਾਏਂਗੇ ਏ ਆਨ ਦੇਵਕ ਨੰਦ ਦੇਵ ਦੈਤ ਸਭ ਸਾਜੈ ਕੀਨ ਸਰਬਸਾਰ ਕੌਣ ਉਪਮਾ ਤਨ ਕਉ ਮੁਖ ਲੇਤ ਨਾਮ ਮਰਾਰ ਰਾਗ ਲਾਵਲ ਪਾਤਸ਼ਾਹੀ ਦਸਵੀ ਸੋ ਕਿਮ ਮਾਨਸ ਰੂਪ ਕਹਾਏ ਸਿੱਧ ਸਮਾਧ ਸਾਧ ਕਰ ਹਾਰੇ ਕਿਉਂ ਹੁਨਾ ਦੇਖਣ ਪਾਏ ਰਹਾਓ ਨਾਰਦ ਵਿਆਸ ਪਰਾਸਰਤ ਰੂਪ ਸੇ ਧਿਆਵ ਧਿਆਨ ਲਗਾਏ ਵੇਦ ਪੁਰਾਣ ਹਾਰ ਹੱਠ ਛੱਡ ਯੋ ਤਦ ਧਿਆਨ ਨਹੀਂ ਆਏ ਦਾਨਵ ਦੇ ਪਿਸਾਜ ਪ੍ਰੇਤੇ ਨਿਤ ਨਿਤ ਬਤਾਏ ਸੂਚਮ ਤੇ ਸੂਛਮ ਕਰ ਚੀਨੇ ਬਿਰਧਨ ਬਿਰਧ ਬਤਾਏ ਭੂਮਿਕਾ ਸਪਤਾਲ ਸਭੈ ਸਜ ਏਕ ਅਨੇਕ ਸਦਾਏ ਸੋ ਨਰ ਕਾਲ ਫਾਂਸ ਤੇ ਬਾਂਚੇ ਜੋ ਹਰ ਸ਼ਰਨ ਸਿਧਾਏ ਦੇਵ ਗੰਧਾਰੀ ਪਾਤਸ਼ਾਹੀ ਦਸਵੀ ਏਕ ਬਿਨ ਦੂਸਰ ਸਿਉ ਏਕ ਬਿਨ ਦੂਸਰ ਸੋਨਾ ਚਿਨਾਰ ਭਾਂਜਨ ਗੜਨ ਸਮਰੱਥ ਸਦਾ ਪ੍ਰਭ ਜਾਣਤ ਹੈ ਕਰਤਾਰ ਰਹਾ ਕਹਾ ਭਾਇਓ ਜੋ ਅਤ ਹਿਤ ਚਿਤ ਕਰ ਬਹੁਤ ਸਲਾਹ ਪਜਾਈ ਪਾਨ ਥਕਿਓ ਪਾਨ ਕਰ ਪਰਸਤ ਕਚ ਕਰ ਸਿੱਧ ਨਾ ਆਈ ਅਛਦ ਧੂਪ ਦੀਪ ਅਰਪਤ ਹੈ ਪਾਨ ਕਛੂ ਨਾ ਖੈ ਹੈ ਤਾਮੇ ਕਾਂ ਸਿੱਧ ਹੈ ਰੇ ਜੜ ਤੋਹੇ ਕਹਾਂ ਵਰਦੈ ਹੈ ਜਾ ਜੀਆ ਹੋਤ ਦੇਤ ਕਛ ਤੋਹੇ ਮਨ ਬਚ ਕਰਮ ਵਿਚਾਰ ਕੇਵਲ ਏਕ ਸ਼ਰਨ ਸਵਾਮੀ ਬਿਨ ਯੋ ਨਾ ਕਥੈ ਉਧਾਰ ਦੇਵ ਗੰਧਾਰੀ ਪਾਛੇ ਦਸਵੀ ਬਿਨ ਹਰ ਨਾਮ ਬਚਨ ਪੈ ਹੈ ਚੌਥੈ ਲੋਕ ਜਾਏ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ ਰਹਾਵ ਰਾਮ ਰਹੀਮ ਵਾਰਨਾ ਸਕ ਹੈ ਜਾਕਰ ਨਾਮ ਰਟੈ ਹੈ ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸ ਤੇ ਬਸ ਕਾਲ ਸਬੈ ਹੈ ਵੇਦ ਪੁਰਾਣ ਕੁਰਾਨ ਸਬੈ ਮਤ ਜਾ ਕਹਿ ਨੀਤ ਕਹਿ ਹੈ ਇੰਦਰ ਫਨੇਂਦਰ ਮੁਨੇਂਦਰ ਕਲਪ ਬਹੁ ਧਿਆਵ ਧਿਆਨ ਨ ਹੈ ਜਾ ਕਰ ਰੂਪ ਰੰਗ ਨਹੀਂ ਜਨੀਅਤ ਸੋ ਕਿਮ ਸਿਆਮ ਕਹੈ ਛੁਟੋ ਕਾਲ ਜਾਲ ਤੇ ਤਭੀ ਤਾਹੇ ਚਰਨ ਲਪਟੈ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਭਗਵਤੀ ਏ ਨਮ ਹੈ ਅਥ ਪਖਿਆਣ ਚਰਿਤ੍ਰ ਲਿਖਿਆ ਤੇ ਪਾਤਸ਼ਾਹੀ ਦਸਵੀ ਭਜੰਗ ਪ੍ਰਿਆਤ ਛੰਦ ਤਾਉ ਪ੍ਰਸਾਦ ਤੂੰ ਖੜਕ ਧਾਰਾ ਤੂੰ ਬੜਵਾਰੀ ਤੂੰ ਤੀਰ ਤਲਵਾਰ ਕਾਤੀ ਕਟਾਰੀ ਹਲੱਬੀ ਜੁਨਬੀ ਮਗਰ ਵੀ ਤੂੰ ਹੈ ਤਿਨਿਹਾਰੋ ਜਾਂ ਆਪ ਠਾਠੀ ਬਈ ਹੈ ਤੂੰ ਹੀ ਜੋਗ ਮਾਇਆ ਤੂੰ ਹੀ ਬਾਕ ਬਾਣੀ ਤੂੰ ਹੀ ਆਪ ਰੂਪਾ ਤੂੰ ਹੀ ਸ਼੍ਰੀ ਭਵਾਨੀ ਤੂੰ ਹੀ ਵਿਸ਼ਨ ਤੂੰ ਬ੍ਰਹਮ ਤੂੰ ਰੁਦਰ ਰਾਜੈ ਤੂੰ ਹੀ ਵਿਸ਼ਵ ਮਾਤਾ ਜਗਾ ਸਦਾ ਜੈ ਬਿਰਾਜੈ ਤੂੰ ਹੀ ਦੇਵ ਤੂੰ ਦੈਤ ਤੈ ਜਛ ਪਾਏ ਤੂੰ ਹੀ ਤੁਰਕ ਹਿੰਦੂ ਜਗਤ ਮੈਂ ਬਣਾਏ ਤੂੰ ਹੀ ਪੰਥ ਵੈ ਅਵਤਰੀ ਸ੍ਰਿਸ਼ਟ ਮਾਹੀ ਤੂੰ ਹੀ ਭਗਤ ਤੇ ਬ੍ਰਹਮ ਤੂੰ ਬਕਾਈ ਤੂੰ ਹੀ ਭਗਤ ਰੂਪਾ ਤੂੰ ਹੀ ਚਾਰ ਨੈਨਾ ਤੂੰ ਹੀ ਰੂਪ ਬਾਲਾ ਤੂੰ ਹੀ ਬਕਰ ਬੈਨਾ ਤੁਮੀ ਭਗਤ ਤੇ ਵੇਦ ਚਾਰੋ ਉਚਾਰੇ ਤੁਮੀ ਸੁੰਭ ਨੈ ਸੁੰਭ ਦਾਨੋ ਸੰਘਾਰੇ ਜਗੇ ਜੰਗ ਤੋ ਸਭ ਭਜੈ ਭੂਪਾਰੀ ਬਧੇ ਛਾਡ ਬਾਨਾ ਘੜੀ ਬਾੜਵਾਰੀ ਤੋ ਨਰ ਸਿੰਘ ਵੈ ਕੈ ਹਿਰਨ ਨਾਛ ਮਾਰਿਓ ਤੁਮੀ ਦਾੜ ਪੈ ਭੂਮ ਕੋ ਭਾਰ ਧਾਰਿਓ ਤੁਮੀ ਰਾਮ ਵੈ ਕੈ ਹਠੀ ਦੈਤ ਗਾਇਓ ਤੁਮੀ ਕ੍ਰਿਸ਼ਨ ਵੈ ਕੰਸ ਕੇ ਸਿੱਖ ਪਾਇਓ ਤੁਮੀ ਜਾਲ ਪਾਰ ਕਾਲ ਕਾ ਕੈ ਬਖਾਨੀ
ਤੂੰ ਹੀ ਚੌਧ ਹੂੰ ਲੋਕੀ ਰਾਜਧਾਨੀ, ਤੂੰ ਹੀ ਕਾਲ ਕੀ ਰਾਤਰ ਵੈਕੈ ਬਿਹਾਰੈ, ਤੂੰ ਹੀ ਆਪ ਉਪਾਵੈ, ਤੂੰ ਹੀ ਅੰਤ ਮਾਰੈ, ਤੂੰ ਹੀ ਰਾਜ ਰਾਜੇਸ਼ਵਰੀ ਕੈ ਬਖਾਨੀ, ਤੂੰ ਹੀ ਚੌਧ ਹੂੰ ਲੋਕੀ ਆਪ ਰਾਣੀ, ਤੂੰ ਮੈਂ ਲੋਕ ਉਗਰਾ ਤੂੰ ਉਗਰਾ ਬਖਾਨੈ, ਤੂੰ ਮੈਂ ਅਦਰਜਾ ਬਿਆਸ ਜਾ, ਤੂੰ ਮੈਂ ਅਦਰਜਾ ਬਿਆਸ ਬਾਣੀ ਪਛਾਣੈ, ਤੂੰ ਹੀ ਸੇਸਕੀ ਆਪ ਸਿਜਿਆ ਬਨਾਈ, ਤੂੰ ਹੀ ਕੇਸਰੀ ਬਾਣੀ ਕੈ ਕਹਾਈ, ਤੂੰ ਦੋਸਾਰ ਕੁਟਾਨ ਕਰ ਗਏ ਸੁਹਾਜੋ, ਤੂੰ ਹੀ ਚੰਡ ਅਮੁੰਡ ਦਾਨੁਕ ਪਾਜੋ, ਤੂੰ ਹੀ ਰਖਤ ਬੀਜਾਰ ਸਭ ਜੁਦਗੀਰੋ, ਤੂੰ ਹੀ ਹੱਥ ਹੈ ਰਖ ਦੇ ਲੀਨੋ, ਤੂੰ ਹੀ ਮਹਿਕ ਦਾਨੂ ਬੜੋ ਕੋ ਭਗਾਇਓ, ਤੂੰ ਮਰਾਜ ਵਾਲਸ ਕੈ ਕੀ ਸੋ ਜਗਾਇਓ, ਤੂੰ ਹੀ ਕੌਂਚ ਬਖਤਰਾਪ ਨੇ ਤੇ ਉਚਾਰਿਓ, ਬਿੜਾ ਲਾਛ ਔਚ ਛਰਾਸ ਬਿਡਾਰਿਓ, ਤੂੰ ਹੀ ਡੈ ਡੈ ਕੇ ਡਵਰਕ ਪਜਾਇਓ, ਤੂੰ ਹੀ ਕਹਿ ਕਹਿ ਕਹਿ ਹਸੀ ਜੋਧ ਭਾਇਓ, ਤੂੰ ਹੀ ਅਸ਼ਟ ਅਸ਼ਟਾਥ ਮੈਂ ਅਸਤ੍ਰ ਧਾਰੇ, ਅਜੈ ਜੈ ਕਿਤੇ ਕਿਸ ਹੁੰਦੇ ਵਿਚਾਰੇ, ਜਹਿੰਦੀ ਤੂੰ ਹੀ ਮੰਗਲਾ ਰੂਪ ਕਾਲੀ, ਕਪਾਲਨ ਤੂੰ ਹੀ ਹੈ ਤੂੰ ਹੀ ਭਦਰ ਕਾਲੀ, ਦੁਰਗਾ ਤੂੰ ਸ਼ਿਵਾ ਤੂੰ ਸ਼ਿਵਾ ਰੂਪ ਤੇਰੋ, ਤੂੰ ਧਾਤਰੀ ਸਵਾਹਾ ਨਮਸਕਾਰ ਮੇਰੋ, ਤੂੰ ਹੀ ਪ੍ਰਾਤ ਸੰਧਿਆ ਰਣਬਸਤ ਧਾਰੇ, ਤੂੰ ਮਧਿਆਨ ਮੈਂ ਸੁਗਲ ਅੰਬਰ ਸੁਧਾਰੇ, ਤੂੰ ਹੀ ਪੀਤ ਬਾਨਾ ਸਿੰਘ ਕਾਲ ਧਾਰਿਓ, ਸਵੈ ਸਾਧਵਨ ਕੋ ਮਹਾਂ ਮੁਨ ਢਾਰਿਓ, ਤੂੰ ਹੀ ਆਪ ਕਉ ਰਖਤ ਤੰਤਾ ਕਹਿ ਹੈ, ਤੂੰ ਹੀ ਬੇਬਰ ਚਿੰਤਾ ਨੂੰ ਗੁਜਬੈ ਹੈ, ਤੂੰ ਹੀ ਨੰਦ ਕੇ ਧਾਮ ਮੈਂ ਅਵਤਰੈਂਗੀ, ਤੂੰ ਸਾਕੰਗ ਪਰੀ ਸਾਖ ਸੋ ਤਨ ਪਰੈਂਗੀ, ਤੂੰ ਬੋਧਾ ਤੂੰ ਹੀ ਮੱਛ ਕੋ ਰੂਪ ਕਹਿ ਹੈ, ਤੂੰ ਹੀ ਕੱਛ ਵਹਿ ਕਹਿ ਸਮੁੰਦਰ ਮਥੈ ਹੈ, ਤੂੰ ਹੀ ਆਪ ਦਿਜ ਰਾਮ ਕੋ ਰੂਪ ਧਰ ਹੈ, ਨਿਛਤਰਾ ਪ੍ਰਤੀ ਬਾਰ 21 ਕਰ ਹੈ, ਤੂੰ ਹੀ ਆਪ ਕੋ

ਦੀਜਾ ਸਵਈਆ ਮੁੰਡ ਕੀ ਮਾਲ ਤਸਾਨ ਕੇ ਅੰਬਰ ਬਾਮ ਕਰਿਓ ਗਲ ਮੈਂ ਅਸ ਭਾਰੋ ਲੋਚਨ ਲਾਲ ਕਰਾਲ ਤਪੈ ਤੂੰ ਭਾਲ ਵਿਰਾਜਤ ਹੈ ਅੰਧਿਆਰ ਛੂਟੇ ਹੈ ਬਾਲ ਮਾਂ ਬਿਗਰਾਲ ਵਿਸ਼ਾਲ ਲਸੈ ਰਤ ਪੰਥ ਉੱਚੀ ਆ ਰਿਓ ਛੜ ਤਬ ਜਵਾਲ ਲਏ ਕਰ ਬਿਆਲ ਸੋ ਕਾਲ ਸਦਾ ਪ੍ਰਤਪਾਲ ਤਿਹਾਰੋ ਭਾਨ ਤੇ ਭਾਨ ਸੇ ਤੇਜ ਭਿਆਨਕ ਭੂਤਾਜ ਉਦਰ ਸੇ ਜਿਨਕੇ ਤਨ ਭਾਰੇ ਭਾਰੀ ਕਮਾਨ ਭਰੇ ਮਨ ਪੀਤਰ ਭਾਰ ਭਰੇ ਐਸੀ ਭਗਤਾਰੇ ਭਾਲਕ ਜਿਉਂ ਭਵਕੈ ਬਿਨ ਭੈਰਨ ਭੈਰਵ ਭੇਰ ਭਜਾਇ ਨਗਾਰੇ ਤੇ ਪੜ ਝੂਮ ਗਿਰੇ ਰਣ ਭੂਮ ਭਵਾਨੀ ਜੂਕੇ ਪਲਕਾਨ ਕੇ ਮਾਰੇ ਓਟ ਕਰੀ ਨੈ ਕੋਟ ਪਜਾਨ ਕੀ ਚੋਟ ਪਰੇ ਰਣ ਕੋਟ ਸੰਗਾਰੇ ਕੋਟਨ ਸੇ ਜਿਨਕੇ ਤਨ ਰਾਜਿਤ ਬਸ ਸਭ ਕਬ ਹੁਨੇ ਹਾਰੇ ਰੋਸ ਭਰੇ ਨਾ ਫਿਰੇ ਰਣ ਤੇ ਤਨ ਬੋਟਨ ਲੈ ਨਾ ਬਗੀਤ ਪਦਾਰੇ ਤੇ ਨਿਪ ਘੂਮ ਗਿਰੇ ਰਣ ਭੂਮ ਸੋ ਕਾਲੀ ਕੇ ਕੋਪ ਕਿਰਪਾਨ ਕੇ ਮਾਰੇ ਅੰਜਨ ਸੇ ਤਨ ਉਗਰ ਉਦਾਯੁਧ ਧੂਮਰੀ ਧੂਰ ਭਰੇ ਗਰਬੀਲੇ ਚੌਂਪ ਚੜੇ ਚਹੂੰ ਓਰਨ ਤੇ ਚਿਤ ਭੀਤਰ ਚੌਂਪ ਜਿਰੇ ਚੜਕੀਲੇ ਤਾਵਤ ਤੇ ਤੁਰਬਾ ਸੇ ਦਸੋ ਦਿਸ ਤੇ ਝੱਟ ਦੈ ਪਟਕੈ ਬਿਕਟੀਲੇ ਰੌਰ ਪਰੇਰਨ ਰਾਜੀਵ ਲੋਚਨ ਰੋਸ ਪਰੇਰਨ ਸਿੰਘ ਰਜੀਲੇ ਕੋਟਨ ਕੋਟ ਸੋ ਚੋਟ ਪਰੀ ਨੈ ਓਟ ਕਰੀ ਪੈ ਅੰਗ ਨ ਢੀਲੇ ਜੇ ਨੇ ਪਟੇ ਅਗਟੇ ਪਟਤੇ ਚੱਟ ਦੈ ਛਿਤ ਪੈ ਪਟਕੇ ਗਰਬੀਲੇ ਜੇ ਨਾ ਹਟੇ ਬੇਕਟੇ ਪਟਕਾਉਂ ਸੋ ਤੇ ਚੱਟ ਦੈ ਚਟਕੇ ਚਟਕੀਲੇ ਰੌਰ ਪਰੇਰਨ ਰਾਜੀਵ ਲੋਚਨ ਰੋਸ ਪਰੇਰਨ ਸਿੰਘ ਰਜੀਲੇ ਧੂਮਰੀ ਤੂਰ ਪਰੇ ਧੂਮਰੇ ਤਨ ਤਹਾਏ ਨਿਸਾਚਰ ਲੋਹ ਕਟੀਲੇ ਮਿਚਕ ਪੱਪਨ ਸੇ ਜਿਨਕੇ ਤਨ ਪਹੁੰਚ ਸਜੇ ਮਦਮਤ ਜਟੀਲੇ ਰਾਮ ਪਨੈ ਅਤਿ ਹੀ ਰੇਸ ਸੋ ਜਗਨਾਇਕ ਸੋ ਰਨ ਠਟੀਲੇ ਤੇ ਝੱਟ ਦੈ ਪਟਕੈ ਛਿਤ ਪੈ ਰਨ ਰੌਰ ਪਰੇ ਰਣ ਸਿੰਘ ਰਜੀਲੇ ਬਾਜ ਤਰ ਡੰਗ ਤੰਗ ਸਮੈ ਲਗਦਨ ਵੰਕ ਬੜੇ ਗਰਬੀਲੇ ਛੂਟ ਦਵਾਨ ਕਮਾਨਨ ਕੇ ਤਨ ਕਹਿ ਨਾ ਭਾਏ ਤਿਨਕੇ ਤਨ ਢੀਲੇ ਤੇ ਜਗ ਮਾਤ ਚਿਤੈ ਚਪਕੈ ਝੱਟ ਦੈ ਚਿਤ ਪੈ ਚਟਕੇ ਚਟਕੀਲੇ ਰੌਰ ਪਰੇ ਰਣ ਰਾਜੀਵ ਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਜੰਗ ਜਰੇ ਰਣ ਰੰਗ ਸਮੈ ਅਰਧੰਗ ਕਰੇ ਪਣ ਕੁੜ ਤਸੀਲੇ ਰੁੰਡਨ ਮੁੰਡ ਪਿਥਾਰ ਕਨੇ ਹਰ ਕੋ ਪੈ ਰਾਵਤ ਹਰ ਛਪੀਲੇ ਧਾਵਤ ਹੈ ਤਿਥੀ ਤਿਥੀ ਅਰ ਭਾਤ ਚਲੇ ਕਿਤ ਹੀ ਕਰ ਹੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜੀਲੇ ਸੁਮਨ ਸੁਮਤੇ ਆਦਿਕ ਸੂਰ ਸਭੈ ਉਮੜੇ ਕਰ ਕੋਪ ਅਖੰਡਾ ਕੌਜ ਕਿਰਪਾਨ ਕਮਾਨਨ ਬਾਨ ਕਸੇ ਕਰ ਧੋਪ ਫਰੀ ਅਰਖੰਡਾ ਖੰਡ ਪਏ ਜੋ ਖੰਡਲ ਤੇ ਐ ਜੀਤ ਫਿਰੇ ਬਸਦਾ ਨਵਖੰਡਾ ਤੇ ਜੁੱਤ ਕੋਪ ਗਿਰੇ ਬਿਨ ਓਪ ਕਿਰਪਾਨ ਕੇ ਕੀਨੇ ਕਈ ਕਟਖੰਡਾ ਤੋਟ ਕਿਸ਼ਾਨਦਾ ਜਬੀ ਕਲਕਾਰ ਕਿਰਪਾਨ ਗਈ ਨੇ ਮੋਤੇ ਪ੍ਰਭਾ ਤੇ ਜਾਤ ਗਹੀ ਤੈ ਤੇਜ ਲਖੇ ਭਾਟੀਓ ਭਟਕੇ ਮਨੋ ਸੂਰ ਚੜਿਓ ਉਡਸੇ ਸੜਕੇ ਕੋਪਕਾਲ ਕਿਰਪਾਨ ਕਰੰਗ ਗਹਿ ਕਹਿ ਦਲ ਦੈਤਨ ਬੀਜ ਬਰੀ ਗਹਿ ਕਹਿ ਘਟਕਾ ਇੱਕ ਬੀਜ ਸਭਾ ਹਨਾ ਤੁਮ ਤੇ ਨਹਿ ਬੀਰ ਬਲੀਗਨ ਹੰਸ ਬਈਆ ਮੰਦਰ ਤੂਰ ਮਿਰਦੰਗ ਮੁਚੰਗਨ ਕੀ ਤੁਨਕੈ ਲਲਕਾਰ ਭਰੇ ਅਰਮਾਨ ਭਰੇ ਮਿਲਾਨ ਹਰੇ ਨਗ ਮਾਨ ਪੁਛਾੜ ਕੇ ਪੈਕ ਟਰੇ ਤਿਨਕੇ ਜਨਮ ਜਦ ਪ੍ਰਾਣ ਹਰੇ ਨਾ ਮੁਰੇ ਤਬਲਾ ਹੈ ਭਾਂ ਦਰੇ ਦਸ ਕਉ ਕਰਕੇ ਨਾ ਚੱਲੇ ਡਰ ਕੈ ਲਰਕੈ ਮਰਕੈ ਪਵ ਸਿੰਧ ਪਤਰੇ ਜੇ ਨਾ ਮਿਟੇ ਬੈਕਟੇ ਪਟਕਾਉਂ ਸਭ ਸਭ ਸਭ ਕਮੂ ਨਾ ਪਚੇਲੇ ਤੇ ਗਰਜੇ ਜਬ ਹੀ ਰਣ ਮੈਂ ਗਨ ਭਾਜ ਚਲੇ ਬਿਨ ਆਪ ਅਕੇਲੇ ਤੇ ਕਪਕਾਲ ਕਟੇ ਝੱਟ ਦੈ ਕਦਲੀ ਬਣ ਜਿਉ ਧਰਤੀ ਪਰ ਮੇਲੇ ਸਰੌਣ ਰੰਗੀਨ ਭਏ ਪਟਮਾਨ ਫਾਗ ਸਮੈ ਸਭ ਚਾਚਰ ਖੇਲੇ ਦੋਰਾ ਚੜੀ ਚੰਡ ਕਾ ਚੰਡ ਵੈ ਤਪਤ ਕਾਮਰਸੇ ਨੈਨਾ ਮਤ ਪਹੀ ਮਦਰਾ ਬਏ ਵਕਤ ਅਟ ਪਟੇ ਬੈਨ ਸਵਈਆ ਸਭ ਸਤਰਨ ਕੋ ਹਨੋ ਸ਼ਿਨ ਮੈਂ ਸੋ ਕਹਿਓ ਬਚ ਕੋਪ ਕੀਓ ਮਨ ਮੈਂ ਤਰਵਾਰ ਸੰਭਾਰ ਮਾਂ ਬਲ ਧਾਰਤ ਵਾਏ ਕੈ ਸਿੰਘ ਧਸੀ ਰਨ ਮੈਂ ਜਗ ਮਾਤ ਕੇ ਆਯੁਧ ਹੱਥ ਮੈਂ ਚਮਕੈ ਐਸੇ ਦੈਤਨ ਕੀ ਗਨ ਮੈਂ ਲਭ ਕੈ ਝਪਕੈ ਬਣਵਾਲਨ ਕੀ ਦਮ ਕੈ ਮਨੋ ਭਾਰਤ ਕੇ ਬਨ ਮੈਂ ਕੋਪ ਅਖੰਡ ਕੈ ਚੰਡ ਪ੍ਰਚੰਡ ਮਿਆਨ ਤੇ ਕਾਟ ਕਿਰਪਾਨ ਗਈ ਦਲ ਦੇਵ ਆਉ ਤੈ ਦੈਤਨ ਕੀ ਪ੍ਰਤਨਾ ਲਖ ਤੇਕ ਛਟਾ ਛਬ ਰੀਜ ਰਹੀ ਸਿਰ ਚਿਛੁਰ ਕੇ ਭਾਂਤ ਪਰੀ ਨੇ ਮੋਤੇ ਪ੍ਰਭਾ ਤੇ ਜਾਤ ਕਹੀ ਰਿਪ ਮਾਰ ਕੈ ਫਾਰ ਪਹਾੜ ਸੇ ਬੈਰੀ ਪਤਾਰ ਲਗੇ ਤਲਵਾਰ ਬਈ ਦੋਰਾ ਤੁਪਕ ਤਪਰ ਬਰਛੀ ਬਿਸਖ ਅਸ ਅਰੇਕ ਚਮਕਾਹੇ ਪਤੁਜਾ ਪਤਕਾ ਫਰ ਹਰੈ ਭਾਨਾ ਹੇਰੇ ਜਾਏ ਰਣ ਮਾਰੂ ਵਾਜੇ ਕਨੇ ਗਗਨ ਗੀਤ ਮੰਡਰਾਏ ਛਟਪਟ ਤੈ ਚੋਧਾ ਵਿਕਟ ਝਟਪਟ ਕੜਕੜ ਜਾਹੇ ਅਨਕ ਤੂਰ ਭੇਰੀ ਪ੍ਰਣਵ ਗੋ ਮੁਖ ਅਨਿਕ ਮਿਰਦੰਗ ਸੰਖ ਬੇਨ ਬੀਨਾ ਬਜੀ ਮੁਰਦੀ ਮੁਰਜ ਮੁਚੰਗ ਨਾਦਨ ਫੀਰੀ ਕਾਂਦ ਰੇ ਦੁੰਦ ਬਜੇ ਅਨੇਕਾ ਸੁਨ ਮਾਰੂ ਕਾਤਰ ਭਰੇ ਰਣ ਤਾਜ ਫਿਰਿਓ ਨਾ ਏਕ
ਕਿਜ ਬਚਾਇ ਜੋਧਾ ਮੰਡੇ ਲਰੈ ਸਰੰਗ ਮੁਖਾਨ ਧੁਗ ਧੁਗ ਪਰੈ ਕਬੰਧ ਭੂਆ ਸੁਰਪੁਰ ਕਰੈ ਪਿਆਨ ਰਨ ਫਿਕਰਤ ਜੰਬਕ ਫਰੈ ਆਮਿਖ ਅਚਵਤ ਪ੍ਰੇਤ ਗੀਤ ਮਾਸ ਲੈ ਉਡੈ ਸੁਬਟ ਨਾ ਛਾੜੈ ਖੇਤ ਸਵਈਆ ਨਿਸ ਨਨਾਦ ਡੈ ਡੈ ਡਾਮਰ ਦੈ ਦੇ ਦਮਾਨ ਪਕਾਉ ਨਿਜਕਾਨੇ ਪੂਰ ਦਈ ਤਨ ਕਉ ਦਲ ਧਾਰਨ ਦੀ ਹੁਤੇ ਕਰ ਏਕ ਨ ਜਾਣੇ ਜਿਤ ਫਿਰੇ ਨਵ ਖੰਡਨ ਕਉ ਨਹਿ ਬਸ ਸਭ ਕਬ ਹੁੰਡਰ ਪਾਨੇ ਤੇ ਤੁਮ ਸੌ ਲਰਕੈ ਮਰਕੈ ਪਾਟਾ ਅੰਤ ਕੋ ਅੰਤ ਕੇ ਧਾਮ ਸਧਾਨੇ ਦੋਹਰਾ ਰਨ ਡਾਕਣ ਡੈਕਤ ਫਿਰਤ ਕਹਿਕਤ ਫਿਰਤ ਮਸਾਨ ਬਿਨ ਸੀਸਨ ਡੋਲਤ ਸੁਭਤ ਗਹਿ ਕਹਿ ਕਰਨ ਕਿਰਪਾਨ ਅਸ ਅਨੇਕ ਕਾਡੇ ਕਰਨ ਲਰੈ ਸੁਭਟ ਸਮਹਾਇ ਲਰ ਗਿਰ ਮਰ ਉਪਰ ਪਰੈ ਬਰੈ ਬ੍ਰੰਗਣ ਜਾਏ ਅਣ ਤਰਿਆ ਜੁਮ ਸਿੰਧ ਕੋ ਚਹਿਤ ਤਰਨ ਕਰ ਜਾਊ ਬਿਨ ਔਕਾ ਕੈਸੇ ਤਰੇ ਲੈ ਤਿਹਾਰੋ ਨਾ ਮੂਕ ਉਚਰੈ ਸਾਸਤ੍ਰ ਘਟ ਪਿੰਗ ਕਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜਾਓ ਤੁਮ ਕਰੋ ਸਹਾਏ ਹਰ ਗਰਭ ਨਿਰਪਤਰੀਅਨ ਕੋ ਭੇਦ ਨ ਪਾਇਓ ਜਾਏ ਤਉ ਤਿਹਾਰੀ ਕਿਰਪਾ ਤੇ ਕਛ ਕਛ ਕਹੁ ਮਨਾਏ ਪ੍ਰਥਮ ਮਾਨ ਤੁਮ ਕਉ ਕਹਾਉ ਜਥਾ ਬਦਬਲ ਹੋਏ ਘਟ ਕਵਤਾ ਲਖ ਕਹਿ ਕਵੈ ਹਾਸ ਨ ਕਰਿਓ ਕੋਏ ਪ੍ਰਥਮ ਧਿਆਏ ਸ੍ਰੀ ਭਗਵਤੀ ਵਰਨਾ ਤ੍ਰਿਆ ਪ੍ਰਸੰਗ ਮੋਹ ਘਟ ਮੈਂ ਤੁਮ ਹੋਏ ਨਦੀ ਉਪਜਾਉ ਬਾਗ ਤਰੰਗ ਸਵਈਆ ਮੇਰ ਕੀਓ ਤ੍ਰਿਣ ਤੇ ਮੋਹਿ ਜਾਹੇ ਗਰੀਬ ਨਿਵਾਜ ਨਾ ਦੂਸਰ ਤੋਸੋ ਪੂਲ ਸ਼ਮੋ ਹਮਰੀ ਪ੍ਰਭ ਆਪ ਨਾ ਪੂਲ ਨਹਾਰ ਕਉ ਕੋ ਮੋਸੋ ਸੇਵ ਕਰੈ ਤੁਮਰੀ ਤਿਨਕੇ ਸ਼ਿਨ ਮੈਂ ਧਨ ਲਗ ਧਾਮ ਪਰੋਸੋ ਯਾ ਕਲ ਮੈਂ ਸਭਕਾਲ ਕਿਰਪਾਨ ਕੀ ਭਾਰੀ ਪੁਜਾਨ ਕੋ ਭਾਰੀ ਪਰੋਸਾਉ ਖੰਡ ਅਖੰਡ ਖੰਡ ਅਖੰਡਨ ਖੰਡ ਕੈ ਚੰਡ ਸੋ ਮੁੰਡ ਰਹਿ ਛਿਤ ਮੰਡਲ ਮਾਹੀ ਦੰਡ ਅਦੰਡਨ ਕਉ ਭੁਜ ਦੰਡਨ ਭਾਰੀ ਘਮੰਡ ਕੀ ਓ ਬਲਵਾਹੀ ਥਾਪ ਅਖੰਡਲ ਕਉ ਸੁਰ ਮੰਡਲ ਨਾਥ ਸੁਨਿਓ ਬ੍ਰਹਿਮੰਡ ਮਹਾਹੀ ਕਰੂਰ ਕੁਮੰਡਲ ਕੋ ਰਨ ਮੰਡਲ ਤੋ ਸਮ ਸੂਰ ਕੋ ਗਹੁ ਨਾਹੀ ਏਤ ਸ੍ਰੀ ਚਰਿਤ ਪਖਿਆ ਨੇ ਚੰਡੀ ਚਰਿਤ ਪ੍ਰਥਮ ਤਿਆਇ ਸਮਾਪਤ।

ਭਾਦਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਾਉ ਗ੍ਰੰਥ ਸੁਧਾਰਾ ਸੰਬਤ ਸਤਰੈ ਸੈਸ ਭਣੀਜੈ ਅਰਧ ਸੈਸ ਪੁਨ ਤੀਨ ਕਹੀਜੈ ਭਾਦਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਾਉ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰ

ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਤਿਹਾਇ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ, ਸਿਮਰਾਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ।

ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਉਣੇ ਰਾਸ ਤਿਸੈ ਅਗੈ ਨਾਨਕਾ ਖਲੈ ਕੀਚੈ ਅਰਦਾਸ ਸਰਬੱਤ ਸਮੂਹ ਖਾਲਸਾ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਾਂ ਜਾਂ ਗੁਰ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਾ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਏ ਖਾਲਸਾ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗਾ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸਾ ਜੀ ਕੋ ਨਾਮ ਦਾਨ ਗੁਰਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸਾ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ੍ਰੀ ਗੋਬਿੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਧਾਮਤਾਣ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਝੰਡਿਆਂ ਜੀ ਕੇ ਸੁੱਖ ਦੇ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਵਿਭਾਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਣ ਜੀ ਰਣ ਮੋਚਣ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਚੀਰਾ ਜੀ ਸ਼ਿਕਾਰਕਾਰ ਜੀ ਹੀਰਾਕਾਰ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਕੇ ਇਸ਼ਨਾਨ ਸਰਬੱਤ ਗੁਰਦੁਆਰਿਆਂ ਦੇ ਸੁੱਖ ਦੇ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚ ਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਿਦਾਰ ਮਿਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦੁਸਹਿਰੇ ਦੇ ਪਰਬ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਚਲੀ ਆ ਰਹੀ ਪੁਰਾਤਨ ਮਰਿਆਦਾ ਮੁਤਾਬਕ ਸ੍ਰੀ ਦੁਸਹਿਰਾ ਮਹਾਤਮ ਚੰਡੀ ਦੀ ਜੁੱਧਮਈ ਬਾਣੀ ਦਾ ਅੱਜ ਤੀਜੇ ਦਿਨ ਦੇ ਪਾਠਾਂ ਦੀ ਸਮਾਪਤੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਕਿਰਪਾ ਕਰੋ ਪਾਠ ਕਰਦਿਆਂ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣਾ ਬਾਣੀ ਸੱਚਖੰਡ ਮੈਂ ਪ੍ਰਵਾਨ ਕਰਨੀ ਬਾਣੀ ਦਾ ਮਹਾਤਮ ਦਰ ਆਈਆਂ ਸੰਗਤਾਂ ਦੇ ਤਾਈ ਬਖਸ਼ਣਾ ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ ਹਰਮਦਾਨ ਫਤਿਹ ਕਰਨਾ ਜੀ ਗੁਰੂ ਗਰੀਬ ਨਿਵਾਜ ਆਪ ਜੀ ਦੇ ਹਜ਼ੂਰ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਤਿਲ ਫੁੱਲ ਭੇਟਾ ਪ੍ਰਸ਼ਾਦ ਨਰੀਅਲ ਪ੍ਰਸ਼ਾਦ ਬੇਅੰਤ ਪ੍ਰਸ਼ਾਦ ਹਾਜ਼ਰ ਹੋਏ ਹਨ ਜਾਣੀ ਜਾਣ ਸਤਿਗੁਰੂ ਜੀਓ ਸਮੂਹ ਸੰਗਤਾਂ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ ਕਾਲ ਕੰਟਕ ਦੂਰ ਕਰਨੇ ਯਾਤਰਾ ਸਫਲੀ ਕਰਨੀ

ਖੁਸ਼ੀਆਂ ਦੇ ਜੇਕਰ ਜਾਵੇ ਸੋਹਣੀ ਹਾਲ ਜਾਵੇ ਸਤ ਸ਼੍ਰੀ ਅਕਾਲ ਗੁਰਬਰ ਅਕਾਲ ਦੇਗ ਦੇਗ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ।

ਫਤਿਹ ਖੁਸ਼ੀਆਂ ਦੇ ਜੈਕਾਰੇ ਗਜਾਵੇ ਸੋਨਿਆ ਲੋ ਜਾਵੇ ਸਤ ਸ੍ਰੀ ਅਕਾਲ ਗੁਰਬਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ।

ਪ੍ਰੀਤ ਲਗਾ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾ। ਇੱਕ ਅਰਦਾਸ ਸਪਾਟ

ਇਹੋ ਜਗ ਸੱਚੇ ਕਿਹਾ ਕੋਟੜੀ ਸੱਚੇ ਕਾ ਵਿਚਵਾ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮ ਕਰੇ ਬਿਨਾ ਇੱਕ ਨਾ ਪਾਣੇ ਕਰੇ ਲੈ ਇੱਕ ਨਾ ਮਾਂ ਵਿੱਚ ਨਿਵਾਸ ਇਹ ਪਿਆ।

0: ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਵਿਸਮਾਦ ਭੇਦ ਵਿਸਮਾਦ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਤ ਵਿਸਮਾਦ ਪਾਉਣ ਸੁੰਦ ਪਾਣੇ ਵਿਸਮਦ ਨਿਖਿੜੇ ਬਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਪੁਖ ਵਿਸਮਾਦ ਭੋਗ
1: ਵਿਸਮਾਦ ਸਿਪਤ ਵਿਸਮਾਸਲਾ ਵਿਸਮਾਦ ਗੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਵਿਸਮਾਦ ਦੇ ਕੇ ਹਾਜ਼ਰਾ ਜੂਰ ਵਿਕ ਬਿਨਾ ਲਿਆ ਵਿਸਮਾਦ ਨਾਨਕ ਭਜਨ ਪੂਰੇ ਪਾਕ ਮਹੱਲਾ ਪਹਿਲਾ
2: ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਬਹੁਤ ਸੁਖਸਾਰ ਕੁਦਰਤ ਪਾਤਾ ਲਿਆਕਾਸੀ ਕੁਦਰਤ ਸਰਵਾਕਾਰ ਕੁਦਰ ਵੇਦ ਪੁਰਾਣ ਕਤੇਬਾ ਕੁਦਰ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ

ਭਾਵਿਚ ਬਣ ਸਦਾ ਭਾਵਿ ਚਲੇ ਲਖ ਦਰਿਆ ਭਾਵਿਚ ਡੇਬੇ ਗਾਰ ਭਾਵਿਚ ਧਰਤੀ ਦੱਬੀ ਪਹਾੜ ਭਾਵਿਚ ਫਰੇ ਸਿਰ ਪਾਰ ਭਾਵਿਚ ਰਾਜਾ ਧਰਮ ਦੁਆਰ ਭਾਵਿਚ ਸੂਰਜ ਭਾਵਿ ਚੰਦ ਕਾਹੋ ਕਰੋੜੀ ਚਲਤ ਨਾਂਤ ਭਾਵਿਚ ਸਿੱਧ ਬੁੱਧ ਸੁਰਨਾਥ।

ਕੋਈ ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਓ ਜੀ ਬਹੁਤ ਜਨਮ ਭਰਮੀ ਆ ਤਾਂ ਸਤਿਗੁਰੂ ਸਭ ਸੁਣਾਇਆ ਸਤਿਗੁਰ ਜੋੜਦਾਤਾ ਕੋਨੇ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਨੇ ਸਭ ਪਾਇਆ ਜਿਹਨੇ ਜਵਾਬ ਗਵਾਇਆ ਜਿਨੀ ਸੱਚੋ ਸੱਚ ਬੁਝਾ

ਪੌੜੀ ਬਿਨ ਸਤਿਗੁਰੂ ਕਿਰਨ ਪਾਇਆ, ਬਿਨ ਸਤਿਗੁਰੂ ਕਿਰਨ ਪਾਇਆ, ਸਤਿਗੁਰੂ ਵਿਚਾਪ ਰੱਖਿਓ ਉਹਨਾਂ ਘਰ ਪ੍ਰਗਾਕ ਸੁਣਾਇਆ। ਸਤਿਗੁਰੂ ਮਿਲੇ ਸਦਾ ਮੁਕਤ ਹੈ ਜਿਨ ਚੋਂ ਮੋਹ ਚੁਕਾਇਆ, ਉਤਮਿਓ ਵਿਚਾਰ ਜਿਨ ਸੱਚੇ ਸੂਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ

ਹਮ ਚ ਦਿੱਤਾ ਚ ਲਿਆ ਹਮ ਚ ਕੱਢਿਆ ਹਮ ਚ ਗਿਆ ਹਮ ਸੱਚਿਆਰ ਕੁੜੇ ਰਾਜ ਪਾਪਨ ਵਿਚਾਰ ਹਮ ਚ ਨਰਕ ਸੁਰਗ ਅਵਤਾਰ ਹਮ ਚਸਿਆ ਵਿੱਚ ਰੋਵੇ ਹਮ ਚ ਪਰੀਆਂ ਵਿੱਚ ਧੋਵੇ ਹਮ ਜਾਤ ਦਿਨ ਸਿਖੋਵੇ ਹਮ ਚ ਮੂਰਖ ਸਿਆਣਾ ਮੁਕਤ ਕੀ ਸਾਰ ਨ ਜਾਣਾ ਹਮ ਚ ਮਾਇਆ।

ਹੋੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਸੁਣਦੇ ਤਿਸ ਮਿਲੇ ਸਤਾ ਤਿੰਨੀ ਸੱਚ ਕਮਾਇਆ। ਸਤਿਗੁਰੂ ਮਿਲੇ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨੂੰ ਜਾਣੇ ਮਨ ਮੁੱਖੀ।

ਬੋੜੀ ਭਗਤ ਤੇਰੇ ਮਨ ਭਾਉਂਦੇ, ਦਰਸੋਨ ਕਿਰਤ ਗਾਉਂਦੇ, ਨਾਨਕ ਕਰਮਾਂ ਬਾਹਰ ਦਾ ਢੋਲੇ ਨੇ ਧਿਆਉਂਦੇ। ਇੱਕ ਮੁੱਲ ਬੁਝਣਾ ਆਪਣਾ ਹੁੰਦਾ, ਆਪਣਾ ਤੇ ਹੁਣ ਟਾਡੀ ਕਾਨੀ ਚ ਜਾ

ਬਲੀਦਾਨ ਮੈਂਡਾ ਥਲੀਖਾ ਜੇ ਮਿਲੇ ਤਾਂ ਮਸਤ ਬੁਲਾਈਏ ਕੂੜਾ ਲਾਲ ਛੱਡੀਏ ਹੋਏ ਮੁਲਕ ਧਿਆਈਏ ਫਲਤੇ ਉਹ ਪਏ ਜਿਵੇਂ ਘਰ ਕਮਾਈਏ ਜੇ ਹੋਏ ਪੁਰਬ ਲਿਖਿਆ

ਕੋੜੀ ਪੜਿਆ ਹੋਏ ਆਪਣੀ ਘਰ ਤੋਂ ਉਵੇਂ ਸਾਧਨ ਮਾਰੀਏ ਜੇ ਹਕਾਲੇ ਕਾਣਾ ਤੇ ਹੋ ਨਾ ਉਪਚਾਰੀਏ ਇਸੀ ਕਲਾ ਨਾ ਖੇਡੀਏ ਜਿੱਧਰ ਗਏ ਗਿਆ ਹਾਰੀਏ ਪੜਿਆ ਤੇ ਉਵਿਆਂ ਵਿਚਾਰ ਅੱਗੇ ਵਿਚਾਰੀਏ ਮੁੱਚਲੇ ਸੁਆਗੇ ਮਾਰੀਏ ਮੁੱਚਲੇ ਸੁਆਗੇ।

रंग किया कल मैं बेद त्रवण हुआ नौ खुदाया पया नील।

ਹੋਲੀ ਸਤਿਗੁਰੂ ਬੇਟੋ ਵਾਰਿਆ ਜਿਤ ਮਲੀਆ ਕਸਮ ਸੰਭਾਲਿਆ ਜਿਨ ਕਰ ਉਪਦੇ ਗਿਆਨ ਜਨ ਦਿੰਦਿਆ ਨਿਤ ਜਗਤ ਨਿਹਾਲਿਆ ਕਸਮ ਤੋਂ ਜੁ ਲੱਗੇ ਡੁੱਬੇ ਸੇਵਣ ਜਾ